0: ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਵਟ ਇਹੋ ਜਰੇਵ ਜੀ ਕਾ ਹਿਤ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮਿਲਣਾਇਆ ਬਹਿ ਚੌਕੇ ਪਾਇਆ ਸਿੱਖਾਂ ਤੁਨ ਚੜਾਈਆ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੱਲ ਪਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਾਗਾ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਜਿਨਾ ਤਗ ਕਪਾਹੋ ਕਤੀਏ ਬਾਮਨ ਵਟਿਆ ਕੋਹ ਬਕੈਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟਿਆ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਮਨੇ ਪਤ ਬਜੇ ਸਾਲਾ ਹੀ ਸਿੱਖ ਸੋਟ ਦਰਗੇ ਅੰਦਰ ਪਾਈਏ
1: ਲੈ ਪਾੜ ਕਰੇ ਵਿਆਹ ਕੱਢ ਕਾਗਲ ਦਸੇ ਰਾਹ ਸੁਣ ਵੇ।

0: ਨਾਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨ ਹੋ ਜਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।
1: ਰਾਮ ਕਲੀ ਮਹੱਲਾ ਤੀਜਾ ਅਨੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇ। ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਔਰ ਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜੈਸ ਬਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਜੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆਰਿਆ। ਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੇ ਜੀ ਵਾਹਿਗੁਰੂ, ਬੋਲੇ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭੋ ਵੇਖ ਨੰਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰੋ ਪੱਠੀ ਜੇਕਰ

ਉਹਦੇ ਜੀਵਨ ਵਿੱਚੋਂ ਪ੍ਰਾਰਥਨਾ ਦੀ ਸ਼ਕਤੀ ਦੀਆਂ ਕਈ ਮਿਸਾਲਾਂ ਮਿਲਦੀਆਂ ਨੇ। ਇਹ ਗੱਲ 1924 ਦੀ ਏ, ਜਦੋਂ ਉਹਨਾਂ ਦਿੱਲੀ ਵਿੱਚ ਹਿੰਦੂਆਂ, ਮੁਸਲਮਾਨਾਂ ਤੇ ਦੇਸ਼ ਦੇ ਹੋਰ ਸਾਰੇ ਫਿਰਕਿਆਂ ਵਿਚਕਾਰ ਏਕਤਾ ਲਿਆਉਣ ਲਈ 11 ਦਿਨਾਂ ਦਾ ਵਰਤ ਰੱਖਿਆ ਸੀ। ਇਸ ਵਰਤ ਦੌਰਾਨ ਬਾਪੂ ਦੀ ਸਿਹਤ ਏਕਾਏਕੀ ਖਰਾਬ ਹੋ ਗਈ। ਡਾਕਟਰਾਂ ਨੂੰ ਬੜੀ ਚਿੰਤਾ ਲੱਗ ਗਈ। ਵਰਤ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੀ ਸਿਹਤ ਬੜੀ ਖਰਾਬ ਏ ਤੇ ਹੋ ਸਕਦਾ ਏ ਉਹ ਇੱਕ ਲੰਮਾ ਵਰਤ ਬਰਦਾਸ਼ਤ ਕਰਨ ਦੇ ਯੋਗ ਨਾ ਹੋਣ। ਬਾਪੂ ਨੇ ਡਾਕਟਰਾਂ ਦੀ ਸਲਾਹ ਦੀ ਪਰਵਾਹ ਨਹੀਂ ਸੀ ਕੀਤੀ। ਉਹਨਾਂ ਕਿਹਾ ਸੀ, ਮੈਂ ਵਰਤ ਰੱਖਾਂਗਾ ਪਰ ਮਰਨ ਲਈ ਨਹੀਂ, ਮੈਂ ਜਿਉਣਾ ਚਾਹੁੰਦਾ ਹਾਂ। ਸੋ ਜਦੋਂ ਕਿਸੇ ਵੇਲੇ ਤੁਹਾਨੂੰ ਮੇਰਾ ਜੀਵਨ ਖਤਰੇ ਵਿੱਚ ਲੱਗੇ ਉਦੋਂ ਤੁਸੀਂ ਮੈਨੂੰ ਦੱਸ ਦੇਣਾ, ਫਿਰ ਮੈਂ ਵੇਖਾਂਗਾ ਕਿ ਮੈਂ ਕੀ ਕਰਨਾ ਏ। ਜੇ ਲੋੜ ਪਈ ਤਾਂ ਮੈਂ ਵਰਤ ਛੱਡ ਵੀ ਦਿਆਂਗਾ। ਜਦੋਂ ਉਹਨਾਂ ਦੀ ਹਾਲਤ ਵਿਗੜ ਗਈ ਉਦੋਂ ਡਾਕਟਰਾਂ ਨੇ ਗਾਂਧੀ ਜੀ ਨੂੰ ਇਹ ਗੱਲ ਯਾਦ ਕਰਵਾਈ ਤੇ ਬੇਨਤੀ ਕੀਤੀ ਕਿ ਉਹ ਆਪਣਾ ਵਰਤ ਛੱਡ ਦੇਣ। ਵਰਤ ਜਾਰੀ ਰੱਖਣ ਨਾਲ ਉਹਨਾਂ ਦੀ ਜਾਨ ਦਾ ਖਤਰਾ ਸੀ। ਬਾਪੂ ਕੁਝ ਦੇਰ ਸੋਚਦੇ ਰਹੇ। ਉਹਨਾਂ ਪੁੱਛਿਆ ਕਿ ਕੀ ਵਰਤ ਹੋਰ 24 ਘੰਟੇ ਜਾਰੀ ਰੱਖਣਾ ਖਤਰਨਾਕ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਮਗਰੋਂ ਮੈਂ ਤੁਹਾਡਾ ਹੁਕਮ ਮੰਨਾਂਗਾ। ਡਾਕਟਰਾਂ ਨੇ ਆਪਸ ਵਿੱਚ ਸਲਾਹ ਕੀਤੀ। ਉਹ ਇਹ ਮੰਨਦੇ ਸਨ ਕਿ ਜੇ ਵਰਤ ਹੋਰ 24 ਘੰਟੇ ਜਾਰੀ ਰਿਹਾ

ਤਾਂ ਖਤਰਾ ਬਹੁਤਾ ਨਹੀਂ ਹੋਵੇਗਾ। ਪਰ ਉਸ ਤੋਂ ਮਗਰੋਂ ਉਹ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਸਨ। ਬਾਪੂ ਨੇ ਉਹਨਾਂ ਦੀ ਚੇਤਾਵਨੀ ਸਮਝ ਲਈ। ਉਹਨਾਂ ਆਪਣਾ ਵਰਤ ਹੋਰ ਇੱਕ ਦਿਨ ਰੱਖਿਆ। ਉਹਨਾਂ ਪੂਰੀ ਮੌਨ ਰੱਖੀ, ਅੱਖਾਂ ਬੰਦ ਰੱਖੀਆਂ ਅਤੇ ਸਾਰਾ ਸਮਾਂ ਪ੍ਰਾਰਥਨਾ ਕਰਦੇ ਰਹੇ। ਡਾਕਟਰ ਉਹਨਾਂ ਨੂੰ ਚਿੰਤਾ ਨਾਲ ਵੇਖਦੇ ਰਹੇ। ਜਦੋਂ 24 ਘੰਟੇ ਬੀਤ ਗਏ ਤਾਂ ਉਹਨਾਂ ਬਾਪੂ ਦਾ ਫੇਰ ਮੁਆਇਨਾ ਕੀਤਾ। ਹੈਰਾਨੀ ਦੀ ਗੱਲ ਸੀ ਕਿ ਬਾਪੂ ਦੀ ਹਾਲਤ ਵਿਗੜੀ ਨਹੀਂ ਸੀ, ਸਗੋਂ ਅੱਗੇ ਨਾਲੋਂ ਚੰਗੀ ਹੋ ਗਈ ਸੀ। ਡਾਕਟਰ ਇਹ ਸਭ ਕੁਝ ਸਮਝ ਨਾ ਸਕੇ। ਉਹਨਾਂ ਕਿਹਾ, ਬਾਪੂ ਤੁਸੀਂ ਸਾਨੂੰ ਧੋਖਾ ਦੇ ਗਏ ਹੋ। ਬਾਪੂ ਮੁਸਕਰਾ ਪਏ। ਇਹ ਕੇਵਲ ਪ੍ਰਾਰਥਨਾ ਦੀ ਸ਼ਕਤੀ ਸੀ।

ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: ਤਰੀਕਾ ਕਿ ਜੇ ਅਜਾਰ ਪਹਿਲਾਂ ਤਿਆਰ ਕੀਤਾ ਹੋਵੇ ਵਧੀਆ ਕਿਸਮ ਦਾ ਤੇ ਅੱਜ ਕੱਲ੍ਹ ਦੇਖੋ ਟੀ ਐਮ ਆਰ ਕਹਿੰਦੇ ਜੇ ਟੋਟਲ ਮਿਕਸ ਰਾਸ਼ਨ ਉਹਦੇ ਹਿਸਾਬ ਨਾਲ ਵਧੀਆ ਬਣਤਰ ਬਣ ਜਾਂਦੀ ਹੈਗੀ ਹੈ
1: ਇਹਦਾ ਫਾਇਦਾ ਵੀ ਹੈ ਨਾ ਦੇਖੋ ਹੁਣ ਜੇ ਆਪਾਂ ਅਚਾਰ ਦੀ ਗੱਲ ਕਰਦੇ ਹਾਂ ਸਿੱਧਾ ਚਾਰਾ ਕੱਟ ਕੇ ਪਾਉਣ ਨਾਲੋਂ ਜੇ ਅਸੀਂ ਅਚਾਰ ਦਿੰਦੇ ਹਾਂ ਪਸ਼ੂਆਂ ਨੂੰ ਉਹਦੇ ਚ ਗੁਣਵੱਤਾ ਵੱਧ ਜਾਂਦੀ ਹੈ ਤੱਤ ਵੱਧ ਜਾਂਦੇ ਹੈ ਸੋ ਪਸ਼ੂਆਂ ਨੂੰ ਇਹ ਹੈ ਕਿ ਜਦੋਂ ਅਚਾਰ ਦੀ ਅਸੀਂ ਗੇਜ ਪਾਉਣੀ ਪੈਂਦੀ ਹੈ ਜਦੋਂ ਗੇਜ ਪੈ ਜਾਂਦੀ ਹੈ ਫਿਰ ਇਹ ਤਾਜ਼ੇ ਹਰੇ ਚਾਰੇ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੈ
0: ਬਿਲਕੁਲ ਜੀ ਦੇਖੋ ਜੇ 1006 ਇੱਕੋ ਕਿਸਮ ਹੈ ਜੀ ਹਰੇ ਚਾਰੇ ਵਾਸਤੇ
1: ਜੇ ਨਾ ਮਿਲੇ ਦੂਜੀਆਂ ਵੀ ਲੈ ਸਕਦੇ ਪਰ ਪ੍ਰਮੁੱਖ ਜਿਹੜੀ ਆਪਾਂ ਗੱਲ ਕਰ ਸਕਦੇ ਹਾਂ ਵੀ ਇਹੀ ਕਿਸਮ ਜਿਹੜੀ ਸਿਫਾਰਿਸ਼ ਕੀਤੀ ਜਾਂਦੀ
0: ਇੱਕ ਗੱਲ ਹੋਰ ਦੇਖੋ ਰੋਲੀਆ ਰਾਮ ਜੀ ਕਿ ਮੱਕੀ ਦੇ ਵਿੱਚ ਰਵਾਂ ਵੀ ਰਲਾਇਆ ਜਾ ਸਕਦੀ ਹੈ ਫਲੀਦਾਰ ਤੇ ਗੈਰ ਫਲੀਦਾਰ ਵਧੀਆ ਇੱਕ ਜਿਹੜਾ ਮਿਸ਼ਰਿਤ ਚਾਰਾ ਬਣ ਜਾਂਦਾ ਹੈ
1: ਤੁਸੀਂ ਬੜਾ ਅਹਿਮ ਸੰਧੂ ਸਾਹਿਬ ਗੱਲ ਕੀਤੀ ਹੈ ਇਹ ਕਿਉਂਕਿ ਇਹ ਚੀਜ਼ ਨੂੰ ਵੀ ਬੜਾ ਸਮਝਣ ਦੀ ਲੋੜ ਹੈ ਕਿ ਜੇ ਤੁਸੀਂ ਨਿਰੇ ਫਲੀਦਾਰ ਚਾਰੇ ਪਾਈ ਜਾਓਗੇ ਪਸ਼ੂ ਤੇ ਫਿਰ ਵੀ ਮਾੜਾ ਅਸਰ ਪੈਣਾ ਗੈਰ ਫਲੀਦਾਰ ਪਾਓਗੇ ਫਿਰ ਵੀ ਇਹ ਦੋਨਾਂ ਦਾ ਜੇ ਕਿਤੇ ਮਿਸ਼ਰਣ ਹੋ ਜੇ ਤੇ ਮਿਸ਼ਰਣ ਜਿੱਦਾਂ ਤੁਸੀਂ ਕਿਹਾ ਵੀ ਜੇ ਮੱਕੀ ਦੇ ਵਿੱਚ ਆਪਾਂ ਰਵਾਂ ਪਾ ਲਈਏ ਤੇ ਮਿਸ਼ਰਣ ਆਪਾਂ ਹੀ ਹੋ ਗਿਆ ਜੀ
0: ਨਾਲੇ ਦੇਖੋ ਕਈ ਵਾਰ ਆਪਾਂ ਦੇਖ ਕਹਿੰਦੇ ਮਿਕਸ ਵੈਜੀਟੇਬਲ ਵਧੀਆ ਲੱਗਦੀ ਹੈ ਵਧੀਆ ਲੱਗਦਾ
1: ਉਹ ਵਿਆਹਾਂ 'ਚ ਜਾ ਕੇ ਆਮ ਤੌਰ 'ਤੇ ਬੰਦਾ ਇਹੀ ਪਲੇਟ 'ਚ ਪਾਉਂਦਾ
0: ਸੋ ਪਸ਼ੂਆਂ ਨੂੰ ਵੀ ਦੇਖੋ ਉਹਨਾਂ ਨੂੰ ਵੀ ਮਨ ਪਾਉਂਦਾ ਅੱਛਾ ਇੱਕ ਗੱਲ ਹੋਰ ਦੇਖੋ ਆਪਣੇ ਮਾਹਰ ਕਹਿੰਦੇ ਹੁੰਦੇ ਆ ਵੀ ਜਿੱਦਾਂ ਆਪਾਂ ਕਰਦੇ ਵੀ ਹੁੰਦੇ ਰੁੜੀਆ ਰਾਮ ਜੀ ਕਿ ਪਸ਼ੂ ਨੂੰ ਪੱਠਾ ਪਾਉਂਦੇ ਆ ਜਦੋਂ ਕਹਿੰਦੇ ਖੁੱਲੀ ਉਦੋਂ ਹੱਥ ਮਾਰ ਦੋ ਤੇ ਪਸ਼ੂ ਵਧੀਆ ਪੱਠੇ ਖਾਂਦਾ
1: ਜੀ ਜੀ
0: ਉਹਨੂੰ ਲੱਗਦਾ ਕੁਛ ਪਾ ਕੇ ਗਿਆ ਮੇਰਾ ਮਾਲਕ ਆ ਕੇ ਇਹ ਪੁਰਾਣਾ ਤਰੀਕਾ ਹੁੰਦਾ ਸੀਗਾ ਕਿ ਉਦਾਂ ਹੀ ਖੁੱਲੀ ਤੁਰੇ ਜਾਂਦੇ ਹੱਥ ਮਾਰ ਦੇਣਾ ਜੀ ਇਹਦੇ ਨਾਲ ਕਿ ਉਹਨੂੰ ਪਤਾ ਲੱਗਦਾ ਰਹਿੰਦਾ ਸੀ ਵੀ ਮੈਂ ਆਪਣੇ ਕਿਸ ਤਰੀਕੇ ਦਾ ਜਿਹੜਾ ਵਧੀਆ ਕਿਸਮ ਦਾ ਹਰਾ ਚਾਰਾ ਜਿਹੜਾ ਪਸ਼ੂ ਰੱਜ ਕੇ ਖਾ ਲੈਂਦਾ ਸੀ ਬਾਕੀ ਦੇਖੋ ਜੇ 1006 ਬੜੀ ਵਧੀਆ ਕਿਸਮ ਹੈਗੀ ਮੱਕੀ ਦੀ ਇਹ ਲਈ ਜਾ ਸਕਦੀ ਹੈਗੀ ਹੈ ਹਰੇ ਚਾਰੇ ਵਾਸਤੇ ਜੇ ਨਾ ਮਿਲੇ ਤਾਂ ਦੂਸਰੀਆਂ ਜਿਹੜੀਆਂ ਕਿਸਮਾਂ ਨੇ ਉਹ ਆਪਾਂ ਲੈ ਸਕਦੇ ਹਾਂ ਅਤੇ ਸਤੰਬਰ ਤੱਕ ਬੜਾ ਵਧੀਆ ਹਰਾ ਚਾਰਾ ਹੈ ਜਿਹੜਾ
1: ਜੀ
0: ਇਹਤੋਂ ਲਿਆ ਜਾ ਸਕਦਾ ਰੁੜੀਆ ਰਾਮ ਜੀ ਅਤੇ ਤਿੰਨ ਫਸਲਾਂ ਆਪਾਂ ਨੂੰ ਮਾਹਰ ਕਹਿੰਦੇ ਰੁੜੀਆ ਰਾਮ
1: ਜੀ
0: ਬੜੀ ਕਾਮਯਾਬੀਆਂ ਲੈ ਸਕਦੀ ਹੈਗੀ
1: ਠੀਕ
0: ਅਤੇ ਮੱਕੀ ਅਤੇ ਰਵਾਂ ਜਿੱਦਾਂ ਰਵਾਂ 88 ਅਤੇ ਮੱਕੀ ਇਹਦਾ 15-15 ਕਿਲੋ ਬੀਜ ਪਾਉਣਾ ਜੀ
1: ਅੱਛਾ
0: ਏਕੜ ਦਾ ਅਤੇ ਜੇ ਇਕੱਲੀ ਬੀਜਣੀ ਫਿਰ 30 ਕਿਲੋ
1: ਠੀਕ ਹੈ ਜੀ ਇਕੱਲੀ ਬੀਜਣੀ
0: ਹਾਂ
1: ਨਹੀਂ ਤਾਂ ਇੱਦਾਂ ਦਾ ਕਰ ਦਿਓ
0: ਹਾਂ ਨਹੀਂ ਜੇ ਦੇਖੋ ਜੇ ਰਵਾਂ ਦੀ ਹੋਰ ਕਿਸਮ ਹੈਗੀ ਇੱਕ
1: ਅੱਛਾ
0: 367 ਜੇ ਉਹ ਪਾਣੀ ਆ ਤਾਂ ਫਿਰ ਮੱਕੀ ਦਾ 15 ਅਤੇ ਉਹਦਾ ਫਿਰ ਰਵਾਂ 367 ਦਾ ਸਿਰਫ 6 ਕਿਲੋ ਹੀ ਬੀਜ
1: ਕਿਸਮ ਦੇ ਲਿਹਾਜ਼ ਨਾਲ
0: ਕਿਸਮ ਦੇ ਲਿਹਾਜ਼ ਨਾਲ
1: ਬੀਜ ਦੀ ਮਿਕਦਾਰ ਬਦਲ ਜਾਂਦੀ
0: ਹਾਂ ਸੋ ਇਸ ਹਿਸਾਬ ਨਾਲ ਬੀਜੀ ਜਾ ਸਕਦੀ ਹੈਗੀ ਹੈ ਕੋਸ਼ਿਸ਼ ਕਰੀਏ ਕਿ ਵਧੀਆ ਹਰੇ ਚਾਰੇ ਪੈਦਾ ਹੋਣ ਵਿੱਚ ਨਦੀਨ ਵਗੈਰਾ ਨਾ ਹੋਣ ਤਾਂ ਕਿ ਫਿਰ ਉਹਦੇ ਨਾਲ ਜਿਹੜਾ ਆਪਣਾ ਚਾਰੇ ਦੀ ਕੁਆਲਿਟੀ 'ਤੇ ਅਸਰ ਪੈ ਜਾਂਦਾ ਹੈ
1: ਆਮ ਤੌਰ 'ਤੇ ਸੰਧੂ ਸਾਹਿਬ ਇੱਕ ਸਾਡਾ ਇਹ ਵੀ ਹੁੰਦਾ ਸੀ ਪੈਲੀ ਦੀ ਚੋਣ ਕਰਨ ਲੱਗੇ ਵੀ ਨਾ ਜ਼ਿਮੀਦਾਰ ਇਹ ਸੋਚਦਾ ਵੀ ਚੱਲ ਹਰਾ ਚਾਰੇ ਬੀਜਣਾ ਮਾੜੀ ਪੈਲੀ ਰੱਖ ਲਓ ਅਤੇ ਫਿਰ ਦੁੱਧ ਬਾਅਦ ਦਾ ਵੀ ਉੱਥੇ ਹੀ ਆ ਜਾਂਦਾ ਹਿਸਾਬ ਕਿਤਾਬ
0: ਕੋਈ ਤੱਤ ਦੀ ਘਾਟ ਆ ਨਾ ਫਿਰ ਉਹ ਚਾਰੇ ਦੇ ਰਾਹੀਂ ਪਸ਼ੂ 'ਚ ਆ ਜਾਂਦੀ ਹੈ
1: ਸੋ ਇਸ ਕਰਕੇ ਪੈਲੀ ਦੀ ਚੋਣ ਵੀ ਖਾਸ ਤੌਰ 'ਤੇ ਮੱਕੀ ਦੀ ਫਸਲ ਤਾਂ ਤੁਹਾਨੂੰ ਪਤਾ ਹੀ ਹੈ ਪਾਣੀ ਨੂੰ ਸਹਾਰਦੀ ਨਹੀਂ
0: ਹਾਂ
1: ਅਤੇ ਇਸ ਕਰਕੇ ਇਸ ਦੀ ਪੈਲੀ ਦੀ ਚੋਣ ਕਰਨ ਲੱਗਿਆ ਆਪਾਂ
0: ਬਹੁਤ ਧਿਆਨ ਰੱਖੋ ਜੀ ਪਾਣੀ ਦਾ ਨਿਕਾਸ ਦਾ ਸਹੀ ਪ੍ਰਬੰਧ ਤਾਂ ਕਿ ਸਮੇਂ ਸਿਰ ਜਿਹੜੇ ਵਾਧੂ ਪਾਣੀ ਹੈ ਉਹਨੂੰ ਆਪਾਂ ਬਾਹਰ ਕੱਢ ਸਕੀਏ ਇਸ ਤਰੀਕੇ ਦੇ ਪ੍ਰਬੰਧ ਹੋਣੇ ਚਾਹੀਦੇ ਆ ਅਤੇ ਰੂੜੀ ਜਿੰਨੀ ਵਧੀਆ ਪਾਓ ਕਰੀਬ 10 ਟਨ ਰੂੜੀ ਜਿਹੜੀ ਵਧੀਆ ਤਿਆਰ ਕੀਤੀ ਖੇਤ 'ਚ ਪਾਓ ਕਿਉਂਕਿ ਰੂੜੀ ਜਿਹੜੀ ਜੋ ਕੰਮ ਕਰਦੀ ਆ ਨਾ ਉਹ ਰਸਾਇਣਿਕ ਖਾਦਾਂ ਨੇ ਨਹੀਂ ਕਰਨਾ
1: ਨਹੀਂ ਕਰਦਾ ਜੀ ਹੁਣ ਤਾਂ ਦੇਖੋ ਜ਼ਿਮੀਦਾਰ ਸਿਆਣੇ ਹੋ ਗਏ ਮੁਰਗੀਆਂ ਦਾ ਢੇਰ ਹੈ ਜਾਂ ਦੇਸੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਰਸਾਇਣਕ ਖੇਤੀ ਦਾ ਸਮਾਂ ਜਿਹੜਾ ਹੈ ਉਹ ਨਹੀਂ ਹੈ ਆਉਣ ਵਾਲਾ ਸਮਾਂ ਜਿਹੜਾ ਹੈ ਔਰਗੈਨਿਕ ਜਿਹਨੂੰ ਅਸੀਂ ਜੈਵਿਕ ਖੇਤੀ ਦਾ ਸਮਾਂ ਸਾਡੇ ਕੋਲ ਆ ਰਿਹਾ ਹੈ ਇਸ ਕਰਕੇ ਜੈਵਿਕ ਖਾਦਾਂ ਅੱਜ ਕੱਲ੍ਹ ਤਾਂ ਜੈਵਿਕ ਖਾਦਾਂ ਬੜੀਆਂ ਤਿਆਰ ਕਰਨ ਲੱਗ ਗਏ ਲੋਕ ਅਤੇ ਇਸ ਕਰਕੇ ਸਾਨੂੰ ਰੁੱਖ ਉੱਧਰਲੇ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ ਜਿਹੜੀਆਂ ਫਸਲਾਂ ਨੇ ਜੇ ਆਪਾਂ ਨਿਰਾ ਇਹ ਦੇਖੀਏ ਕਿ ਇਹ ਪਸ਼ੂਆਂ ਨੂੰ ਪੈਣਾ ਹੈ ਕਿਸੇ ਨਾ ਕਿਸੇ ਸਾਡੇ ਸਿੱਧੇ ਰੂਪ 'ਚ ਸਾਡੇ ਕੋਲ ਹੀ ਆਉਣਾ ਹੈ
0: ਬਿਲਕੁਲ ਬਿਲਕੁਲ ਜੀ ਅਸੀਂ ਇਸਤੇਮਾਲ ਕਰਨਾ ਹੈ ਇਸ ਕਰਕੇ ਤਾਂ ਬਹੁਤ ਮਹੱਤਵਪੂਰਨ ਹੈਗਾ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਫਸਲਾਂ 'ਤੇ ਸਪਰੇ ਕਰਦੇ ਹਾਂ ਉਦੋਂ ਵੀ ਜ਼ਰੂਰ ਦੇਖੋ ਵੀ ਲੱਗ ਗਏ ਇਹ ਨਾ ਦੇਖੋ ਵੀ ਜਿਹੜੀ ਹਰੇ ਚਾਰੇ ਦੀ ਫਸਲ ਤਾਂ ਨਹੀਂ ਲੱਗ ਗਈ ਕਿਤੇ ਉੱਡ ਕੇ ਦਵਾਈ ਉੱਧਰ ਚਲੀ ਜਾਏ
1: ਉੱਧਰ ਚਲੀ ਜਾਵੇ
0: ਫਿਰ ਆਪਾਂ ਪਸ਼ੂਆਂ ਨੂੰ ਕੱਟ ਕੇ ਪਾਉਣਾ ਹਰਾ ਚਾਰਾ ਤੇ ਨੁਕਸਾਨ ਕਈ ਵਾਰ ਹੋ ਜਾਂਦਾ ਹੈ ਜੀ
1: ਹੋ ਜਾਂਦਾ ਜੀ ਹੁਣ ਇਹਦੇ 'ਚ ਇਹ ਹੈ ਕਿ ਦੇਖੋ ਮੱਕੀ ਦੀ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਜੇ ਆਪਾਂ ਇਹਨੂੰ ਕਟਾਈ ਜਿਹੜੀ ਹੈ ਇਹ ਵੀ ਬੜੀ ਅਹਿਮ ਹੈ ਖਾਸ ਕਰਕੇ ਸਾਰੀਆਂ ਫਸਲਾਂ 'ਚ ਹੀ ਹੁੰਦੀ ਹੈ ਕਿਉਂਕਿ ਜਦ ਤੱਕ ਉਹਦੇ 'ਚ ਤੱਤਾਂ ਦਾ ਦਰਜਾ ਪੂਰੀ ਤਰ੍ਹਾਂ ਨਹੀਂ ਬਣਿਆ ਉਹ ਤੋਂ ਪਹਿਲਾਂ ਜੇ ਅਸੀਂ ਕੱਟ ਕੇ ਪਾਵਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ
0: ਜੇ ਪਛੜ ਕੇ ਤਾਂ ਵੀ

0: ਫਾਇਦਾ
1: ਤਾਂ ਦੀ ਕੋਈ ਫਾਇਦਾ ਨਹੀਂ
0: ਪੱਕ ਜਾਂਦੀ ਪਸ਼ੂ ਖਾਂਦਾ ਨਹੀਂ ਫਿਰ
1: ਖਾਂਦਾ ਨਹੀਂ ਹੈ ਜੀ ਦੇਖੋ ਅਚਾਰ ਦੀ ਆਪਾਂ ਅਚਾਰ ਦੀ ਗੱਲ ਕਰਦੇ ਹਾਂ ਉਹਦੇ ਵੀ ਬਣਾਉਣ ਦੀ ਇੱਕ ਸਟੇਜ
0: ਉਹ ਤਾਂ ਤਰੀਕਾ ਹੈ ਜੀ
1: ਹੈ ਕਿ ਨਹੀਂ
0: ਉਹ ਤਾਂ ਪੱਕਾ ਤਰੀਕਾ ਹੈ ਜੀ ਉਹ ਤਾਂ ਬਹੁਤ ਸਾਵਧਾਨੀ ਨਾਲ ਕੰਮ ਕਰਨ ਦੀ ਲੋੜ ਪੈਂਦੀ ਹੈਗੀ ਪੂਰੀ ਵਿਉਂਤਬੰਦੀ ਨਾਲ ਕਿ ਆਪਾਂ ਕਿਸ ਤਰੀਕੇ ਨਾਲ ਕਿੱਥੇ ਟੋਆ ਪੁੱਟਣਾ ਹੈਗਾ ਉਹਨੂੰ ਫਿਰ ਭਰਨਾ ਹੈਗਾ ਫਿਰ ਉਹਦੀ ਸੰਭਾਲ ਕਰਨੀ ਫਿਰ ਕਦੋਂ ਉਹਨੂੰ ਖੋਲ੍ਹਣਾ ਵੀ ਇਹ ਪਰਖ ਕਰਨੀ ਵੀ ਸਾਡਾ ਅਚਾਰ ਵਧੀਆ ਬਣ ਗਿਆ
1: ਬਿਲਕੁਲ ਬਿਲਕੁਲ
0: ਤਾਂ ਕਿ ਕਈ ਵਾਰ ਨਾ ਠੀਕ ਨਾ ਬਣੇ ਤੇ ਫਿਰ ਪਸ਼ੂ ਖਾਂਦਾ ਵੀ
1: ਨਹੀਂ ਖਾਂਦਾ ਜੀ ਨਹੀਂ ਖਾਂਦਾ ਔਰ ਇੱਕ ਵਾਰ ਜੇ ਪਸ਼ੂ ਨੇ ਨਾ ਕਰਤੀ ਤੇ ਫਿਰ ਉਹ ਗੇਹ ਪਾਉਣੀ ਬੜੀ ਮੁਸ਼ਕਿਲ ਹੋ
0: ਜਾਂਦੀ ਜ਼ਬਰਦਸਤੀ ਨਹੀਂ ਖਵਾ ਸਕਦੇ
1: ਜ਼ਬਰਦਸਤੀ ਨਹੀਂ
0: ਵੀ ਕੁੱਟ ਕੇ ਮਾਰ
1: ਉਹਨੇ ਖਾਣਾ ਨਹੀਂ ਹੈ ਕਿਉਂਕਿ ਦੇਖੋ ਲਵੇਰਿਆਂ ਦੇ ਵਿੱਚ ਇਹੀ ਹੈ ਕਿ ਉਹਨਾਂ ਨੂੰ ਸਮਝ ਸਾਰੀ ਹੁੰਦੀ ਹੈ ਤੇ ਇਸੇ ਕਰਕੇ ਕਹਿੰਦੇ ਹਾਂ ਕਿ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਉਹਨੂੰ ਗੇਹ ਜਿਹੜੀ ਹੈ ਥੋੜੇ ਥੋੜੇ ਤੋਂ ਕਰਕੇ ਅਸੀਂ ਜਿਹੜਾ ਹੈ ਉਹਨੂੰ ਆਦੀ ਕਰਨਾ ਹੈ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਸਾਰੇ ਢੰਗ ਤਰੀਕਿਆਂ ਨੂੰ ਸੰਧੂ ਸਾਹਿਬ ਜੇ ਲੈ ਕੇ ਆਈਏ ਖਾਸ ਤੌਰ ਤੇ ਪਿੱਟ ਬਣਾ ਲਈਏ ਆਪਣੇ ਪਸ਼ੂਆਂ ਦੇ ਲਿਹਾਜ਼ ਦੇ ਨਾਲ ਤੇ ਜੇ ਓਨੇ ਕੁ ਰਕਬੇ ਦਾ ਜਿੰਨਾ ਕੁ ਆਪਾਂ ਨੂੰ ਚਾਹੀਦਾ ਓਨੇ ਕੁ ਰਕਬੇ ਦੇ ਵਿੱਚ ਕਾਸ਼ਤ ਕਰਕੇ ਕਿਉਂਕਿ ਜੋ ਸਾਨੂੰ ਪਤਾ ਹੈ ਕਿ ਇਸ ਟਾਈਮ ਸਾਡੇ ਕੋਲ ਚਾਰਾ ਨਹੀਂ ਉਪਲਬਧ ਉਸ ਟਾਈਮ ਜਿਹੜੀ ਇਹ ਚੀਜ਼ ਸਾਡੇ ਲਈ
0: ਬਹੁਤ ਕੰਮ ਆਉਂਦੀ ਹੈ ਜੀ ਬਹੁਤ ਹੀ ਕੰਮ ਆਉਂਦੀ ਹੈ ਸੋ ਇਸ ਕਰਕੇ ਆਪਾਂ ਨੂੰ ਮਾਹਰ ਤਾਂ ਵਾਰ ਵਾਰ ਇਹੀ ਗੱਲ ਕਰਦੇ ਆ ਵੀ ਜੇ ਵੱਡੇ ਪੱਧਰ ਤੇ ਪਸ਼ੂ ਪਾਲਦੇ ਹੋ ਤੇ ਉਹਨੂੰ ਹਰਾ ਚਾਰਾ ਕੱਟ ਕੇ ਪਾਉਣਾ ਔਖਾ
1: ਔਖਾ
0: ਉਹਨੂੰ ਤਾਂ ਅਚਾਰ ਬਣਾਓ
1: ਅਚਾਰ ਬਣਾਓ ਜੀ ਬਿਲਕੁਲ ਸਹੀ ਗੱਲ ਹੈ
0: ਤੇ ਉਹ ਸਾਨੂੰ ਬਹੁਤ ਫਾਇਦੇਮੰਦ ਰਹਿੰਦਾ ਹੈਗਾ ਖਰਚੇ ਵੀ ਘੱਟਦੇ ਹੈਗੇ
1: ਘੱਟਦੇ ਹੈ ਜੀ ਚੱਲੀਏ ਫਿਰ ਆਪਾਂ
0: ਜੈ ਹਿੰਦ ਜੀ
1: ਜੈ ਹਿੰਦ ਜੀ।

ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਹੋ ਸੁਣਦੇ ਹਾਂ ਮਾਨਸ ਗਾਂਧੀ 207ਵੀਂ ਕੜੀ।

ਹੁਣੇ ਤੁਸੀਂ ਮਾਨਸ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪੇਸ਼ ਨੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵਜ ਕੇ 2 ਮਿੰਟ 'ਤੇ ਲਾਈਵ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮਾਂ 'ਚੋਂ ਲਏ ਗਏ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਠੀਕ 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਪੰਡਿਤ ਬੁੱਧਾਦਿੱਤਿਆ ਮੁਖਰਜੀ ਦਾ ਸਤਾਰ 'ਤੇ ਵਜਾਇਆ ਰਾਗ ਲਲਿਤ ਸੁਣੋਗੇ ਅਤੇ 9:30 ਤੁਸੀਂ ਗਜ਼ਲਾਂ ਦਾ ਆਨੰਦ ਮਾਣ ਸਕਦੇ ਹੋ। ਦਸ 2 ਮਿੰਟ 'ਤੇ ਹਿੰਦੀ ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 'ਤੇ ਪੰਜਾਬੀ ਗੀਤਾਂ ਦਾ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। ਦੁਪਹਿਰ 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਖਾਸ ਸਿਲਸਿਲੇ ਉਮਰਾਂ ਦੇ ਪੈਂਡੇ ਤਹਿਤ ਡਾਕਟਰ ਕਮਲ ਗੁਪਤਾ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਸਿਲਸਿਲਾ ਹੋਏਗਾ ਸੁਰਖੀਆਂ 'ਚ ਔਰਤ, ਇਸ ਤੋਂ ਬਾਅਦ ਸਿਲਸਿਲਾ ਹੋਏਗਾ ਗੁਣਕਾਰੀ ਰਸੋਈ ਅਤੇ ਮਨੋਰੰਜਨ ਲਈ ਗੀਤ ਸੰਗੀਤ ਵੀ ਹੋਏਗਾ। ਸਵਾ 1:00 ਫੌਜੀ ਵੀਰਾਂ ਲਈ, 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇ ਸਾਡੇ ਫਨਕਾਰ ਹੋਣਗੇ ਅਮਰਜੀਤ ਸਿੰਘ ਰਿਖੀਆ। 4:02 'ਤੇ ਸੂਫੀਆਨਾ ਕਲਾਮ 'ਚ ਅੱਜ ਦੇ ਕਲਾਮੇ ਸ਼ਾਇਰ ਹੋਣਗੇ ਸਤੀਸ਼ ਚੰਦਰ। 4:30 ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਸਾਰਿਆਂ ਨੂੰ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ NS ਰਾਜਾ ਸੁਬਰਾਮਨੀ ਨੇ ਰੱਖਿਆ ਸਿਲਸਿਲੇ ਵਿਚ ਤਕਨਾਲੋਜੀ ਡੇਟਾ ਤੇ ਸਨਅਤ ਦੇ ਏਕੀਕਰਨ ਤੇ ਜ਼ੋਰ ਦਿੱਤਾ ਹੈ। ਸਰਕਾਰ ਨੇ ਘਰੇਲੂ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਦੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ। ਖਾਦਾਂ ਦੀ ਨਿਰਵਿਘਨ ਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਸਰਕਾਰ ਗਊ ਧਨ ਦੀ ਸਾਂਭ ਸੰਭਾਲ, ਸੁਰੱਖਿਆ ਤੇ ਗਊਸ਼ਾਲਾਵਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬ ਸਰਕਾਰ ਨੇ ਵਿਧਵਾ ਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਚ ਮੁਹਾਲੀ, ਲੁਧਿਆਣਾ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਵਿਚ 26 ਥਾਵਾਂ ਤੇ ਕੀਤੀ ਛਾਪੇਮਾਰੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਤੇ ਕਿਸਾਨ ਸੰਵਾਦ ਕਰਵਾਇਆ ਗਿਆ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਅੱਜ ਬੰਗਲੁਰੂ ਵਿਚ ਸੇਵਾ ਪ੍ਰਥਮ ਇਨੋਵੇਸ਼ਨ ਚੈਲੰਜ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 63ਵੇਂ ਸੈਸ਼ਨ ਵਿਚ ਉਠਾਇਆ ਗਿਆ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ। ਲਾਈਵ ਮਾਰਨਿੰਗ ਸ਼ੋਅ ਸੋਨੀ ਸਵੇਰ।

ਸੋਹਣੀ ਸਵੇਰ ਦੇ ਵਿੱਚ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਗਗਨਦੀਪ ਸੋਢੀ ਲੈ ਕੇ ਹਾਜ਼ਰ ਹਾਂ ਜੀ ਸੋਹਣੀ ਸਵੇਰ ਲਾਈਵ ਮਾਰਨਿੰਗ ਸ਼ੋ। ਲਾਈਵ ਮਾਰਨਿੰਗ ਸ਼ੋ ਦੇ ਵਿੱਚ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਾਂਗੇ। ਨਾ ਤਾਜ ਚਾਹੀਦਾ, ਨਾ ਤਖ਼ਤ ਚਾਹੀਦਾ, ਸਾਨੂੰ ਤੁਹਾਡਾ ਪਿਆਰ ਚਾਹੀਦਾ, ਥੋੜ੍ਹਾ ਜਿਹਾ ਵਕਤ ਚਾਹੀਦਾ। ਵਕਤ ਦੀ ਗੱਲ ਹੈ ਜੀ। ਵਕਤ ਜਦੋਂ ਕਿਸੇ ਨੂੰ ਦਿੰਦੇ ਹਾਂ ਤਾਂ ਗੱਲਾਂ ਵਿੱਚੋਂ ਗੱਲ ਨੂੰ ਕੱਢੋ, ਗੱਲ ਦੇ ਸਾਰੇ ਵੱਲ ਨੂੰ ਕੱਢੋ, ਗੁੰਝਲ ਸਾਰੇ ਖੁੱਲ੍ਹ ਜਾਵਣਗੇ, ਸਾਰੇ ਮਸਲੇ ਦੇ ਹੱਲ ਨੂੰ ਕੱਢੋ। ਗੱਲ ਕਰਨ ਦੇ ਨਾਲ ਕਹਿੰਦੇ ਨੇ ਕਿ ਮਸਲੇ ਹੱਲ ਹੋ ਜਾਂਦੇ ਨੇ, ਇਸ ਕਰਕੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਔਰ ਗੱਲਾਂ ਕਰੀਏ ਵੀ ਫਿਰ ਕਿਸ ਤਰ੍ਹਾਂ, ਗੱਲਾਂ ਦੇ ਵਿੱਚ ਪੌਸ਼ਟਿਕਤਾ ਹੋਣੀ ਚਾਹੀਦੀ ਹੈ, ਬੈਲੈਂਸ ਹੋਣਾ ਚਾਹੀਦਾ, ਪਤਾ ਲੱਗੇ ਕਿ ਗੱਲਾਂ ਕੀਤੀਆਂ ਨੇ। ਔਰ ਗੱਲਕਾਰ ਬੰਦਾ ਜਿਹੜਾ ਹੈ ਉਹ ਕਿਤੋਂ ਦੀ ਕਿਤੇ ਗੱਲ ਕਰਦਾ ਕਰਦਾ ਕਿਤੇ ਜਾ ਪਹੁੰਚਦਾ ਹੈ, ਪਰ ਫਿਰ ਵੀ ਕਿਤੇ ਕਿਤੇ ਚੁੱਪ ਦੀ ਆਪਣੀ ਅਹਿਮੀਅਤ ਹੁੰਦੀ ਹੈ। ਉਸ ਅਹਿਮੀਅਤ ਨੂੰ ਦਰਸਾਉਣਾ, ਉਸ ਅਹਿਮੀਅਤ ਨੂੰ ਦੱਸਣਾ, ਕਈ ਵਾਰੀ ਚੁੱਪ ਬਹੁਤ ਕੁਝ ਕਹਿ ਦਿੰਦੀ ਹੈ। ਕਹਿੰਦੇ ਹੁੰਦੇ ਨਾ ਵੀ ਅੱਖ ਤੇਰੀ ਬੋਲਦੀ ਹੈ ਬੋਲਦੀ ਚੁੱਪ ਕਰਕੇ, ਭੇਦ ਦਿਲਾਂ ਦੀ ਖੋਲਦੀ ਹੈ ਖੋਲਦੀ ਚੁੱਪ ਕਰਕੇ। ਜਦੋਂ ਚੁੱਪ ਕਰਕੇ ਬਹੁਤੇ ਭੇਦ ਖੁੱਲ੍ਹਣ ਤਾਂ ਫਿਰ ਮੈਨੂੰ ਲੱਗਦਾ ਉੱਥੇ ਫਿਰ ਬੋਲ ਬੁਲਾਰੇ ਦਾ ਜਾਂ ਫਿਰ ਬੋਲਣ ਦਾ ਜਾਂ ਫਿਰ ਬੋਲ ਕਬੋਲ ਕਰਨ ਦਾ ਜਾਂ ਫਿਰ ਬੋਲ ਚਾਲ ਕਰਨ ਦਾ ਜਾਂ ਫਿਰ ਇਹ ਕਹਿ ਲਓ ਕਿ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਪਰ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜ਼ਰੂਰ ਸਾਨੂੰ ਆਪਣੇ ਪਿਆਰਿਆਂ ਨੂੰ ਬੁਲਾਉਣਾ ਚਾਹੀਦਾ। ਸਮੇਂ ਦੀ ਨਾ ਤੇਜ਼ ਬੜੀ ਰਫਤਾਰ ਹੋ ਗਈ ਹੈ, ਬੜਾ ਤਾਕਤਵਰ ਹੋ ਗਿਆ ਸਮਾਂ। ਔਰ ਜਦੋਂ ਤੁਸੀਂ ਦੇਖੋ ਕਿ ਜਿਵੇਂ ਜਿਵੇਂ ਅਸੀਂ ਬਚਪਨ ਤੋਂ ਹੌਲੀ ਹੌਲੀ ਜਵਾਨੀ, ਜਵਾਨੀ ਤੋਂ ਬੁਢਾਪਾ, ਅਤੇ ਅਸੀਂ ਆਪਣੇ ਆਪਣੇ ਉਮਰਾਂ ਦੇ ਉਸ ਤਕਾਜ਼ੇ ਉੱਤੇ ਪਹੁੰਚਦੇ ਹਾਂ ਤਾਂ ਜ਼ਿੰਦਗੀ ਜਿਹੜੀ ਹੈਗੀ ਆ ਉਹ ਬੜੀ ਸ਼ਾਂਤ, ਬੜੀ ਹੌਲੀ ਹੌਲੀ ਕਰਕੇ ਸਮੁੰਦਰ ਦੇ ਵਾਂਗੂ ਆਪਣੇ ਆਪ ਦੇ ਵਿੱਚ ਸਾਰਾ ਤੂਫਾਨ, ਆਪਣੇ ਆਪ ਦੇ ਵਿੱਚ ਸਾਰੀਆਂ ਲਹਿਰਾਂ ਸਮੋ ਕੇ ਬੜੀ ਸ਼ਾਂਤ ਜਿਹੀ ਦਿਖਾਈ ਦਿੰਦੀ ਹੈ, ਪਰ ਛੁਪਿਆ ਹੋਇਆ ਸਭ ਕੁਛ ਹੀ ਹੁੰਦਾ ਉਸ ਦੇ ਵਿੱਚ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਦਾ ਬਣਾ ਲਈਏ ਕਿ ਗੱਲ ਦੇ ਵਿੱਚੋਂ ਗੱਲ ਜ਼ਰੂਰ ਕੱਢੀਏ, ਪਰ ਕਈ ਵਾਰੀ ਚੁੱਪ ਜਿਹੜੀ ਹੈਗੀ ਹੈ ਉਹ ਸਾਨੂੰ ਇਹੋ ਜਿਹਾ ਬਣਾ ਦੇ ਕਿ ਹਾਂ ਸਾਡੀ ਚੁੱਪ ਵੀ ਬਹੁਤ ਕੁਝ ਬੋਲ ਜਾਵੇ। ਕਈ ਰੰਗੀਆਂ ਤਸਵੀਰਾਂ ਵਰਗੇ ਲੱਗਦੇ ਨੇ ਸੱਜਣ, ਵੀ ਤਕਦੀਰਾਂ ਵਰਗੇ ਲੱਗਦੇ ਨੇ ਸੱਜਣ। ਤਾਂ ਇਹ ਬਹੁਤ ਜ਼ਰੂਰੀ ਹੈ, ਜਿਹੜੇ ਜੱਗ 'ਤੇ ਬਹੁਤੇ ਹਾਸੇ ਵੰਡਦੇ ਨੇ ਅੰਦਰੋਂ ਪਾਟੀਆਂ ਲੀਰਾਂ ਵਰਗੇ ਲੱਗਦੇ ਨੇ। ਬਹੁਤ ਸਾਰੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜ਼ਿੰਦਗੀ ਨੂੰ ਜਿਨ੍ਹਾਂ ਨੇ ਬਹੁਤ ਨੇੜਿਓਂ ਦੇਖਿਆ ਹੁੰਦਾ। ਲਓ ਦੋਸਤੋ, ਗੱਲ ਸਿਰਫ ਇੰਨੀ ਕੁ ਹੈ ਕਿ ਅਸੀਂ ਜਦੋਂ ਜ਼ਿੰਦਗੀ ਨੂੰ ਨੇੜਿਓਂ ਦੇਖਣਾ, ਖਾਲੀ ਜੇਬ ਇੰਨੀ ਜ਼ਿਆਦਾ ਭਾਰੀ ਹੁੰਦੀ ਹੈ ਕਿ ਉਹ ਸਾਨੂੰ ਤੋਰਨ ਨਹੀਂ ਦਿੰਦੀ। ਇਸ ਕਰਕੇ ਥੋੜ੍ਹਾ ਜਿਹਾ ਸੋਚੋ, ਥੋੜ੍ਹਾ ਵਿਚਾਰੋ, ਜ਼ਿੰਮੇਵਾਰੀਆਂ ਨੂੰ ਪਛਾਣੀਏ, ਅੱਗੇ ਵਧੀਏ, ਦੇਖੀਏ ਅੱਜ ਦਾ ਸਮਾਜ ਕਿਹੋ ਜਿਹਾ ਹੈ। ਸੋ ਅੱਜ ਸ਼ੁਰੂਆਤ ਹੋਈ ਸੋਹਣੇ ਮੌਸਮ ਦੇ ਨਾਲ, ਸੋਹਣੀਆਂ ਹਵਾਵਾਂ ਦੇ ਨਾਲ। ਰੁਮਕਦੀ ਹੋਈ ਪੌਣ ਨੇ ਸੁਨੇਹਾ ਜਿਹਾ ਦਿੱਤਾ ਕਿ ਹੁਣ ਉੱਠ ਜਾਓ, ਉੱਠਣ ਦਾ ਵੇਲਾ, ਜਾਗਣ ਦਾ ਵੇਲਾ। ਜਲੰਧਰ ਵਾਸੀ ਤਾਂ ਵੈਸੇ ਵੀ ਅੱਜ ਉੱਠ ਹੀ ਗਏ ਹੋਣੇ। ਇੱਕ ਤਾਂ ਮੌਸਮ ਇਹੋ ਜਿਹਾ ਕਿ ਜਿਹੜਾ ਜਗਾਉਣ ਆ ਗਿਆ, ਦੂਸਰਾ ਬਾਬੇ ਸੋਢਣ ਦਾ ਮੇਲਾ, ਖਾਸ ਤੌਰ ਦੇ ਉੱਤੇ ਅੱਜ ਦਾ ਦਿਨ। ਲਓ ਜੀ, ਮੁਬਾਰਕ ਸਭ ਨੂੰ ਆਪਾਂ ਕਹਿਣਾ। ਸੋ ਕਹਿੰਦੇ ਵੀ ਆ, ਇਹਦੇ ਨਾਲ ਨਾਲ ਇਹ ਹੈ ਕਿ ਅਸੀਂ ਹਰ ਇੱਕ ਤਿਉਹਾਰ ਦੇ ਕੋਲੋਂ ਕੁਝ ਨਾ ਕੁਝ ਸਿੱਖਦੇ ਹਾਂ, ਕੁਝ ਨਾ ਕੁਝ ਸੁਨੇਹਾ ਦਿੰਦਾ ਸਾਨੂੰ ਹਰ ਤਿਉਹਾਰ। ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁਨੀ, ਅਵਤਾਰਾਂ ਦੀ ਧਰਤੀ ਹੈ, ਔਰ ਇਹਦੀ ਜ਼ਰਖੇਜ਼ ਧਰਤੀ ਦੇ ਵਿੱਚੋਂ ਹਰ ਧਰਮ ਵਾਸਤੇ ਸਤਿਕਾਰ ਪੈਦਾ ਹੁੰਦਾ ਹੈ, ਔਰ ਹਰ ਧਰਮ ਸਾਨੂੰ ਸਿਖਾਉਂਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇੱਕਜੁੱਟ ਹੋ ਕੇ ਰਹਿਣਾ। ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਹੋਣਾ ਚਾਹੀਦਾ, ਇਨਸਾਨ ਸਿਰਫ ਇਨਸਾਨ ਹੋਣਾ ਚਾਹੀਦਾ। ਲੋੜ ਨਹੀਂ ਹੁੰਦੀ ਪੱਥਰਾਂ ਦੇ ਬੁੱਤਾਂ ਨੂੰ ਪੂਜਣ ਦੀ, ਇਨਸਾਨ ਹੀ ਇਨਸਾਨ ਦਾ ਭਗਵਾਨ ਹੋਣਾ ਚਾਹੀਦਾ। ਜਦੋਂ ਅਸੀਂ ਪਰਮਾਤਮਾ ਨੇ ਜਿਹੜੀ ਆਪਣੇ ਬੈਠਣ ਵਾਸਤੇ ਸਾਡੀ ਆਪਣੀ ਦੇਹ ਬਣਾਈ ਹੋਈ ਹੈ, ਖਾਸ ਜਗ੍ਹਾ ਬਣਾਈ ਹੋਈ ਹੈ ਸਾਡੇ ਦਿਲਾਂ 'ਚ ਬੈਠਿਆ ਹੋਇਆ, ਜੇ ਅਸੀਂ ਇਨਸਾਨ ਦੇ ਅੰਦਰੋਂ ਭਗਵਾਨ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ, ਸ਼ਾਇਦ ਸਾਡੀ ਜ਼ਿੰਦਗੀ ਸਫਲ ਹੋ ਜਾਏ। ਬਾਕੀ ਜਿਹੜਾ ਹੈ ਜੀ, ਜਿਹਦੇ ਨਾਲ ਵੀ ਵਾਹ ਪਿਆ ਹੈ, ਉਹੀ ਲਾਉਂਦਾ ਦਾ ਪਿਆ ਹੈ,

ਡੰਗਰ ਵੀ ਤਾਂ ਉਧਰ ਗਏ ਨੇ ਜਿੱਧਰ ਬਹੁਤਾ ਘਾਹ ਪਿਆ ਏ, ਸਾਡਾ ਛੱਲਾ ਮੋੜਦੇ ਸਾਨੂੰ, ਤੇਰਾ ਛੱਲਾ ਆ ਪਿਆ ਏ। ਸੋ ਇਹ ਹੈ ਜੀ ਕਿ ਅਸੀਂ ਗੱਲਾਂ ਦੇ ਵਿੱਚੋਂ ਗੱਲ ਕੱਢ ਲੈਂਦੇ ਹਾਂ। ਲਓ ਜੀ ਗੱਲਾਂ ਦੇ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੱਢਾਂਗੇ। ਬਸ ਅੱਜ ਦਾ ਦਿਨ ਮੁਬਾਰਕ ਹੋਵੇ ਸਭ ਨੂੰ, ਸਿਰ ਤੋਂ ਭਾਰ ਅੱਜ ਲਾਹ ਨਾ ਦੇਈਏ, ਦੁੱਖਾਂ ਨੂੰ ਅੱਜ ਫਾਹ ਨਾ ਦੇਈਏ। ਮੈਨੂੰ ਇਹ ਗੱਲ ਦੱਸੀ ਰਾਹ ਵਾ, ਰਾਹ ਨਹੀਂ ਮਿਲਦਾ ਜੇ ਰਾਹ ਨਾ ਦੇਈਏ। ਹੁਣ ਮੈਂ ਰਾਹ ਦੇ ਰਿਹਾ ਜੀ ਇੱਕ ਗੀਤ ਨੂੰ, ਫਿਰ ਮਿਲਦੇ ਹਾਂ ਨਵੇਂ ਕਿਸੇ ਨਾ ਕਿਸੇ ਵਿਚਾਰ ਦੇ ਨਾਲ।

ਆਪਾਂ ਤਾਂ ਨਹੀਂ ਮੁੱਕਰ ਦੇ ਜੀ, ਆਪਾਂ ਤਾਂ ਹਾਜ਼ਰ ਹਾਂ। ਬਿਲਕੁਲ, ਛੱਪੜ ਵਿੱਚ ਸਮੁੰਦਰੀ ਛੱਲਾਂ ਹਾਜ਼ਰ ਨੇ, ਕੰਨ ਜੇ ਵਿਹਲੇ ਹੋਣ ਤਾਂ ਗੱਲਾਂ ਹਾਜ਼ਰ ਨੇ। ਗੱਲਾਂ ਹੀ ਨੇ ਜੀ, ਗੱਲਾਂ ਨਾਲ ਕਹਿੰਦੇ ਨੇ ਕਿ ਪਿਆਰ ਵੱਧਦਾ, ਗੱਲਾਂ ਦੇ ਨਾਲ ਗੱਲ ਵੀ ਬਣਦੀ ਹੈ। ਸਾਡੇ ਕੋਲ ਜੇ ਹੁਣ ਰੁਪਈਏ ਲੈ ਸੱਜਣਾ ਨੂੰ ਮੁੱਲ ਹੀ ਲਈਏ, ਉਨਾ ਚਿਰ ਮੁਹੱਬਤ ਨਿਭਦੀ ਜਿੰਨਾ ਚਿਰ ਕੁਛ ਦਿੰਦੇ ਰਹੀਏ। ਪਰ ਸਾਨੂੰ ਮੁਹੱਬਤ ਐਸੀ ਲੱਭੇ, ਨਾ ਕੁਛ ਦਈਏ ਤੇ ਨਾ ਕੁਛ ਲਈਏ, ਮੁਹੱਬਤਾਂ ਵਿੱਚੋਂ ਕੁਛ ਨਹੀਂ ਲੱਭਦਾ, ਮੁਹੱਬਤ ਕਰਨੀ ਛੱਡਣਾ ਦਈਏ, ਗੱਲ ਹੀ ਹੈ ਜੀ। ਵੈਸੇ ਤੁਸੀਂ ਦੇਖ ਲਓ ਕਿ ਗੱਲਾਂ ਦੇ ਵਿੱਚੋਂ ਜਦੋਂ ਅਸੀਂ ਗੱਲਾਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਨਿਕਲ ਜਾਂਦੀ ਹੈ, ਇਹੋ ਜਿਹੀ ਗੱਲ ਮਿਲ ਜਾਂਦੀ ਹੈ ਜਿਹੜੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਰਥਕ ਜਿਹੀ ਸਿੱਧ ਹੋ ਜਾਂਦੀ ਹੈ, ਅੱਜ ਦਾ ਵਿਚਾਰ ਬਣ ਜਾਂਦੀ ਹੈ। ਕਹਿਣ ਦਾ ਮਤਲਬ ਇਹੀ ਹੈ ਕਿ ਕੱਪੜੇ ਵੇਖ ਕੇ ਜੱਜ ਨਹੀਂ ਕਰੀਦਾ ਇਨਸਾਨ ਨੂੰ, ਫੋਨ ਨਾਲੋਂ ਜ਼ਿਆਦਾ ਟਾਈਮ ਦੇਈਦਾ ਮਹਿਮਾਨ ਨੂੰ। ਬੜਾ ਕੁਝ ਸਿਖਾਉਂਦੀਆਂ ਨੇ ਮਾਪਿਆਂ ਦੀਆਂ ਵੱਟੀਆਂ ਘੂਰੀਆਂ, ਕੋਲ ਬਹਿ ਕੇ ਹੀ ਪਤਾ ਚੱਲਦਾ ਕਿਸੇ ਦੀ ਜ਼ਿੰਦਗੀ ਬਾਰੇ, ਕਈਆਂ ਦੇ ਹਾਸੇ ਪਤਾ ਨਹੀਂ ਲੱਗਣ ਦਿੰਦੇ ਘਰ ਦੀਆਂ ਮਜਬੂਰੀਆਂ। ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਪਿਆਰ, ਅਸੀਂ ਮੁਹੱਬਤ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਬੰਦੇ ਦੀ ਜਿਹੜੀ ਹੈ ਉਹਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ, ਬੰਦਾ ਜਿਹੜਾ ਹੈ ਉਹ ਇਹ ਕਹਿੰਦੇ ਹੁੰਦੇ ਨਾ ਵੀ ਅਸੀਂ, ਸਾਨੂੰ ਰੱਬਾ ਵੀ ਸਾਨੂੰ ਦੇਣ ਵਾਲਿਆਂ ਵਿੱਚ ਹੀ ਰੱਖੀ, ਸਾਨੂੰ ਮੰਗਣ ਵਾਲਿਆਂ ਵਿੱਚ ਨਾ ਰੱਖੀ, ਸਾਰੇ ਅਸੀਂ ਦੁਆਵਾਂ ਮੰਗਦੇ ਫਿਰਦੇ ਹਾਂ। ਲਓ ਜੀ, ਸਵੇਰ ਦੇ ਵੇਲੇ ਵਿੱਚ ਵਿਚਾਰ ਕਰਦੇ ਕਰਦੇ ਗੱਲ ਇਹ ਵੀ ਚੇਤੇ ਆ ਗਈ ਆ ਵੀ ਸਵੇਰ ਦਾ ਨਾ ਵੇਲਾ ਸੀਗਾ, ਕਿਤੇ ਇੱਕ ਭੀਖ ਮੰਗਣ ਵਾਲਾ ਭਿਖਾਰੀ ਆਪਣੇ ਕੰਮ ਵਾਸਤੇ, ਕੰਮ ਤਾਂ ਉਹਦਾ ਭੀਖ ਮੰਗਣ ਦਾ ਹੀ ਹੁੰਦਾ ਜੀ, ਅਤੇ ਘਰੋਂ ਬਾਹਰ ਨਿਕਲਿਆ। ਨਿਕਲਦੇ ਵਕਤ ਹੀ ਉਹਨੇ ਆਪਣੀ ਝੋਲੀ ਦੇ ਵਿੱਚ ਨਾ ਕੁਛ ਚੌਲਾਂ ਦੇ ਦਾਣੇ ਰੱਖ ਲਏ। ਉਹਦੀ ਸੋਚ ਸੀਗੀ ਵੀ ਜਦੋਂ ਆਪਾਂ ਕਿਸੇ ਦੇ ਦਰੋਂ ਭੀਖ ਲੈਣ ਜਾਂਦੇ ਹਾਂ ਨਾ, ਤਾਂ ਕਿਸੇ ਨੂੰ ਭੀਖ ਦੇਣ ਲਈ ਕਹਿੰਦੇ ਹਾਂ ਅਤੇ ਅਗਲਾ ਪਹਿਲਾਂ ਇਹ ਦੇਖਦਾ ਇਹਨੂੰ ਪਹਿਲਾਂ ਵੀ ਕਿਸੇ ਨੇ ਦਿੱਤੀ ਹੈ ਭੀਖ, ਉਹ ਫਿਰ ਦੇਖਣ ਵਾਲਾ ਇਹ ਅੰਦਾਜ਼ਾ ਲਾਉਂਦਾ ਵੀ ਇਹ ਬੰਦਾ ਵਾਕਈ ਕੋਈ ਉੱਚ ਕੋਟੀ ਦਾ ਭਿਖਾਰੀ ਹੋਣਾ ਹੈ, ਇਹਨੂੰ ਆਪਾਂ ਥੋੜ੍ਹੀ ਭੀਖ ਰੂ ਮਤਲਬ ਦੇ ਦਿੰਦੇ ਹਾਂ, ਕੁਛ ਨਾ ਕੁਛ ਦੇ ਦਿੰਦੇ ਹਾਂ। ਵੈਸੇ ਵੀ ਅੱਜ ਕੱਲ੍ਹ ਸਮਾਜ ਇਹੀ ਕਹਿੰਦਾ ਨਾ ਵੀ ਰੱਜਿਆਂ ਨੂੰ ਰਜਾਉਣ ਦੀ ਆਦਤ ਹੁੰਦੀ ਹੈ ਸਭ ਨੂੰ, ਸੋ ਇਸ ਆਦਤ ਨੂੰ ਬੰਦਾ ਬਖੂਬੀ ਜਾਣਦਾ ਸੀਗਾ। ਲਓ ਜੀ, ਭਿਖਾਰੀ ਭਿਕਸ਼ਾ ਲੈਣ ਲਈ ਪਿੰਡ ਵੱਲ ਨੂੰ ਜਦੋਂ ਤੁਰ ਪਿਆ ਤਾਂ ਕੀ ਦੇਖਦਾ, ਦੂਰ ਤੋਂ ਰਾਜੇ ਦਾ ਰੱਥ ਆ ਗਿਆ। ਉਸੇ ਵੇਲੇ ਉਹਦੇ ਮਨ ਦੇ ਵਿੱਚ ਹੋਇਆ ਵੀ ਕਿਉਂ ਨਾ ਰਾਜੇ ਕੋਲੋਂ ਭੀਖ ਮੰਗੀ ਜਾਵੇ, ਸ਼ਾਇਦ ਰਾਜਾ ਜ਼ਿਆਦਾ ਦੇ ਦੇਵੇ। ਲਓ ਜੀ, ਆਸ ਲਗਾ ਕੇ ਜਦੋਂ ਪਹੁੰਚਾ ਰਾਜੇ ਦੇ ਕੋਲ ਤਾਂ ਰਾਜਾ ਪਹਿਲਾਂ ਹੀ ਹੱਥ ਅੱਡ ਕੇ ਭਿਖਾਰੀ ਦੇ ਅੱਗੇ ਖੜਾ ਹੋ ਗਿਆ। ਰਾਜਾ ਉਸ ਭਿਖਾਰੀ ਨੂੰ ਕਹਿਣ ਲੱਗਾ, ਕਹਿੰਦਾ ਅੱਜ ਮੈਂ ਨਹੀਂ ਕੁਛ ਵੀ ਦੇ ਸਕਦਾ, ਤੇਰੇ ਝੋਲੇ ਵਿੱਚ ਕੀ ਆ? ਤਾਂ ਭਿਖਾਰੀ ਕਹਿਣ ਲੱਗਾ, ਕਹਿੰਦਾ ਰਾਜਾ ਇਹਦੇ ਵਿੱਚ ਤਾਂ ਚੌਲ ਆ। ਰਾਜਾ ਕਹਿੰਦਾ ਅੱਜ ਮੈਨੂੰ ਭੀਖ ਦੇ ਦੇ ਆਪਣੇ ਕੋਲੋਂ, ਦੇ ਦੇ। ਹੁਣ ਭਿਖਾਰੀ ਬੜਾ ਹੈਰਾਨ ਪਰੇਸ਼ਾਨ, ਸੋਚੇ ਕਿ ਰਾਜੇ ਨੇ ਭੀਖ ਮੰਗ ਲਈ, ਫਿਰ ਕੀ ਸੀ? ਭਿਖਾਰੀ ਨੇ ਆਪਦੇ ਝੋਲੇ ਵਿੱਚ ਹੱਥ ਪਾ ਕੇ ਮੁੱਠੀ ਪੂਰੀ ਭਰ ਲਈ ਪਹਿਲਾਂ ਚੌਲਾਂ ਦੀ, ਫਿਰ ਇੱਕ ਦੋ ਚੌਲਾਂ ਦੇ ਦਾਣੇ ਚੁੱਕ ਲਿਆ ਕਰੇ, ਸੋਚੇ ਵੀ ਕਿੰਨੇ ਕੁ ਚੌਲਾਂ ਦੇ ਦਾਣੇ ਮੈਂ ਰਾਜੇ ਨੂੰ ਦੇ ਦੇਵਾਂ। ਹੈਂ, ਇਸੇ ਨਾ ਦਚਿੱਤੀ ਦੇ ਵਿੱਚ ਆਖਰ ਉਹਨੇ ਇੱਕ ਚੌਲ ਦਾ ਦਾਣਾ ਕੱਢਿਆ ਅਤੇ ਆਪਣੇ ਝੋਲੇ ਵਿੱਚੋਂ ਅਤੇ ਦੇ ਦਿੱਤਾ ਰਾਜੇ ਨੂੰ। ਰਾਜਾ ਬੜਾ ਖੁਸ਼ ਹੋਇਆ, ਭਿਖਾਰੀ ਉਦਾਸ ਹੋ ਗਿਆ। ਉਸ ਦਿਨ ਉਸ ਭੀਖ ਮੰਗਣ ਵਾਲੇ ਨੂੰ ਨਾ ਲੋਕਾਂ ਨੇ ਕਾਫ਼ੀ ਜ਼ਿਆਦਾ ਕੁਛ ਦਿੱਤਾ, ਜ਼ਿਆਦਾ ਚੀਜ਼ਾਂ ਉਹਨੂੰ ਮਿਲੀਆਂ, ਉਹਦਾ ਸਾਰਾ ਧਿਆਨ ਲੱਗਾ ਰਿਹਾ। ਪਰ ਉਹਦਾ ਧਿਆਨ ਉੱਧਰ ਹੀ ਸੀਗਾ ਵੀ ਰਾਜੇ ਨੂੰ ਮੈਂ ਇੱਕ ਚੌਲ ਦਾ ਦਾਣਾ ਦੇ ਦਿੱਤਾ, ਉਹ ਘੱਟ ਗਿਆ ਮੇਰੇ ਝੋਲੇ ਦੇ ਵਿੱਚੋਂ। ਸਾਰਾ ਦਿਨ ਉਸ ਭਿਖਾਰੀ ਨੇ ਭੀਖ ਮੰਗੀ, ਲੋਕਾਂ ਨੇ ਵਾਹ ਵਾਹ ਉਹਨੂੰ ਭੀਖ ਦਿੱਤੀ, ਆਮ ਦਿਨ ਨਾਲੋਂ ਵੱਧ ਭੀਖ ਇਕੱਠੀ ਹੋ ਗਈ। ਪਰ ਧਿਆਨ ਸਾਰਾ ਉਸੇ ਦਾਣੇ ਵੱਲ ਲੱਗਾ ਰਿਹਾ ਵੀ ਮੇਰੇ ਝੋਲੇ ਵਿੱਚੋਂ ਇੱਕ ਚੌਲ ਦਾ ਦਾਣਾ ਜਿਹੜਾ ਹੈਗਾ ਉਹ ਘੱਟ ਗਿਆ। ਲਓ ਜੀ, ਜਦੋਂ ਘਰ ਗਿਆ ਤੇ ਘਰ ਵਾਲੀ ਨੂੰ ਜਾ ਕੇ ਸਮਾਨ ਫੜਾਇਆ, ਸਮਾਨ ਦੇਖ ਕੇ ਘਰ ਵਾਲੀ ਬੜੀ ਖੁਸ਼ ਹੋਈ। ਪਰ ਉਹ ਆਪ ਉਦਾਸ ਪਰੇਸ਼ਾਨ ਵੀ, ਆਖਿਰਕਾਰ ਘਰ ਵਾਲੀ ਤੇ ਮੂੰਹ

ਕਹਿੰਦਾ ਘਰਵਾਲੀ ਵੱਲ ਨੂੰ ਤੇ ਰੋਣ ਲੱਗ ਪਿਆ। ਕਹਿੰਦਾ ਭਾਗਵਾਨ ਨੇ ਅੱਜ ਇੱਕ ਚੌਲਾਂ ਦਾ ਦਾਣਾ ਘੱਟ ਗਿਆ, ਰਾਜੇ ਦੀ ਮੰਗ ਤੇ ਮੈਂ ਉਹਨੂੰ ਦੇ ਬੈਠਾ। ਘਰਵਾਲੀ ਕਹਿੰਦੀ ਕੋਈ ਗੱਲ ਨਹੀਂ ਜੀ, ਫੇਰ ਕੀ ਹੋਇਆ, ਬਾਕੀ ਆਹ ਦੇਖੋ ਝੋਲੇ ਵਿੱਚ ਹੀ ਨੇ ਦਾਣੇ, ਬਾਕੀ ਦਾਣੇ ਜਿਹੜੇ ਨੇ। ਇੱਕ ਦਾਣਾ ਰਾਜੇ ਨੂੰ ਦੇ ਵੀ ਦਿੱਤਾ, ਫੇਰ ਕੀ ਹੋਇਆ, ਭਖਾਰੀ ਕਹਿੰਦਾ ਫੜਾ ਮੇਰਾ ਝੋਲਾ, ਮੈਂ ਦੇਖਾਂ ਚੌਲਾਂ ਨੂੰ ਇੱਕ ਦਾਣਾ ਦੇ ਕੇ ਕਿੰਨੇ ਕੁ ਘਟੇ ਆ। ਲਓ ਜੀ, ਜਦ ਉਸ ਬੰਦੇ ਨੇ ਚੌਲਾਂ ਵਾਲਾ ਝੋਲਾ ਜਿਹੜਾ ਹੈਗਾ ਉਹ ਉਲਟਾ ਕੀਤਾ ਤਾਂ ਦਹਾੜਾ ਮਾਰ ਕੇ ਰੋਣ ਲੱਗ ਪਿਆ। ਕਹਿੰਦਾ ਭਾਗਵਾਨ ਨੇ ਆਪਾਂ ਲੁੱਟੇ ਗਏ। ਘਰਵਾਲੀ ਹੈਰਾਨ, ਕਹਿੰਦੀ ਕੀ ਹੋ ਗਿਆ? ਘਰਵਾਲੀ ਨੂੰ ਦੇਖਿਆ ਸਾਰੇ ਚੌਲਾਂ ਦੇ ਦਾਣੇ ਪੂਰੇ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਦਾਣਾ ਸੋਨੇ ਦਾ ਸੀਗਾ। ਘਰਵਾਲੀ ਸਮਝ ਗਈ ਸੀ ਵੀ ਇੱਕ ਦਾਣਾ ਉਸ ਦਾਣੇ ਦੇ ਬਦਲੇ ਝੋਲੇ ਵਿੱਚ ਆਇਆ ਸੀਗਾ ਜਿਹੜਾ ਮੇਰੇ ਘਰ ਵਾਲੇ ਨੇ ਰਾਜੇ ਨੂੰ ਦਿੱਤਾ ਸੀਗਾ। ਉਹ ਖੁਸ਼ ਸੀਗੀ ਵੀ ਚਲੋ ਇੱਕ ਦਾਣਾ ਤਾਂ ਸੋਨੇ ਦਾ ਸੀਗਾ, ਪਰ ਭਖਾਰੀ ਰੋਈ ਜਾ ਰਿਹਾ ਸੀਗਾ। ਘਰਵਾਲੀ ਕਹਿੰਦੀ ਆਹ ਦੇਖੋ ਸੋਨੇ ਦਾ ਦਾਣਾ, ਹੁਣ ਤੁਸੀਂ ਰੋਈ ਕਿਉਂ ਜਾ ਰਹੇ ਹਾਂ? ਕਹਿੰਦਾ ਭਾਗਵਾਨ ਨੇ ਗਲਤੀ ਹੋ ਗਈ, ਮੈਂ ਪਾਗਲ, ਮੈਂ ਬੇਵਕੂਫ, ਮੈਂ ਗਲਤ ਹਾਂ, ਕਾਸ਼ ਕਿਤੇ ਰਾਜੇ ਨੂੰ ਮੈਂ ਸਾਰੇ ਚੌਲ ਦੇ ਦਿੱਤੇ ਹੁੰਦੇ, ਅੱਜ ਸਾਰੇ ਚੌਲਾਂ ਦੇ ਦਾਣੇ ਸੋਨੇ ਦੇ ਹੋਣੇ ਸੀਗੇ। ਸੋ ਨਾ ਤਾਂ ਲਾਲਚ ਖਤਮ ਹੋ ਸਕਦਾ, ਦੂਜੀ ਗੱਲ ਇਹ ਹੈ ਕਿ ਦੇਣ ਵਾਸਤੇ ਦਾਨ ਕਰਨ ਵਾਸਤੇ ਵੀ ਜਿਗਰਾ ਚਾਹੀਦਾ। ਮੌਕਾ ਨਿਕਲ ਗਿਆ, ਰੋਜ਼ ਰਾਜਾ ਸੜਕਾਂ 'ਤੇ ਨਹੀਂ ਮਿਲਣਾ। ਸੋ ਹੈ ਇੱਕ ਸਨ ਕਹਾਣੀ ਜਿਹੀ ਆ, ਪਰ ਇੱਕ ਗੱਲ ਦਰੁਸਤ ਹੈ, ਸਿਰਫ ਉਹੀ ਦਾਣੇ ਸੋਨੇ ਦੇ ਹੁੰਦੇ ਆ ਜਿਹੜੇ ਅਸੀਂ ਦੇ ਦਿੰਦੇ ਹਾਂ, ਅਤੇ ਜੋ ਸਾਡੇ ਕੋਲ ਬਚ ਜਾਂਦੇ ਆ ਉਹ ਸਿਰਫ ਮਿੱਟੀ ਹੁੰਦੇ ਆ। ਇਸ ਕਰਕੇ ਨਾ ਕਿਹਾ ਜਾਂਦਾ ਹੈ ਕਿ ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹਉ ਘਟੇ, ਲੈਣ ਦੇਣ ਜੇ ਦੋਵੇਂ ਹਟੇ ਤਾਂ ਪਿੱਛੇ ਮਾਹੀ ਵਸੇ। ਸੋ ਕਿਤੇ ਨਾ ਕਿਤੇ ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਦਾਨ ਦੇ ਕੇ ਨਾ ਸੁਣਾਈਏ। ਕਹਿੰਦੇ ਨਾ ਵੀ ਵੈਸੇ ਵੀ ਜਦੋਂ ਦਾਨ ਬੰਦਾ ਕੋਈ ਦਿੰਦਾ ਆ ਤਾਂ ਫਿਰ ਇੱਕ ਹੱਥ ਦਾ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਆਪਾਂ ਨੂੰ ਅੱਜ ਦੇ ਵਿਚਾਰ ਦੇ ਨਾਲ ਜੋੜ ਲੈਣਾ ਚਾਹੀਦਾ। ਸੁਣੋ, ਗੱਲ ਝੋਲਿਆਂ ਤੋਂ ਲੈ ਕੇ ਕਿੱਥੋਂ ਤੱਕ ਪਹੁੰਚ ਗਈ ਪਤਾ ਨਹੀਂ ਲੱਗਾ, ਪਰ ਹੌਲੀ ਹੌਲੀ ਹੌਲੀ ਹੌਲੀ ਕਰਕੇ ਹੁਣ ਆਪਾਂ ਅੱਗੇ ਵੀ ਵਧਣਾ। ਅੱਜ ਮੁਬਾਰਕ ਦਿਨ, ਬਹੁਤ ਸਾਰੀਆਂ ਹੋਰ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਰੂਹ ਦੀ ਗਜ਼ਾ, ਰੂਹ ਦੀ ਖੁਰਾਕ ਲੋ ਸੁਣ ਲਓ, ਫਿਰ ਮੈਂ ਵਾਪਸ ਆਉਣਾ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ,

ਸੋ ਜਦੋਂ ਅਸੀਂ ਸੰਕਲਪਾਂ ਦੇ ਸਮੂਹ ਦੀ ਗੱਲ ਕਰਦੇ ਹਾਂ, ਰਾਜਨੀਤਿਕ ਮੋਹਰੀਪਣ ਦੀ ਗੱਲ ਕਰਦੇ ਹਾਂ, 1967 ਦੇ ਵਿੱਚ ਭਾਵੇਂ ਦੀਨ ਦਿਆਲ ਉਪਾਧਿਆਏ ਨੂੰ BGS ਦਾ ਪ੍ਰਧਾਨ ਬਣਾਇਆ ਗਿਆ, ਉਸ ਦੇ ਇਲਾਵਾ ਵੀ ਬਹੁਤ ਸਾਰੀਆਂ ਪਦਵੀਆਂ ਦਿੱਤੀਆਂ ਗਈਆਂ, ਪਰ ਇਸ ਦੇ ਨਾਲ ਨਾਲ ਇੱਕ ਹਲੀਮੀ, ਇੱਕ ਨਿਮਰਤਾ ਜੋ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ, ਉਹਦੇ ਨਾਲ ਹੀ ਇੱਕ ਜਨਸੰਘ ਦੇ 10ਵੇਂ ਪ੍ਰਧਾਨ ਦੇ ਵਜੋਂ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਸੋ ਜਦੋਂ ਅਸੀਂ ਸਮਾਜ ਸੁਧਾਰਕ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਦੇ ਹਾਂ ਤੇ ਸਮਾਜ ਦੇ ਵਿੱਚ ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ ਇਹੋ ਜਿਹੀਆਂ ਬਿਮਾਰੀਆਂ ਸਨ ਜਿਨ੍ਹਾਂ ਨੂੰ ਦੂਰ ਕਰਨ ਵਾਸਤੇ ਉੱਦਮ ਕੀਤਾ ਦੀਨ ਦਿਆਲ ਉਪਾਧਿਆਏ ਨੇ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। 25 ਸਤੰਬਰ 1916 'ਤੇ ਸਾਡੀ ਸੋਚ ਚਲੀ ਜਾਂਦੀ ਹੈ। 11 ਫਰਵਰੀ 1968 ਨੂੰ ਭਾਵੇਂ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਪਰ ਅੱਜ ਵੀ ਇੱਕ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਅਸੀਂ ਇਤਿਹਾਸ ਤੋਂ ਜਦੋਂ ਕੁਝ ਨਾ ਕੁਝ ਸਿੱਖਦੇ ਹਾਂ ਤਾਂ ਸਾਡਾ ਵਰਤਮਾਨ ਸਾਨੂੰ ਸੁਨੇਹਾ ਦਿੰਦਾ ਕਿ ਸਾਨੂੰ ਸਿੱਖਣ ਦੀ ਹੋਰ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇੱਕ ਸਮਾਜ ਸੁਧਾਰਕ ਦੇ ਰੂਪ ਦੇ ਵਿੱਚ ਦੀਨ ਦਿਆਲ ਉਪਾਧਿਆਏ ਨੂੰ ਅੱਜ ਅਸੀਂ ਯਾਦ ਕਰਦੇ ਹਾਂ। ਅੱਜ ਦੇ ਦਿਨ 1977 ਨੂੰ 25 ਸਤੰਬਰ ਦੇਵਾ ਦੱਤਾ ਦਾ ਜਨਮ। ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰੀ ਹੈ ਤਾਂ ਉਹ 60 ਤੋਂ ਜ਼ਿਆਦਾ ਫੀਚਰ ਫਿਲਮਾਂ ਵੀ ਕਰ ਚੁੱਕੇ ਨੇ, 2 ਕੌਮਾਂਤਰੀ ਫਿਲਮਾਂ ਵੀ ਸ਼ਾਮਿਲ ਨੇ, ਵੀਰ ਜ਼ਾਰਾ, ਦਿੱਲੀ ਸਿੱਖਸ ਵਰਗੀਆਂ ਫਿਲਮਾਂ ਦੇ ਵਿੱਚ ਕਈ ਉਹਨਾਂ ਨੇ ਇਨਾਮ ਵੀ ਹਾਸਲ ਕੀਤਾ। ਸੋ ਜੇ ਉਹਨਾਂ ਦੇ ਮੁੱਢਲੇ ਜਨਮ ਦੀ ਗੱਲ ਜੀਵਨ ਦੀ ਗੱਲ ਕਰੀਏ ਤਾਂ ਦਿਵਿਆ ਦੱਤਾ ਦਾ ਜਨਮ 25 ਸਤੰਬਰ 1977 ਨੂੰ ਲੁਧਿਆਣਾ, ਪੰਜਾਬ ਦੇ ਵਿੱਚ ਹੋਇਆ। ਸੋ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਆਪਣੀ ਤਾਕ ਜਮਾਈ ਹੋਈ ਹੈ। ਸੋ 25 ਸਤੰਬਰ ਯਾਨੀ ਅੱਜ ਦੇ ਦਿਨ ਦਿਵਿਆ ਦੱਤਾ ਨੂੰ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਦੇ ਜਨਮ ਦਿਨ ਦੀ। ਇਸ ਤੋਂ ਇਲਾਵਾ ਦੋਸਤੋ, ਜਦੋਂ ਅੱਗੇ ਆਪਾਂ ਵਧਣਾ ਤੇ ਅੱਜ ਦੇ ਦਿਨ ਹੀ ਫਿਰੋਜ਼ ਖਾਨ 25 ਸਤੰਬਰ 1939 ਉਹਨਾਂ ਦਾ ਜਨਮ ਹੋਇਆ ਸੀ, ਔਰ ਬਹੁਤ ਦਿੱਗਜ ਅਭਿਨੇਤਾ ਨੇ। ਜਿੱਥੋਂ ਤੱਕ ਅੱਗੇ ਵਧਣ ਦੀ ਗੱਲ ਹੈ ਤੇ ਸਾਨੂੰ ਸਾਡਾ ਇਤਿਹਾਸ ਦੱਸਦਾ ਹੈ ਤੇ ਅਸੀਂ ਅੱਗੇ ਕਿਸ ਤਰੀਕੇ ਨਾਲ ਵਧਣਾ, ਸ਼ਖਸੀਅਤਾਂ ਦੱਸਦੀਆਂ ਨੇ। ਪਰ ਮੈਂ ਵੀ ਹੌਲੀ ਹੌਲੀ ਕਰਕੇ ਇਸ ਕਰਕੇ ਵੀ ਅੱਗੇ ਵਧੀ ਜਾਂਦਾ ਕਿਉਂਕਿ ਜਿਵੇਂ ਗੱਲਾਂ ਦੇ ਨਾਲ ਗੱਲਾਂ ਨੂੰ ਜੋੜਨਾ, ਜਿਵੇਂ ਅੱਜ ਦੇ ਮੌਸਮ ਦੇ ਨਾਲ ਜੋੜਨਾ, ਜਿਵੇਂ ਹੀ ਅੱਜ ਆਪਣੇ ਦੋਸਤਾਂ ਦੇ ਨਾਲ ਜੋੜਨਾ, ਜਿਵੇਂ ਤੁਸੀਂ ਸੁਣ ਲਏ ਹੋ ਤੇ ਮੇਰੇ ਦੋਸਤ ਆਉਂਦੇ ਹੁੰਦੇ ਨਾ ਵੀ ਮੇਰੀ ਸ਼ਕਲ ਪਸੰਦ ਨਹੀਂ ਕੀਤੀ, ਉਹਨੇ ਅੱਖ ਵੀ ਬੰਦ ਨਹੀਂ ਕੀਤੀ, ਭਾਈਆਂ ਨੇ ਦਿਲ ਵੱਖਰੇ ਕਰ ਲਏ, ਭਾਵੇਂ ਘਰ ਵਿੱਚ ਕੰਧ ਨਹੀਂ ਕੀਤੀ, ਬਸ ਦਿਲਾਂ ਦੇ ਵਿੱਚ ਵੱਖਰਾਪਣ ਨਹੀਂ ਹੋਣਾ ਚਾਹੀਦਾ ਕਿਉਂਕਿ ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਮੁੱਕ ਜਾਂਦੇ ਨੇ, ਰੌਣਕ ਵੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਤੇ ਜਿਹੜੇ ਕਹਿੰਦੇ ਜਾਣ ਤੋਂ ਪਿਆਰਾ ਲੋੜ ਪਏ ਤਾਂ ਲੁੱਕ ਜਾਂਦੇ ਨੇ, ਬੀਜ ਕੇ ਜੇ ਨਾ ਰਾਖੀ ਕਰੀਏ ਤੋਤੇ ਫਸਲਾਂ ਟੁੱਕ ਜਾਂਦੇ ਨੇ, ਤੇ ਮੋਢੇ ਚੌੜੇ ਨਾ ਕਰ ਬੰਦਿਆ ਇਹ ਪਿਛਲੀ ਉਮਰੇ ਝੁੱਕ ਜਾਂਦੇ ਨੇ। ਕੁਛ ਨੀ ਇੱਥੇ ਤੇਰਾ ਮੇਰਾ ਸਾਰੇ ਖਾਲੀ ਬੁੱਕ ਜਾਂਦੇ ਨੇ, ਤੇ ਰਿਸ਼ਤੇ ਹੁੰਦੇ ਪੱਤਿਆਂ ਵਰਗੇ ਝੜ ਜਾਂਦੇ ਜਦ ਸੁੱਕ ਜਾਂਦੇ ਨੇ। ਸੋ ਸੁੱਕਣ ਤੋਂ ਪਹਿਲਾਂ ਪਹਿਲਾਂ ਹਰੇ ਹਰੇ ਹੋਣਾ ਬਹੁਤ ਜ਼ਰੂਰੀ ਹੈ। ਹਰਿਆਵਲ ਤੁਹਾਡੇ ਆਲੇ ਦੁਆਲੇ ਸਵੇਰੇ ਪੌਣ ਨੇ ਸੁਨੇਹਾ ਦੇ ਦਿੱਤਾ, ਪਰ ਤਾਪਮਾਨ ਕਿਹੋ ਜਿਹਾ, ਕਿਸ ਇਲਾਕੇ ਦੇ ਵਿੱਚ ਕਿਹੋ ਜਿਹਾ ਤਾਪਮਾਨ ਆਓ ਪਤਾ ਕਰ ਲਈਏ। ਚੰਡੀਗੜ੍ਹ 34.9 ਤੇ ਘੱਟ ਤੋਂ ਘੱਟ 24.9, ਅੰਮ੍ਰਿਤਸਰ 33.8 ਤੇ ਘੱਟ ਤੋਂ ਘੱਟ 24.8, ਲੁਧਿਆਣੇ ਦੀ ਗੱਲ ਕਰੀਏ ਤੇ 34.2 ਤੇ ਘੱਟ ਤੋਂ ਘੱਟ 24.1, ਪਠਾਨਕੋਟ 34.1 ਤੇ ਘੱਟ ਤੋਂ ਘੱਟ 24.2, ਪਟਿਆਲੇ ਦੀ ਗੱਲ ਕਰੀਏ ਤਾਂ 34.5 ਤੇ ਘੱਟ ਤੋਂ ਘੱਟ 24.5, ਬਠਿੰਡਾ ਸਭ ਤੋਂ ਗਰਮ ਹਾਲੇ ਵੀ ਤੇ 35.5 ਤੇ ਘੱਟ ਤੋਂ ਘੱਟ 23.9, ਗੁਰਦਾਸਪੁਰ 34.1 ਤੇ ਘੱਟ ਤੋਂ ਘੱਟ 23.5 ਤਾਪਮਾਨ ਨੋਟ ਕੀਤਾ ਗਿਆ। ਤਾਪਮਾਨ ਜਿਹੋ ਜਿਹਾ ਮਰਜ਼ੀ ਹੋਵੇ, ਬਸ ਇੱਕੋ ਗੱਲ ਹੈ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਤੇ ਲੋਕਾਂ ਨੂੰ ਬੋਲਣ ਦੇ।

0: ਬਿਲਕੁਲ ਜੀ, ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਲੋਕਾਂ ਨੂੰ ਬੋਲਣ ਦੇ। ਬੋਲਣਾ ਬਹੁਤ ਜ਼ਰੂਰੀ ਹੈ, ਜਾਣਕਾਰੀ ਹਾਸਿਲ ਕਰਨੀ ਬਹੁਤ ਜ਼ਰੂਰੀ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਨੇ। ਵੈਸੇ ਵੀ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਆ ਜਾਵੀਂ ਤੂੰ ਮੇਲੇ ਨੀ, ਮੇਲੇ 'ਚ ਮੇਲੇ ਹੋਣਗੇ, ਹੈ ਨਾ। ਬਾਬੇ ਸੋਢਲ ਦਾ ਮੇਲਾ ਵੀ ਅੱਛਾ ਜੀ। ਅਤੇ ਜਦੋਂ ਅਸੀਂ ਮਾਨਤਾਵਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਦਿਨ ਬੜਾ ਮੁਬਾਰਕ ਹੋ ਨਿਬੜਦਾ। ਸੋ ਉਸ ਮੇਲੇ ਦੇ ਵਿੱਚ ਕਿਹੋ ਜਿਹੇ ਅਰੇਂਜਮੈਂਟ ਨੇ, ਜੇ ਕਿਤੇ ਕੋਈ ਸੁਰੱਖਿਆ ਦਾ ਇੰਤਜ਼ਾਮੀਆਂ ਦਾ ਜਾਂ ਫਿਰ ਕਿਸੇ ਤਰ੍ਹਾਂ ਦੀ ਫਸਟ ਏਡ ਦੀ ਜਾਂ ਫਿਰ ਸਿਕਿਉਰਿਟੀ ਦੀ ਕਿਤੇ ਨਾ ਕਿਤੇ ਗੱਲ ਹੋਵੇ ਤਾਂ ਕੀ ਕਰੀਏ, ਕਿਸ ਤਰੀਕੇ ਨਾਲ ਕਰੀਏ, ਕਿੱਥੇ ਕਾਲ ਕਰਨੀ ਆ, ਕੀ ਹੋ ਸਕਦਾ। ਡਾਕਟਰ ਸੁਰਜੀਤ ਲਾਲ ਜੀ ਸੈਕਟਰੀ ਰੈੱਡ ਕਰਾਸ ਜਲੰਧਰ ਤੋਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਆਪਾਂ ਗੱਲਾਂ ਬਾਤਾਂ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਸ਼ੁਕਰੀਆ ਗਗਨ ਜੀ, ਸਭ ਤੋਂ ਪਹਿਲਾਂ ਸਰੋਤਿਆਂ ਦੇ ਰੂਬਰੂ ਕਰਵਾਉਣ ਦੇ ਲਈ ਅੱਜ ਤੁਸੀਂ ਇਸ ਪਲੇਟਫਾਰਮ ਤੇ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰਨ ਦੇ ਲਈ ਜਿਹੜਾ ਆਪਾਂ ਇਕੱਠੇ ਹੋਏ ਹਾਂ। ਮੇਲਿਆਂ ਦੀ ਗੱਲ ਦੀ ਸ਼ੁਰੂਆਤ ਹੋਈ ਆ। ਸਭ ਤੋਂ ਪਹਿਲਾਂ ਗਗਨ ਜੀ ਆਪਾਂ ਗੱਲ ਕਰੀਏ ਕਿ ਮੇਲਾ ਹੁੰਦਾ ਕੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ ਕਰ ਲਵਾਂਗੇ ਕੁਝ ਮੇਲਿਆਂ ਦੀਆਂ ਗੱਲਾਂ ਵੀ ਪੰਜਾਬ ਵਿੱਚ ਕਿਹੜੇ ਮੇਲੇ ਪ੍ਰਚਲਿਤ ਆ, ਕੁਝ ਕੌਮੀ ਆ, ਕੁਝ ਨੈਸ਼ਨਲ ਲੈਵਲ ਦੇ ਆ, ਕੁਝ ਸਾਡੀ ਖੇਤਰੀ ਹੁੰਦੇ ਆ, ਤੇ ਫਿਰ ਆਪਾਂ ਬਾਬਾ ਸੋਢਲ ਮੇਲੇ ਦੀ ਯਾਦ

0: अपन गलबात करांगे
1: जी।
0: एक ना बहुत अच्छे लेखक ने लिखा है मेलिया के संबंध में कि वो अखाड़े हैं जिथे पंजाबी अपनी कठोर अते हडपनी जिंदगी नूं भुल के खेड़वी रौ दे विच प्रगट हुंदे हन। ये लोग मानसिकता दा आप मुहारा प्रवाह हन जिथे पंजाबी नचदी गाउंदी संस्कृति साफ दिस दी नजर आउंदी है। कहिंदा मतलब ये कह लईए कि आपां जदों मेले मनाउंदे आं उस दे विच असीं सारे अपने दुख तकलीफां जिहड़ियां भुल के एक प्लेटफॉर्म ते इकट्ठे हो के अपनियां खुशियां दा अपने सभ्याचार दा इजहार करदे आं। खुशियां दा एक कह लो कि अखाड़ा आ
1: जी।
0: ये हम गल करिए पंजाब दे विच मेलिया की गल गगन जी, आप छपार के मेले की गल करते हैं, जर्ग की गल करते हैं, होर भी बहुत सारे जेडे आ होली आ दिवाली आ विसाखी आ उस दे विच ही जेड़ा या एक अहम जेड़ा मेला आउंदा आ वो बाबा सोडल का मेला आउंदा आ
1: जी।
0: जी
1: ਤੇ ਬਾਬੇ ਸੋਢਲ ਦੇ ਮੇਲੇ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਤੇ ਇਹਦਾ ਕੁਛ ਇਤਿਹਾਸਿਕ ਪੱਖ ਜਾਂ ਫਿਰ ਇਹਦਾ ਕੋਈ ਮਿਆਰੀ ਰੂਪ ਦੇ ਵਿੱਚ ਕਿਉਂ ਮਨਾਇਆ ਜਾਂਦਾ, ਕਿਵੇਂ ਮਨਾਇਆ ਜਾਂਦਾ, ਕੀ ਸਿਕਿਉਰਿਟੀ ਅਰੇਂਜਮੈਂਟਸ ਨੇ ਜੀ?
0: ਬਿਲਕੁਲ ਜਗਨ ਜੀ, ਜਦੋਂ ਕੋਈ ਵੀ ਮੇਲਾ ਮਨਾਇਆ ਜਾਂਦਾ ਤਾਂ ਉਹਦਾ ਪਿਛੋਕੜ ਜਿਹੜਾ ਆ ਉਹ ਜਾਣਨਾ ਬਹੁਤ ਜ਼ਰੂਰੀ ਹੈ
1: ਜੀ।
0: ਬਿਨਾਂ ਪਿਛੋਕੜ ਜਾਣੇ ਅਸੀਂ ਮੇਲੇ ਮਨਾਉਂਦੇ ਹਾਂ, ਖੁਸ਼ੀਆਂ ਦਾ ਇਜ਼ਹਾਰ ਕਰਦੇ ਹਾਂ, ਠੀਕ ਹੈ ਇੱਕ ਵੱਖਰਾ ਅੰਦਾਜ਼ ਆ, ਲੇਕਿਨ ਉਸ ਬਾਰੇ ਪਤਾ ਵੀ ਹੋਣਾ ਬਹੁਤ ਜ਼ਰੂਰੀ, ਉਸ ਬਾਰੇ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਆ। ਜੇ ਆਪਾਂ ਗੱਲ ਕਰੀਏ ਬਾਬਾ ਸੋਢਲ ਮੇਲੇ ਦੇ ਸੰਬੰਧ ਵਿੱਚ ਤਾਂ ਜਿਹੜੇ ਚੱਡਾ ਬਰਾਦਰੀ ਦੇ ਨਾਲ ਸੰਬੰਧਿਤ ਸਮੂਹ ਭਾਈਚਾਰਾ ਆ ਉਹ ਹਰ ਸਾਲ ਜਿਹੜਾ 25 ਸਤੰਬਰ ਨੂੰ ਸੋਢਲ ਦਾ ਮੇਲਾ ਜਿਹੜਾ ਆ ਮਨਾਉਂਦੇ ਆ। ਸੋ ਜਲੰਧਰ ਦੇ ਬਿਲਕੁਲ ਸੈਂਟਰ ਦੇ ਵਿੱਚ ਜਗ੍ਹਾ ਆ, ਠੀਕ ਹੈ, ਦੁਆਬਾ ਕਾਲਜ ਤੋਂ ਜਦੋਂ ਆਪਾਂ ਇੰਡਸਟਰੀਅਲ ਏਰੀਏ ਨੂੰ ਆਉਂਦੇ ਆ ਉਸ ਜਗ੍ਹਾ ਇਹ ਮੇਲਾ ਲੱਗਦਾ ਆ। ਬਹੁਤ ਹੀ ਵਧੀਆ ਮੰਦਿਰ ਬਣਿਆ ਹੋਇਆ ਆ, ਇਸ ਨਾਲ ਸੰਬੰਧਿਤ ਜਿਹੜੀ ਆ ਇੱਕ ਕਹਿ ਲਈਏ ਕਿ ਜਿਹੜੀ ਜਾਣਕਾਰੀ ਸਾਨੂੰ ਮਿਲਦੀ ਆ ਇਤਿਹਾਸ ਦੇ ਪੰਨੇ ਫਰੋਲਣ ਦੇ ਨਾਲ ਉਹ ਇਹ ਆ ਕਿ ਇੱਕ ਬਜ਼ੁਰਗ ਔਰਤ ਸੀ, ਉਸਦੇ ਸੰਤਾਨ ਨਹੀਂ ਸੀ, ਕਿਸੇ ਫਕੀਰ ਤੋਂ ਫੱਕਰ ਤੋਂ ਉਹਨਾਂ ਨੇ ਅਰਦਾਸ ਕੀਤੀ ਆਪਣੀ ਝੋਲੀ ਨੂੰ ਗੋਦ ਨੂੰ ਹਰਾ ਭਰਿਆ ਕਰਨ ਦੇ ਲਈ, ਤਾਂ ਇੱਕ ਬੱਚੇ ਦੀ ਜਿਹੜੀ ਆ ਬਖਸ਼ਿਸ਼ ਹੋਈ, ਬੱਚੇ ਦਾ ਜਨਮ ਹੋਇਆ ਜਿਸ ਦਾ ਬਚਪਨ ਦਾ ਨਾਮ ਸੀ ਸੋਢੀ। ਤੇ ਲੇਕਿਨ ਜਦੋਂ ਇਹ ਜਿਹੜੀ ਆ ਫਰਿਆਦ ਮਾਤਾ ਦੀ ਸੁਣੀ ਗਈ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਇਸ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਾ ਆਵੇ, ਕਿਸੇ ਡਾਂਟਣਾ ਨਹੀਂ, ਕੁਛ ਇਸ ਤਰ੍ਹਾਂ ਦੀਆਂ ਕੁਛ ਇੰਸਟਰਕਸ਼ਨ ਜਿਹੜੀਆਂ ਪਾਸ ਆਨ ਹੋਈਆਂ। ਅਚਾਨਕ ਕੀ ਆ ਕਿ ਇੱਕ ਦਿਨ ਮਾਤਾ ਆਪਣੇ ਬੱਚੇ ਨੂੰ ਨਾਲ ਲੈ ਕੇ ਕੱਪੜੇ ਧੋ ਰਹੀ ਸੀ ਤਲਾਬ ਦੇ ਕਿਨਾਰੇ, ਲੇਕਿਨ ਕੁਝ ਬੱਚਿਆਂ ਦੀ ਆਦਤ ਆ, ਇੱਕ ਤੁਸੀਂ ਜਾਣਦੇ ਕਿ ਬੱਚਾ ਸ਼ਰਾਰਤ ਕਰਦਾ ਆ, ਸ਼ਰਾਰਤ ਕਰਦਿਆਂ ਕਰਦਿਆਂ ਮਾਤਾ ਨੂੰ ਗੁੱਸਾ ਆਇਆ ਤੇ ਮਾਤਾ ਨੇ ਧੋੜ ਵਾਲਾ ਡਾਂਟਣਾ ਸ਼ੁਰੂ ਕਰ ਦਿੱਤੀ। ਜਿੱਦਾਂ ਆਪਾਂ ਆਮ ਦੇਖਦੇ ਹਾਂ ਬੱਚਾ ਜਿਹੜਾ ਆ ਉਸਨੇ ਜਿਹੜੀ ਛਲਾਂਗ ਲਗਾ ਦਿੱਤੀ ਤਲਾਬ ਦੇ ਵਿੱਚ, ਤੇ ਮਾਤਾ ਜਿਹੜੀ ਆ ਵਿਯੋਗ ਦੇ ਵਿੱਚ ਬੈਠੀ ਰਹੀ, ਇੰਤਜ਼ਾਰ ਕਰਦੀ ਰਹੀ ਸਾਰਾ। ਤੇ ਦੂਸਰੇ ਫਿਰ ਉਸ ਤੋਂ ਬਾਅਦ ਉਸੇ ਤਲਾਬ ਦੇ ਵਿੱਚੋਂ ਇੱਕ ਨਾਗ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤੇ ਨਾਲ ਉਹਨਾਂ ਨੇ ਉਹ ਸਾਰਾ ਯਾਦ ਕਰਵਾਇਆ ਫਰੀਕ ਫਕੀਰ ਜੀ ਦਾ ਵਾਕਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਗਾਈਡਲਾਈਨ ਦਿੱਤੀਆਂ ਸੀ ਵੀ ਤੁਸੀਂ ਇਹਨਾਂ ਨੂੰ ਜਿਹੜਾ ਤੰਗ ਨਹੀਂ ਕਰਨਾ, ਪਰੇਸ਼ਾਨ ਨਹੀਂ ਕਰਨਾ, ਔਰ ਉਸ ਦੀ ਜਿਹੜੀ ਆ ਇਹ ਨਤੀਜਾ ਹੋਇਆ ਆ। ਤੇ ਉਸ ਦਿਨ ਤੋਂ ਹੀ ਜਦੋਂ ਪ੍ਰਗਟ ਹੋਏ ਤਲਾਬ ਦੇ ਵਿੱਚੋਂ ਇੱਕ ਸੱਪ ਦੇ ਨਾਗ ਦੇ ਰੂਪ ਦੇ ਵਿੱਚ, ਉਸ ਦਿਨ ਤੋਂ ਹੀ ਫਿਰ ਜਿਹੜੀ ਆ ਇਹਨਾਂ ਦੀ ਮਾਨਤਾ ਜਿਹੜੀ ਆ ਬਾਬਾ ਸੋਢਲ ਮੇਲੇ ਦੇ ਵਜੋਂ ਜਿਹੜੀ ਆ ਹੋਣੀ ਸ਼ੁਰੂ ਹੋ ਗਈ।
1: ਬੜੇ ਤੁਸੀਂ ਸਿੰਪਲ ਜਿਹੇ ਲਫ਼ਜ਼ਾਂ ਦੇ ਵਿੱਚ ਜਾਣਕਾਰੀ ਦਿੱਤੀ ਹੈ, ਔਰ ਵਧੀਆ ਹੈ ਕਿ ਅਸੀਂ ਉਹਨਾਂ ਲਫ਼ਜ਼ਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਬਹੁਤ ਸਾਰੇ ਲਫ਼ਜ਼ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਆਪਾਂ ਸ਼ੂਗਰ ਕੋਟਡ ਕਰ ਲਈਏ ਤੇ ਉਹਨਾਂ ਦਾ ਅੰਦਾਜ਼ ਥੋੜਾ ਜਿਹਾ ਆਪਾਂ ਨੂੰ ਸਮਝ ਤੋਂ ਬਾਹਰ ਹੋ ਜਾਂਦਾ। ਪਰ ਫਿਰ ਵੀ ਜਿਵੇਂ ਮੰਨਿਆ ਜਾਂਦਾ ਕਿ ਮਹਿਲਾਵਾਂ ਵਿਸ਼ੇਸ਼ ਤੌਰ ਦੇ ਉੱਤੇ ਬੱਚੇ ਤੇ ਪਰਿਵਾਰ ਦੀ ਲੰਬੀ ਉਮਰ ਵਾਸਤੇ ਵੀ ਸੁੱਖ ਅਰਦਾਸ ਕਰਦੀਆਂ, ਉੱਥੇ ਆਸ਼ੀਰਵਾਦ ਲੈਂਦੀਆਂ ਨੇ, ਸੋ ਬਾਬੇ ਸੋਢਲ ਦੀ ਜਿਹੜੀ ਹੈਗੀ ਆ ਉਹ ਸਤੁਤੀ ਕਰਦੀਆਂ ਨੇ।
0: ਹਾਂਜੀ, ਜਲੰਧਰ ਦੇ ਵਿੱਚ ਸਾਰੇ ਦਸਤਰ ਜਿਹੜੇ ਆ ਉਹ ਬੰਦ ਆ ਬਾਬਾ ਸੋਢਲ ਦੇ ਮੇਲੇ ਦੇ ਸੰਬੰਧ ਵਿੱਚ। ਜੇ ਗੱਲ ਆਪਾਂ ਕਰੀਏ ਗਗਨ ਜੀ ਇਸ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜ਼ਾਮਾਂ ਬਾਰੇ, ਸਭ ਤੋਂ ਪਹਿਲਾਂ ਜਦੋਂ ਵੀ ਕੋਈ ਗਗਨ ਜੀ ਮੇਲਾ ਹੁੰਦਾ ਆ ਉੱਥੇ ਸਿਕਿਉਰਿਟੀ ਜਿਹੜੀ ਆ ਨਾ ਅਰੇਂਜਮੈਂਟ ਜਿਹੜੇ ਆ ਉਹ ਬਹੁਤ ਜਿਹੜੇ ਅਹਿਮ ਹੋ ਜਾਂਦੇ ਆ। ਜਿਹਨਾਂ ਲੋਕਾਂ ਨੇ

0: ਉਸ ਮੇਲੇ ਸ਼ਰਧਾ ਦੇ ਇਜ਼ਹਾਰ ਕਰਦੇ ਹੋਏ ਮੇਲੇ ਵਿੱਚ ਸ਼ਿਰਕਤ ਕਰਨੀ ਆ, ਉਹਨਾਂ ਦੀ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਇਸ ਚੀਜ਼ ਨੂੰ ਲੈ ਕੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਕਮਿਸ਼ਨਰ ਆਫ ਪੁਲਿਸ ਜੀ, ਸਾਰੇ ਜਿੰਨੇ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਆ, ਉਸ ਦਿਨਾਂ ਤੋਂ ਹੀ ਇਸ ਵਿਸ਼ੇ ਨੂੰ ਲੈ ਕੇ, ਸਿਕਿਉਰਿਟੀ ਨੂੰ ਲੈ ਕੇ ਆਪਣੀਆਂ ਤਿਆਰੀਆਂ ਕਰ ਰਹੇ ਆ। ਕੱਲ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਦੇਖਿਆ ਕਿ ਥਾਂ ਥਾਂ ਚੈੱਕ ਪੋਸਟਾਂ ਲੱਗੀਆਂ ਹੋਈਆਂ, ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ, ਹਰ ਸਰਕਾਰ ਦੀ ਜਿਹੜੀ ਆ ਉੱਥੇ ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਦੇ ਹੋਏ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਆ ਜੀ।
1: ਤੇ ਜਦੋਂ ਸਿਕਿਉਰਿਟੀ ਅਰੇਂਜਮੈਂਟ ਦੀ ਗੱਲ ਕਰਦੇ ਜੀ, ਫਸਟ ਏਡ ਜ਼ਰੂਰੀ ਹੋ ਜਾਂਦੀ ਹੈ, ਰੈਡ ਕ੍ਰਾਸ ਕੀ ਕਰਦੀ ਆ ਤੇ ਇੰਤਜ਼ਾਮੀਆ ਕੀ ਕਰ ਰਿਹਾ ਜੀ?
0: ਦੇਖੋ ਗਗਨ ਜੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਜੇ ਸਿਕਿਉਰਿਟੀ ਦਾ ਅਰੇਂਜਮੈਂਟ ਬਹੁਤ ਜ਼ਰੂਰੀ ਆ, ਤਾਂ ਉਸ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਮੇਲੇ ਦੇ ਵਿੱਚ, ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ। ਇਸ ਦੇ ਲਈ ਜਿਹੜੇ ਰੈਡ ਕ੍ਰਾਸ ਆ, ਸਿਵਲ ਸਰਜਨ ਆਫਿਸ ਦੀਆਂ ਟੀਮਾਂ ਜਿਹੜੀਆਂ ਆ ਰੈਗੂਲਰ ਡਿਪਿਊਟਡ ਰਹਿੰਦੀਆਂ ਆ, ਉਹਨਾਂ ਨੇ ਹਰ ਹਰ ਜਿੱਥੇ ਕਿ ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਇਕੱਠ ਆ, ਉਸ ਜਗ੍ਹਾ ਉਹਨਾਂ ਨੇ ਇੱਕ ਮੈਡੀਕਲ ਚੈੱਕਅਪ ਜਿਹੜੀ ਆ ਯੂਨਿਟ ਸਥਾਪਿਤ ਕੀਤੀ ਹੋਈ ਆ, ਔਰ ਨਾਲ ਰੈਡ ਕ੍ਰਾਸ ਦੀ ਟੀਮ ਵੀ ਹਮੇਸ਼ਾ ਜਿਹੜੀ ਆ ਸਹਿਯੋਗ ਦਿੰਦੀ ਆ। ਉਸ ਅਸੀਂ ਹਲਕੀਆਂ ਫੁਲਕੀਆਂ ਦਵਾਈਆਂ ਵੀ ਰੱਖੀ ਦੀਆਂ, ਐਂਬੂਲੈਂਸ ਖੜੀ ਰਹਿੰਦੀ ਆ। ਕੋਈ ਮੰਨ ਲਓ ਜੇ ਪੇਸ਼ੈਂਟ ਕੋਈ ਆਉਂਦਾ ਹਲਕੀ ਫੁਲਕੀ ਦਰਦ ਵਗੈਰਾ ਮਹਿਸੂਸ ਕਰਦਾ, ਕਈ ਵਾਰੀ ਹਾਰਟ ਦਾ ਕੋਈ ਪੇਸ਼ੈਂਟ ਹੁੰਦਾ ਆ, ਬਜ਼ੁਰਗ ਹੁੰਦਾ ਆ, ਉਹਨੂੰ ਅਸੀਂ ਫਸਟ ਏਡ ਜਿਹੜੀ ਆ ਉੱਥੇ ਦੇਈਦੀ ਆ। ਜੇ ਫਿਰ ਵੀ ਸਾਨੂੰ ਲੱਗੇ ਕਿ ਇਹਨੂੰ ਰੈਫਰ ਕਰਨ ਦੀ ਜ਼ਰੂਰਤ ਆ, ਸਾਡੀਆਂ ਐਂਬੂਲੈਂਸ ਦੀਆਂ ਗੱਡੀਆਂ ਜਿਹੜੀਆਂ ਉਹ ਹਮੇਸ਼ਾ ਤਿਆਰ ਰਹਿੰਦੀਆਂ, ਤਾਂ ਜੋ ਉਸ ਪੇਸ਼ੈਂਟ ਨੂੰ ਜਿਹੜਾ ਮੈਡੀਕਲ ਏਡ ਦੇ ਲਈ ਡਾਕਟਰ ਦੇ ਹੋਸਪਿਟਲ ਤੱਕ ਜਿਹੜਾ ਪਹੁੰਚਾਇਆ ਜਾ ਸਕੇ
1: ਜੀ। ਤੇ ਜੇ ਬਾਈ ਚਾਂਸ ਕਿਸੇ ਤਰ੍ਹਾਂ ਦੀ ਜ਼ਰੂਰਤ ਪੈ ਜਾਏ ਤਾਂ ਫਿਰ ਕੋਈ ਐਮਰਜੈਂਸੀ ਨੰਬਰ ਕੋਈ ਇੱਕਦਮ ਜਿਹੜਾ ਅਸੀਂ ਡਾਇਲ ਕਰਦੇ?
0: ਹਾਂਜੀ, 112 ਐਮਰਜੈਂਸੀ ਨੰਬਰ ਆ, ਜਦੋਂ ਵੀ 108 ਨੰਬਰ ਵੀ ਆ। ਜੇ ਐਂਬੂਲੈਂਸ ਦੀ ਜ਼ਰੂਰਤ ਹੋਵੇ, ਪੁਲਿਸ ਦੀ ਜ਼ਰੂਰਤ ਹੋਵੇ, ਪੁਲਿਸ ਦੀ ਜ਼ਰੂਰਤ ਆ ਤੁਸੀਂ 112 ਤੇ, ਤੇ ਜੇ ਐਂਬੂਲੈਂਸ ਦੀ ਜ਼ਰੂਰਤ ਆ ਤੇ 108 ਤੇ ਕਾਲ ਕਰਕੇ ਤੁਸੀਂ ਜਿੱਥੇ ਹੋ ਉੱਥੇ ਹੀ ਤੁਹਾਡੀ ਸਹਾਇਤਾ ਦੇ ਲਈ ਪੁਲਿਸ ਵੀ ਤੇ ਨਾਲ ਜਿਹੜਾ ਮੈਡੀਕਲ ਏਡ ਵੀ ਜਿਹੜੀ ਆ ਪਹੁੰਚਦੀ ਹੋ ਜਾਂਦੀ ਹੈ ਜੀ।
1: ਜੀ, ਤੇ ਜਦੋਂ ਅਸੀਂ ਰੈਡ ਕ੍ਰਾਸ ਕੀ ਕਰਦੀ ਹੈ ਜੀ, ਕਿਹੜੀ ਭੂਮਿਕਾ ਹੁੰਦੀ ਜੀ ਉਹਨਾਂ ਦੀ?
0: ਜਿਹੜੀ ਆ ਆਪਣੇ ਹਰ ਵੇਲੇ ਜਿਹੜੀ ਆ ਲੋਕਾਂ ਦੀ ਮਦਦ ਦੇ ਲਈ ਤਿਆਰ ਆ। ਜ਼ਰੂਰੀ ਨੇ, ਰੈਡ ਕ੍ਰਾਸ ਦਾ ਜਿਹੜਾ ਨਾਮ ਹੈ ਨਾ, ਉਹ ਸਿਰਫ ਬਲੱਡ ਡੋਨੇਸ਼ਨ ਦੇ ਨਾਲ ਹੀ ਆਮ ਕਰਕੇ ਜੋੜ ਲਿਆ ਜਾਂਦਾ ਆ
1: ਜੀ।
0: ਲੇਕਿਨ ਅਸੀਂ ਬਲੱਡ ਡੋਨੇਸ਼ਨ ਤਾਂ ਸਾਡਾ ਇੱਕ ਕੰਮ ਆ, ਲੇਕਿਨ ਇਸ ਦੇ ਨਾਲ ਹੋਰ ਬਹੁਤ ਸਾਰੇ ਗਗਨ ਜੀ ਕੰਮ ਆ ਜਿਹੜੇ ਅਸੀਂ ਕਰਦੇ ਹਾਂ। ਫਸਟ ਏਡ ਟ੍ਰੇਨਿੰਗ ਵੀ ਅਸੀਂ ਦੇਈਦੀ ਆ, ਅਸੀਂ ਆਪ ਤਾਂ ਫਸਟ ਏਡ ਜਿੱਥੇ ਸਾਨੂੰ ਪੇਸ਼ੈਂਟ ਕੋਈ ਮਿਲਦਾ ਆ ਉਹਦੀ ਜਿਹੜੀ ਆ ਫਸਟ ਏਡ ਦੇ ਕੇ ਉਹਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਲ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਕੂਲਾਂ ਕਾਲਜਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਦੇ ਹਾਂ ਵੀ ਤੁਸੀਂ ਫਸਟ ਏਡ ਦੀ ਟ੍ਰੇਨਿੰਗ ਜਿਹੜੀ ਆ ਅੱਛੇ ਤਰੀਕੇ ਨਾਲ ਲਓ, ਤੇ ਹੋ ਸਕਦਾ ਤੁਹਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਕਿਸੇ ਦੀ ਜਿਹੜੀ ਜ਼ਿੰਦਗੀ ਆ ਕੀਮਤੀ ਜ਼ਿੰਦਗੀ ਉਹ ਬਚ ਸਕਦੀ ਆ। ਫਸਟ ਏਡ ਦੀ ਟ੍ਰੇਨਿੰਗ ਕਰਾਉਂਦੇ ਕਰਾਉਂਦੇ ਨਾਲ ਅਸੀਂ CPR ਦੀ ਵੀ ਟ੍ਰੇਨਿੰਗ ਦਿੰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕੋਈ ਬੇਹੋਸ਼ ਹੋ ਗਿਆ ਆ, ਡਿੱਗ ਪਿਆ ਆ, ਹਾਰਟ ਉਹਦੀ ਬੀਟ ਜਿਹੜੀ ਆ ਰੁਕ ਗਈ ਆ, ਤੇ ਉਸ ਵੇਲੇ ਅਸੀਂ CPR ਜਿਹੜੀ ਆ ਕਾਰਡੀਓ ਪਲਮਨਰੀ ਰੈਸੁਸੀਏਸ਼ਨ ਜਿਹੜੀ ਆ ਉਹ ਕਰਦੇ ਹਾਂ, ਉਹਨੂੰ ਬਨਾਵਟੀ ਸਾਹ ਦਿੰਦੇ ਹਾਂ। ਇਸ ਤਰ੍ਹਾਂ ਦੀਆਂ ਟ੍ਰੇਨਿੰਗ ਸਾਡੀਆਂ ਲਗਾਤਾਰ ਜਿਹੜੀਆਂ ਦਫ਼ਤਰ ਦੇ ਵਿੱਚ ਵੀ ਚੱਲਦੀਆਂ ਰਹੀਆਂ, ਸਕੂਲਾਂ ਕਾਲਜਾਂ ਦੇ ਵਿੱਚ ਵੀ, ਫੈਕਟਰੀਆਂ ਵਿੱਚ ਵੀ ਚੱਲਦੀਆਂ ਰਹੀਆਂ। ਹੋਰ ਵੀ ਸਾਨੂੰ ਜਿੱਥੇ NGO ਕੋਈ ਬੁਲਾਵੇ ਅਸੀਂ ਉੱਥੇ ਜਾ ਕੇ ਫਸਟ ਏਡ ਦੀ ਮੁੱਢਲੀ ਸਹਾਇਤਾ ਦੀ ਸਿਖਲਾਈ ਕੈਂਪ ਜਿਹੜੇ ਆ ਲਗਾਉਂਦੇ ਹਾਂ ਜੀ। ਗਗਨ ਜੀ,
1: ਤੇ ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਮੇਲਿਆਂ ਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਿਉਹਾਰਾਂ ਦਾ ਸੀਜ਼ਨ ਇੱਕ ਸ਼ੁਰੂ ਹੋ ਚੁੱਕਾ ਹੈ, ਸੋ ਕਿਤੇ ਨਾ ਕਿਤੇ ਆਪਾਂ ਨੂੰ ਮਿਲਾਵਟੀ ਚੀਜ਼ਾਂ, ਸਿਹਤ ਦਾ ਵੀ ਕੁਛ, ਇੱਕ ਆਲੇ ਦੁਆਲੇ ਵਾਤਾਵਰਨ ਦਾ ਵੀ ਖਿਆਲ ਰੱਖਣ ਦੀ ਜ਼ਰੂਰਤ ਪੈਣੀ ਹੈ, ਕੁਛ ਉਹਦੇ ਵਾਸਤੇ ਵੀ ਸਾਵਧਾਨੀਆਂ ਜ਼ਰੂਰ ਦੱਸੋ।
0: ਗਗਨ ਜੀ, ਦੇਖੋ ਇਸ ਸੰਬੰਧ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ, ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਥ ਡਿਪਾਰਟਮੈਂਟ ਨੇ ਜੋ ਵੀ ਉਪਰਾਲੇ ਕਰਨੇ ਹੁੰਦੇ ਆ ਤਿਉਹਾਰਾਂ ਦੇ ਦੌਰਾਨ, ਮੇਲਿਆਂ ਦੇ ਦੌਰਾਨ, ਉਹ ਕਰਦੇ ਆ, ਲੇਕਿਨ ਸਾਡੀ ਵੀ ਕੁਛ ਨਾ ਕੁਛ ਜ਼ਿੰਮੇਵਾਰੀ ਬਣਦੀ ਆ। ਜਿਸ ਤਰ੍ਹਾਂ ਹੁਣ ਵਾਤਾਵਰਨ ਦੀ ਗੱਲ ਆਪਾਂ ਕਰੀਏ ਨਾ, ਅਸੀਂ ਕੀ ਆ ਕਈ ਵਾਰੀ ਅਕਸਰ ਦੇਖਦੇ ਹਾਂ ਕਿ ਲੋਕ ਜਿਹੜੇ ਆ ਪੇਪਰ ਪਲੇਟਾਂ ਦੇ ਵਿੱਚ ਖਾਂਦੇ ਪੀਂਦੇ ਇੱਦਾਂ ਵਗਾ ਕੇ ਸਿੱਟ ਦਿੰਦੇ ਆ, ਡਿਸਪੋਜੇਬਲ ਗਲਾਸ ਹੁੰਦੇ, ਪਲੇਟਾਂ ਹੁੰਦੀਆਂ, ਹੋਰ ਵੀ ਪਲਾਸਟਿਕ ਯੂਜ ਕਰਦੇ ਹਾਂ ਅਸੀਂ। ਇੱਕ ਤਾਂ ਸਭ ਤੋਂ ਪਹਿਲਾਂ ਕਿ ਸਾਨੂੰ ਜਿਹੜਾ ਪਲਾਸਟਿਕ ਦਾ ਮਿਨੀਮਮ ਯੂਜ ਕਰਨ ਦੀ ਜ਼ਰੂਰਤ ਹੈ ਤਾਂ ਜੋ ਵਾਤਾਵਰਨ ਜਿਹੜਾ ਸਾਫ਼ ਸੁਥਰਾ ਬਣਿਆ ਰਹੇ। ਦੂਸਰੀ ਗੱਲ ਇਹ ਆ ਕਿ ਜਿਹੜਾ ਸਮਾਨ ਸਾਨੂੰ ਤਿਉਹਾਰਾਂ ਦੇ ਵਿੱਚ ਮਿਲਦਾ ਆ, ਕਈ ਲੋਕ ਜਿਹੜੇ ਲਾਲਚੀ ਲੋਕ ਹੁੰਦੇ ਆ, ਉਹ ਥੋੜੇ ਜਿਹੇ ਆਪਣੇ ਪ੍ਰੋਫਿਟ ਦੀ ਖਾਤਰ

0: ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਸਾਨੂੰ ਵੀ ਚਾਹੀਦਾ ਆ ਕਿ ਅਸੀਂ ਮੇਲਿਆਂ ਦੌਰਾਨ ਕਈ ਵਾਰੀ ਘੱਟ ਪੈਸੇ ਤੇ ਘੱਟ ਕੀਮਤ ਵਾਲੀ ਮਠਿਆਈ ਖਰੀਦ ਲਈਏ ਦੀ ਆ, ਕੋਈ ਸਮਾਨ ਖਾਣ ਪੀਣ ਵਾਲਾ ਖਰੀਦ ਲਈਦਾ, ਲੇਕਿਨ ਫਿਰ ਸਾਨੂੰ ਬਾਅਦ ਚ ਪਤਾ ਲੱਗਦਾ ਕਿ ਉਹ ਘੱਟ ਪੈਸੇ ਦਿੱਤੇ ਜਿਹੜੇ ਆ ਉਹੀ ਪੈਸੇ ਇਹਨੇ ਰਿਟਰਨ ਅਸੀਂ ਜਿਹੜੇ ਡਾਕਟਰਾਂ ਨੂੰ ਦੇ ਰਹੇ ਆ। ਜਿੱਥੋਂ ਭਰੋਸੇਮੰਦ ਜਿਹੜੀ ਆ ਚੀਜ਼ ਜਿਹੜੀ ਆ ਉਹ ਖਰੀਦੀ ਹੈ ਅਸੀਂ, ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਿਹੜੀ ਆ ਉਹ ਕੁਆਲਿਟੀ ਚੈੱਕ ਕਰ ਲਈਏ, ਕੁਆਂਟਿਟੀ ਦੇ ਮਗਰ ਵੀ ਨਾ ਪਈਏ, ਕੁਆਲਿਟੀ ਜ਼ਿਆਦਾ ਇੰਪੋਰਟੈਂਟ ਆ। ਤੇ ਹੈਲਥ ਡਿਪਾਰਟਮੈਂਟ ਵੱਲੋਂ ਮੇਲਿਆਂ ਦੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਲਗਾਤਾਰ ਜਿਹੜੀ ਆ ਚੈਕਿੰਗ ਕੀਤੀ ਜਾਂਦੀ ਆ, ਛਾਪੇ ਮਾਰੇ ਜਾਂਦੇ ਆ, ਬੇਸ਼ੱਕ ਉਹ ਪਨੀਰ ਦੀ ਗੱਲ ਹੋਵੇ, ਮਠਿਆਈਆਂ ਦੀ ਗੱਲ ਹੋਵੇ, ਹੋਰ ਵੀ ਜੋ ਖਾਣ ਪੀਣ ਵਾਲੀਆਂ ਵਸਤੂਆਂ ਦੀ ਜ਼ਰੂਰਤ ਪੈਂਦੀ ਆ ਸਾਨੂੰ ਤਿਉਹਾਰਾਂ ਦੇ ਵਿੱਚ, ਉਹ ਆਪਣਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਲਗਾਤਾਰ ਆਪਣੀ ਜਿਹੜੀ ਆ ਡਿਊਟੀ ਆ ਬਾਖੂਬੀ ਨਿਭਾਉਂਦੇ ਆ। ਲੇਕਿਨ ਸਾਡਾ ਵੀ ਫਰਜ਼ ਬਣਦਾ ਕਿ ਜੇ ਸਾਨੂੰ ਪਤਾ ਲੱਗੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਆ, ਲਾਲਚੀ ਆ, ਜਿਹੜਾ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਆ, ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰ ਰਿਹਾ ਆ, ਤੇ ਅਸੀਂ ਉਸ ਦੀ ਜਿਹੜੀ ਇਤਲਾਹ ਜਿਹੜੀ ਇਨਫੋਰਮੇਸ਼ਨ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜਾ ਦਈਏ, ਹੈਲਥ ਡਿਪਾਰਟਮੈਂਟ ਨੂੰ ਜਾਂ ਡੀਸੀ ਸਾਹਿਬ ਦੇ ਜਾਂ ਹੋਰ ਕਿਸੇ ਉੱਚ ਅਧਿਕਾਰੀ ਦੇ ਧਿਆਨ ਵਿੱਚ ਲਿਆਈਏ ਤਾਂ ਜੋ ਉਸ ਵਿਅਕਤੀ ਨੂੰ ਨਕੇਲ ਪਾਈ ਜਾ ਸਕੇ।
1: ਜੀ ਤੇ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੁਸੀਂ ਕੁ ਜਾਂਦੇ ਜਾਂਦੇ ਅੱਧੇ ਕੁ ਮਿੰਟ ਦੇ ਵਿੱਚ ਕੁਛ ਸੁਨੇਹਾ ਸਾਡੇ ਸੁਣਨ ਵਾਲੇ ਵਾਸਤੇ।
2: ਅੱਜ ਮੈਂ ਇੱਕ ਗੱਲ ਹੋਰ ਵੀ ਗਗਨ ਜੀ ਕਰਨੀ ਚਾਹੁੰਦਾ ਸੀ, ਪੰਡਿਤ ਦੀਨਦਿਆਲ ਉਪਾਧਿਆ ਜੀ ਜੋ ਕਿ ਇੱਕ ਬਹੁਤ ਅੱਛੇ ਥਿੰਕਰ ਨੇ, ਫਿਲੋਸਫਰ ਨੇ, ਰਾਜਨੇਤਾ ਨੇ, ਪੱਤਰਕਾਰ ਨੇ, ਅੱਜ ਉਹਨਾਂ ਦਾ ਵੀ ਜਨਮ ਦਿਨ ਜਿਹੜਾ 25 ਸਤੰਬਰ ਨੂੰ ਜਿਹੜਾ ਆਪਾਂ ਸੈਲੀਬ੍ਰੇਟ ਕਰਦੇ ਹਾਂ। 1916 ਦੇ ਵਿੱਚ ਯੂਪੀ ਚ ਉਹਨਾਂ ਦਾ ਬਰਥ ਹੋਇਆ ਸੀ, ਉਸ ਤੋਂ ਬਾਅਦ 1937 ਤੋਂ ਲੈ ਕੇ ਉਹ ਲਗਾਤਾਰ ਜਿਹੜਾ ਆ ਆਰ ਐਸ ਐਸ ਨਾਲ ਜੁੜੇ ਰਹੇ। ਉਹਨਾਂ ਦੀ ਵਿਚਾਰਧਾਰਾ ਜਿਹੜੀ ਆ ਨਾ ਏਕਤਮ ਜਿਹੜੀ ਆ ਮਾਨਵਵਾਦ ਜਿਹੜੀ ਆ ਉਹ ਬਹੁਤ ਸਾਰਿਆਂ ਨੂੰ ਪਸੰਦ ਆ ਕਿ ਸਮਾਜ ਦੇ ਹਰੇਕ ਵਿਅਕਤੀ ਦਾ ਵਿਕਾਸ ਤੇ ਭਲਾਈ ਹੋਵੇ, ਉਹਨਾਂ ਨੂੰ ਵੀ ਅਸੀਂ ਜਿਹੜਾ ਆ ਅੱਜ ਯਾਦ ਕਰਦੇ ਹਾਂ। ਲਾਸਟ ਵਿੱਚ ਮੈਂ ਗਗਨ ਜੀ ਇਹ ਕਹਿਣਾ ਚਾਹੁੰਦਾ ਆ, ਵਕਤ ਹੋ ਗਿਆ ਆ, ਵਿਦਾਈ ਕੀ ਘੜੀ ਆਈ ਹੈ, ਸਭ ਦੀਆਂ ਅੱਖਾਂ ਵਿੱਚ ਅੰਜੂ ਲਿਆਈ ਹੈ, ਤੁਹਾਡੀ ਪੂਰੀ ਹੋਵੇ ਹਰ ਕਾਮਨਾ, ਦੁਆ ਇਹ ਸਭ ਦੀ ਜ਼ੁਬਾਨ ਤੇ ਆਈ ਹੈ।
1: ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਸੋ ਸੋਡਲ ਦੇ ਮੇਲੇ ਤੇ ਹੋਰ ਸੁਰੱਖਿਆ ਦੇ ਇੰਤਜ਼ਾਮੀਆਂ ਜੋ ਮਾਹੌਲ ਹੈ ਉਹਦੇ ਉੱਤੇ ਪੰਛੀ ਝਾਤ ਪਾ ਕੇ ਗਏ ਨੇ ਡਾਕਟਰ ਸੁਰਜੀਤ ਲਾਲ ਜੀ, ਜਿਹੜੇ ਕਿ ਸੈਕਟਰੀ ਰੈੱਡ ਕ੍ਰੋਸ ਜਲੰਧਰ ਤੋਂ। ਸੋ ਵਧੀਆ ਗੱਲ ਹੈ ਕਿ ਸਿਕਿਉਰਿਟੀ ਸੁਰੱਖਿਆ ਬਹੁਤ ਜ਼ਰੂਰੀ ਹੁੰਦੀ ਹੈ, ਜ਼ਿੰਦਗੀ ਦੀ ਵੀ ਜ਼ਰੂਰੀ ਹੁੰਦੀ ਹੈ। ਵੈਸੇ ਮੇਲੇ ਦੀ ਗੱਲ ਕਰੀਏ ਤਾਂ ਮੇਲਾ ਮੇਲ ਦਾ ਨਾਂ ਹੈ, ਅਤੇ ਜਦੋਂ ਚਾਰ ਬੰਦੇ ਮਿਲ ਕੇ ਬੈਠਦੇ ਨੇ ਫਿਰ ਮੇਲ ਗੇਲ ਹੁੰਦਾ, ਇਹੀ ਮੇਲਾ ਤੁਹਾਡਾ ਸਾਡਾ ਮੇਲਾ ਇਹ ਵੀ ਮੇਲ ਹੈ। ਸੋ ਅੱਜ ਦੇ ਬਾਬੇ ਸੋਢਲ ਦੇ ਮੇਲੇ ਦੀਆਂ ਸਭ ਨੂੰ ਮੁਬਾਰਕਾਂ, ਅਤੇ ਨਾਲ ਦੇ ਨਾਲ ਇਸ ਵੇਲੇ ਸਮੇਂ ਦੇ ਵੱਲ ਮੈਂ ਜਦੋਂ ਤੱਕ ਰਿਹਾ ਤਾਂ ਦੇਖ ਰਿਹਾ ਕਿ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪੈਣਾ। ਵੈਸੇ ਮੈਂ ਤੁਹਾਨੂੰ ਤੁਹਾਡਾ ਸਾਡਾ ਜਿਹੜਾ ਮੇਲ ਹੈ ਜੀ ਉਹ 11 ਵਜੇ ਤੱਕ ਰਹੇਗਾ, ਅਤੇ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ ਲਾਈਵ ਮਾਰਨਿੰਗ ਸ਼ੋ ਸੋਹਣੀ ਸਵੇਰ ਗਗਨਦੀਪ ਸੋਂਦੀ ਦੇ ਨਾਲ। ਮੈਨੂੰ ਦੋ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਆਪਣਾ ਖਿਆਲ ਰੱਖੋ, ਮੈਂ ਚੱਲਦਾ, ਸਤਿ ਸ਼੍ਰੀ ਅਕਾਲ।

0: Expo Center and Mart in Greater Noida. Indian duo of Kamaljeet and Suruchi Singh storms into final of mixed team 10-meter air pistol event at Asian Games in Nagoya, Japan. And defending champions India hold Azerbaijan to draw in 8th round of FIDE Chess Olympiad in Samarkand. And with that, we end the morning news. Have a nice day.
1: Namaskar. Akashvaniye. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਸੇਵਾ ਯਾਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ ਦੇਸ਼ ਨੂੰ ਨਿਰਮਾਣ ਰਾਸ਼ਟਰ ਦੇ ਰੂਪ ਚ ਬਦਲਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੇਕ ਇਨ ਇੰਡੀਆ ਪਹਿਲ ਦੇ 12 ਸਾਲ ਪੂਰੇ ਹੋ ਗਏ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੰਗੀ ਸੁਰੱਖਿਆ ਨੀਤੀ ਲਈ ਜ਼ਮੀਨੀ ਹਕੀਕਤਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਅੱਜ ਗ੍ਰੇਟਰ ਨੋਇਡਾ ਵਿਚ ਇੰਡੀਆ ਐਕਸਪੋ ਸੈਂਟਰ ਵਿਖੇ ਸ਼ੁਰੂ ਹੋਏਗਾ ਏਸ਼ੀਆਈ ਖੇਡਾਂ ਵਿਚ ਕਮਲਜੀਤ ਅਤੇ ਸੁਰੂਚੀ ਸਿੰਘ ਦੀ ਭਾਰਤੀ ਜੋੜੀ ਨੇ ਮਿਕਸ ਟੀਮ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ ਤੇ ਭਾਰਤ ਦੀ ਮਰਦਾਂ ਦੀ ਸ਼ਤਰੰਜ ਟੀਮ ਨੇ ਕੱਲ੍ਹ ਸਮਰਕੰਦ ਵਿਚ ਫਿਟੇ ਸ਼ਤਰੰਜ ਓਲੰਪੀਆਡ ਦੇ 8ਵੇਂ ਦੌਰ ਵਿਚ ਅਜ਼ਰਬੈਜਾਨ ਨਾਲ 2-2 ਨਾਲ ਡਰਾਅ ਖੇਡਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਗੁਜਰਾਤ ਤੇ ਵਡਨਗਰ ਜਾਣ ਵਾਲੇ ਸੇਵਾ ਯਾਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ ਯਾਤਰੀ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕਰਨਗੇ ਇਹ ਸੇਵਾ ਯਾਤਰਾ 17 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਹ ਸੇਵਾ ਸੰਕਲਪ ਅਭਿਆਨ ਦਾ ਹਿੱਸਾ ਹੈ ਜੋ ਪ੍ਰਧਾਨ ਮੰਤਰੀ ਦੇ ਜਨਤਕ ਜੀਵਨ ਦੇ 25 ਸਾਲਾਂ ਨੂੰ ਮਨਾਉਣ ਲਈ ਸ਼ੁਰੂ ਕੀਤੀ ਜਾ ਰਹੀ ਹੈ ਯਾਤਰਾ ਦੌਰਾਨ ਨੌਜਵਾਨਾਂ ਨੇ ਵੱਖ ਵੱਖ ਰਾਜਾਂ ਜ਼ਿਲ੍ਹਿਆਂ ਤਹਿਸੀਲਾਂ ਤੇ ਪਿੰਡਾਂ ਦੀ ਯਾਤਰਾ ਕੀਤੀ ਏ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਨਤਕ ਸੇਵਾ ਗਤੀਵਿਧੀਆਂ ਵਿਚ ਹਿੱਸਾ ਲਿਆ ਏ ਸੇਵਾ ਯਾਤਰੀ ਨੇ ਸਫਾਈ ਮੁਹਿੰਮ ਚਲਾਈ ਏ ਸਕੂਲਾਂ ਹਸਪਤਾਲਾਂ ਨਰਸਿੰਗ ਹੋਮਾਂ ਅਤੇ ਹੋਰ ਭਾਈਚਾਰਕ ਥਾਵਾਂ ਵਿਚ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਸਮਾਜ ਸੇਵਾ ਗਤੀਵਿਧੀਆਂ ਵਿਚ ਹਿੱਸਾ ਲਿਆ ਵਾਰਾਣਸੀ ਅਤੇ ਵਡਨਗਰ ਵਿਚਕਾਰ ਵੱਖ ਵੱਖ ਥਾਵਾਂ ਨੂੰ ਕਵਰ ਕਰਨ ਵਾਲੀਆਂ ਇਨ੍ਹਾਂ ਮੋਟਰਸਾਈਕਲ ਯਾਤਰਾਵਾਂ ਦਾ ਉਦੇਸ਼ ਨੌਜਵਾਨਾਂ ਨੂੰ ਜਨਤਕ ਸੇਵਾ ਅਤੇ ਸਮਾਜ ਨਾਲ ਜੋੜਨਾ ਏ ਇਹ ਯਾਤਰਾ 7 ਅਕਤੂਬਰ ਤੱਕ ਜਾਰੀ ਰਹੇਗੀ ਪ੍ਰਧਾਨ ਮੰਤਰੀ ਨੇ ਕੱਲ ਵਡਨਗਰ ਤੋਂ ਵਾਰਾਣਸੀ ਜਾਣ ਵਾਲੇ ਸੇਵਾ ਯਾਤਰੀਆਂ ਨਾਲ ਗੱਲਬਾਤ ਕੀਤੀ ਸੀ ਉਨ੍ਹਾਂ ਨੇ ਰਸਤੇ ਦੇ ਚੁਣੌਤੀ ਤਜਰਬਿਆਂ ਅਤੇ ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਬਾਰੇ ਪੁੱਛਿਆ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੰਘਦੀਆਂ ਅਜਿਹੀਆਂ ਯਾਤਰਾਵਾਂ ਨੌਜਵਾਨਾਂ ਨੂੰ ਭਾਰਤ ਦੇ ਵੰਨਸੁਵੰਨਤਾ ਨੂੰ ਨੇੜੇ ਸਮਝਣ ਦਾ ਮੌਕਾ ਪ੍ਰਦਾਨ ਕਰਦੀਆਂ ਨੇ ਉਨ੍ਹਾਂ ਕਿਹਾ
2: इस वर्ष लाल किले से शक्ति की जिन सप्त धाराओं की चर्चा मैंने की है उनके विषय में भी लोगों से बात करनी है मैन्युफैक्चरिंग की धारा टेक्नोलॉजी इनोवेशन की धारा कनेक्टिविटी की धारा ऐसी 7 धाराएं विकसित भारत के निर्माण की बहुत बड़ी ऊर्जा बनेगी और इस ऊर्जा को देश के हर नागरिक से ही गति मिलेगी तो आपकी ये ऊर्जा आपके ये अनुभव विकसित भारत की यात्रा को और गति देगी
1: ਅੱਜ ਮੇਕ ਇਨ ਇੰਡੀਆ ਦੇ 12 ਸਾਲ ਪੂਰੇ ਹੋ ਗਏ ਨੇ 2014 ਵਿਚ ਅੱਜ ਦੇ ਦਿਨ ਇਹ ਪਹਿਲਕਦਮੀ ਨਿਰਮਾਣ ਡਿਜ਼ਾਈਨ ਅਤੇ ਨਵੀਨਤਾ ਲਈ ਕਾਲਮੀ ਕੇਂਦਰ ਬਣਨ ਦੀ ਇੱਛਾ ਨਾਲ ਸ਼ੁਰੂ ਕੀਤੀ ਗਈ ਸੀ ਇਸ ਪਹਿਲਕਦਮੀ ਨੇ ਸਨਅਤਾਂ ਵਿਚ ਉਤਪਾਦਨ ਨਿਵੇਸ਼ ਅਤੇ ਸਮਰੱਥਾਵਾਂ ਦਾ ਪਸਾਰ ਕਰਕੇ ਭਾਰਤ ਦੇ ਨਿਰਮਾਣ ਦ੍ਰਿਸ਼ ਨੂੰ ਬਦਲ ਦਿੱਤਾ ਹੈ ਪਿਛਲੇ ਸਾਲਾਂ ਦੌਰਾਨ ਮੇਕ ਇਨ ਇੰਡੀਆ ਨੇ ਕਾਰੋਬਾਰਾਂ ਅਤੇ ਨਿਵੇਸ਼ਕਾਂ ਲਈ ਭਾਰਤ ਦੀ ਨਿਰਮਾਣ ਯਾਤਰਾ ਵਿਚ ਹਿੱਸਾ ਲੈਣ ਲਈ ਨਵੇਂ ਮੌਕੇ ਖੋਲ੍ਹੇ ਨੇ ਇਸ ਪਹਿਲਕਦਮੀ ਨੂੰ ਬਾਅਦ ਵਿਚ ਮੇਕ ਇਨ ਇੰਡੀਆ 2.0 ਤਹਿਤ ਵਧਾਇਆ ਗਿਆ ਹੈ ਇਹ ਪਹਿਲਕਦਮੀ ਹੁਣ 27 ਖੇਤਰਾਂ ਤੇ ਕੇਂਦਰਿਤ ਏ ਜਿਨ੍ਹਾਂ ਵਿਚ 15 ਨਿਰਮਾਣ ਵਿਚ ਅਤੇ 12 ਸੇਵਾਵਾਂ ਵਿਚ ਸ਼ਾਮਲ ਨੇ ਇਹ ਪਹਿਲਕਦਮੀ ਨਿਵੇਸ਼ ਨੂੰ ਆਸਾਨ ਬਣਾਉਣ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਕੇਂਦਰਿਤ ਏ ਘੱਟ ਤੋਂ ਘੱਟ ਸਰਕਾਰ ਵੱਧ ਤੋਂ ਵੱਧ ਸ਼ਾਸਨ ਰਾਹੀਂ ਸੇਧ ਪ੍ਰਾਪਤ ਇਸ ਪਹਿਲਕਦਮੀ ਨੇ ਪ੍ਰਕਿਰਿਆਵਾਂ ਅਤੇ ਨੀਤੀਆਂ ਨੂੰ ਆਧੁਨਿਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਏ ਇਹ ਪਹਿਲਕਦਮੀ ਹੁਣ ਵਧੇਰੇ ਵਸਤਾਂ ਦੇ ਉਤਪਾਦਨ ਤੋਂ ਪਰੇ ਏ ਅਤੇ ਭਾਰਤ ਵਿਚ ਉਨ੍ਹਾਂ ਨੂੰ ਬਣਾਉਣ ਲਈ ਲੋੜੀਂਦੇ ਹੁਨਰ ਤਕਨਾਲੋਜੀ ਅਤੇ ਸਮਰੱਥਾ ਤੇ ਨਿਰਮਾਣ ਤੇ ਕੇਂਦਰਿਤ ਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਕ ਚੰਗੀ ਸੁਰੱਖਿਆ ਨੀਤੀ ਲਈ ਜ਼ਮੀਨੀ ਹਕੀਕਤਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਨਵੀਂ ਦਿੱਲੀ ਵਿਚ ਇਕ ਸਮਾਗਮ ਵਿਖੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਸੰਪੂਰਨ ਪਹੁੰਚ ਅਪਣਾਈ ਜਾਣੀ ਚਾਹੀਦੀ ਏ ਰੱਖਿਆ ਮੰਤਰੀ ਨੇ ਵੀ ਕਿਹਾ ਕਿ ਕੂਟਨੀਤੀ ਤੋਂ ਬਿਨਾਂ ਫੌਜੀ ਤਿਆਰੀਆਂ ਟਕਰਾਅ ਅਤੇ ਸੁਰੱਖਿਆ ਉਲਝਣਾਂ ਦਾ ਕਾਰਨ ਬਣ ਸਕਦੀਆਂ ਨੇ ਉਨ੍ਹਾਂ ਕਿਹਾ ਕਿ ਦੇਸ਼ ਨੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕੀਤਾ ਅਤੇ ਸਹਿਯੋਗ ਲਈ ਨਵੇਂ ਪਲੇਟਫਾਰਮ ਬਣਾਏ ਨੇ ਜਦੋਂ ਕਿ ਵਿਸ਼ਵ ਪੱਧਰ ਤੇ ਆਪ ਨੇ ਕੂਟਨੀਤਿਕ ਪਹੁੰਚ ਦਾ ਪਸਾਰ ਕੀਤਾ ਹੈ ਸ੍ਰੀ ਸਿੰਘ ਨੇ ਭਾਰਤ ਦੇ

ਦੇਸ਼ੀ ਰੱਖਿਆ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਦੇ ਯਤਨਾਂ ਨੂੰ ਉਜਾਗਰ ਕੀਤਾ ਜਿਸ ਵਿਚ AI ਅਧਾਰਿਤ ਖਤਰੇ ਦੀ ਪੇਸ਼ੀਨਗੋਈ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਤੇ ਫੌਰਨ ਫੈਸਲਾ ਲੈਣਾ ਸ਼ਾਮਿਲ ਏ। ਰੱਖਿਆ ਮੰਤਰੀ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਰਹਿ ਸਕਦੇ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਕੁਆਂਟਮ ਐਪਲੀਕੇਸ਼ਨਾਂ ਲਈ VMK ਡਾਇਲੂਸ਼ਨ ਰੈਫਰੀਜਰੇਟਰ ਦੇ ਸਵਦੇਸ਼ੀ ਵਿਕਾਸ ਲਈ 0MK ਇੰਡੀਆ ਪ੍ਰਾਈਵੇਟ ਲਿਮਿਟਿਡ ਨਾਦਿਕ ਸਟਾਰਟਅਪ ਨਾਲ ਆਪਣਾ ਪਹਿਲਾ ਉੱਚ ਮੁੱਲ ਵਾਲਾ ਡੂੰਘਾ ਟੈਕਨਾਲੋਜੀ ਪ੍ਰੋਜੈਕਟ ਸਮਝੌਤਾ ਕੀਤਾ ਹੈ। ਇਹ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪਹਿਲਾ ਪ੍ਰਵਾਨਿਤ 500 ਕਰੋੜ ਰੁਪਏ ਦੇ ਫੰਡ ਤਹਿਤ ਪਹਿਲਾ ਉੱਚ ਮੁੱਲ ਵਾਲਾ ਸਮਝੌਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਡਿਤ ਦੀਨ ਦਿਆਲ ਉਪਾਧਿਆਇ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਨਮਨ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਡਿਤ ਉਪਾਧਿਆਇ ਸਮਾਜ ਦੀ ਆਖਰੀ ਕਤਾਰ ਵਿਚ ਖੜੇ ਵਿਅਕਤੀ ਨੂੰ ਪ੍ਰੋਠਾਉਣ ਨੂੰ ਰਾਸ਼ਟਰ ਨਿਰਮਾਣ ਦੀ ਨੀਂਹ ਮੰਨਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਯੋਦਯ ਦਾ ਉਨ੍ਹਾਂ ਦਾ ਦਰਸ਼ਨ ਜਨਤਕ ਭਲਾਈ ਅਤੇ ਰਾਸ਼ਟਰੀ ਤਰੱਕੀ ਲਈ ਇਕ ਡੂੰਘੀ ਪ੍ਰੇਰਣਾ ਵਜੋਂ ਕੰਮ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਮਨ ਕੀ ਬਾਤ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਨ ਕੀ ਬਾਤ ਦਾ ਇਹ 138ਵਾਂ ਐਪੀਸੋਡ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖ਼ਬਰਾਂ ਦੀ ਵੈਬਸਾਈਟ ਅਤੇ ਨਿਊਜ਼ ਆਨ ਨਿਊਯਾਰਕ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNDLA ਐਪ AIRRN ਚਲੰਦਰ। ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ UPITS ਦਾ ਚੌਥਾ ਐਡੀਸ਼ਨ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ ਵਿਖੇ ਸ਼ੁਰੂ ਹੋਏਗਾ। ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 5 ਦਿਨਾਂ ਦੇ ਸਮਾਗਮ ਦਾ ਉਦਘਾਟਨ ਕਰਨਗੇ। ਬਿਹਤਰੀਨ ਖਰੀਦਦਾਰੀ ਦੀ ਸ਼ੁਰੂਆਤ ਇੱਥੋਂ ਹੀ ਵਿਸ਼ੇ ਵਾਲੀ ਇਹ ਨੁਮਾਇਸ਼ 29 ਸਤੰਬਰ ਤੱਕ ਜਾਰੀ ਰਹੇਗੀ, ਜੋ ਰਾਜ ਦੇ ਉਦਮੀਆਂ, ਨਿਰਮਾਤਾਵਾਂ ਤੇ ਬਰਾਮਦਕਾਰਾਂ ਨੂੰ ਸਿੱਧੇ ਤੌਰ ਤੇ ਆਲਮੀ ਬਾਜ਼ਾਰ ਨਾਲ ਜੋੜੇਗੀ। ਇਸ ਸਮਾਗਮ ਵਿਚ 2,400 ਤੋਂ ਵੱਧ ਨੁਮਾਇਸ਼ਕਾਰ, 1.5 ਲੱਖ B2B ਖਰੀਦਦਾਰਾਂ ਅਤੇ 4.5 ਲੱਖ ਤੋਂ ਵੱਧ ਆਮ ਸੈਲਾਨੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਏ। 85 ਦੇਸ਼ਾਂ ਦੇ 550 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਕਦੇ ਵੀ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਉਮੀਦ ਏ। ਇਸ ਐਡੀਸ਼ਨ ਲਈ ਭਾਈਵਾਲ ਦੇਸ਼ਾਂ ਵਿਚ ਆਸਟਰੀਆ, ਜਾਪਾਨ, ਰੂਸ, ਸਿੰਗਾਪੁਰ, ਬੈਲਾਰੂਸ ਅਤੇ ਵੀਅਤਨਾਮ ਸ਼ਾਮਲ ਨੇ। ਇਸ ਤੋਂ ਇਲਾਵਾ ਵਪਾਰ ਤੇ ਸਨਅਤ ਵਿਚ ਔਰਤਾਂ ਦੀ ਪ੍ਰਮੁੱਖ ਭੂਮਿਕਾ ਨੂੰ ਦਰਸਾਉਂਦੇ ਹੋਏ ਕਰੀਬ 300 ਔਰਤ ਪ੍ਰਤੀਨਿਧ ਇਸ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲੈਣਗੀਆਂ। ਭਾਰਤ ਨੇ ਇਜ਼ਰਾਈਲ ਫਲਸਤੀਨ ਟਕਰਾਅ ਦੇ 2 ਦੇਸ਼ਾਂ ਵਾਲੇ ਹੱਲ ਲਈ ਆਪਣੀ ਸਪਸ਼ਟ ਅਤੇ ਨਿਰੰਤਰ ਹਮਾਇਤ ਨੂੰ ਦੁਹਰਾਇਆ ਏ। ਵਿਦੇਸ਼ ਮੰਤਰਾਲੇ ਵਿਚ ਪੱਛਮ ਬਾਰੇ ਸਕੱਤਰ ਸਿਵੀ ਜਾਰਜ ਨੇ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੇ ਮੌਕੇ ਤੇ ਹੋਈ 2 ਦੇਸ਼ਾਂ ਵਾਲੇ ਹੱਲ ਲਾਗੂ ਕਰਨ ਲਈ ਆਲਮੀ ਗਠਜੋੜ ਦੀ ਉੱਚ ਮੰਤਰੀ ਪੱਧਰੀ ਮੀਟਿੰਗ ਵਿਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਿਆਸੀ ਹਮਾਇਤ ਦੇ ਨਾਲ ਨਾਲ ਵਿਹਾਰਕ ਸਹਿਯੋਗ ਤੇ ਜ਼ੋਰ ਦਿੰਦਾ ਹੈ। ਇਟਲੀ ਸਰਕਾਰ ਨੇ ਸਕੂਲਾਂ ਵਿਚ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਏ। ਸਰਕਾਰ ਨੇ ਵੀ ਤੈਅ ਕੀਤਾ ਕਿ ਕਿਸੇ ਵੀ ਇਕ ਕਲਾਸ ਵਿਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ 30% ਤੋਂ ਵੱਧ ਨਾ ਹੋਵੇ ਜਿਨ੍ਹਾਂ ਨੂੰ ਇਤਾਲਵੀ ਭਾਸ਼ਾ ਦਾ ਬਹੁਤ ਘੱਟ ਗਿਆਨ ਹੋਵੇ। ਪ੍ਰਧਾਨ ਮੰਤਰੀ ਜੋਰਜੋ ਮੇਲੋਨੀ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਉਦੇਸ਼ ਬੱਚਿਆਂ ਨੂੰ ਸਮਾਜ ਵਿਚ ਬਿਹਤਰ ਢੰਗ ਨਾਲ ਜੋੜਨਾ। ਸਰਕਾਰ ਨੇ ਬੁਰਕੇ ਅਤੇ ਨਕਾਬ ਤੇ ਪਾਬੰਦੀ ਨੂੰ ਔਰਤਾਂ ਦੀ ਬਰਾਬਰੀ ਨਾਲ ਜੋੜਿਆ ਹੈ। ਮੇਲੋਨੀ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਆਪਣਾ ਚਿਹਰਾ ਢੱਕਣ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅੱਗੇ ਕਿਹਾ ਕਿ ਰਵਾਇਤ ਦੇ ਨਾਂ ਤੇ ਕਿਸੇ ਵੀ ਨੌਜਵਾਨ ਔਰਤ ਨੂੰ ਆਪਣਾ ਚਿਹਰਾ ਢੱਕਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਇਹ ਪਾਬੰਦੀ ਬੁਰਕੇ ਅਤੇ ਨਕਾਬ ਚ ਲਾਗੂ ਹੋਏਗੀ ਪਰ ਹਿਜਾਬ ਤੇ ਨਹੀਂ, ਕਿਉਂਕਿ ਹਿਜਾਬ ਚ ਚਿਹਰਾ ਦਿਖਾਈ ਦਿੰਦਾ ਹੈ। ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਏ। ਖੇਡਾਂ ਵਿਚ ਏਸ਼ੀਆਈ ਖੇਡਾਂ ਚ ਕਮਲਜੀਤ ਅਤੇ ਸੁਰੂਚੀ ਸਿੰਘ ਦੀ ਭਾਰਤੀ ਜੋੜੀ ਨੇ ਇਕ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮਿਕਸ ਟੀਮ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਲਈ ਏ। ਟੇਬਲ ਟੈਨਿਸ ਮਿਕਸ ਡਬਲਸ ਵਿਚ ਭਾਰਤ ਦੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਏਸ਼ੀਆਈ ਖੇਡਾਂ ਦੇ ਸੈਮੀ ਫਾਈਨਲ ਵਿਚ ਪਹੁੰਚ ਗਏ। ਸਾਬਕਾ ਚੈਂਪੀਅਨ ਭਾਰਤ ਦੀ ਮਰਦਾਂ ਦੀ ਸ਼ਤਰੰਜ ਟੀਮ ਨੇ ਕੱਲ੍ਹ ਸਮਰਕੰਦ ਵਿਚ ਫਿਡੇ ਸ਼ਤਰੰਜ ਓਲੰਪੀਆਡ ਦੇ 8ਵੇਂ ਦੌਰ ਵਿਚ ਅਜ਼ਰਬੈਜਾਨ ਨਾਲ 2-2 ਨਾਲ ਡਰਾ ਖੇਡਿਆ। ਆਰ ਪ੍ਰਗਾਨੰਦਾ, ਅਰਜੁਨ ਰਿਗੇਸੀ, ਡੀ ਗੁਕੇਸ਼ ਅਤੇ ਵਿਦਿਤ ਸੰਤੋਸ਼ ਗੁਜਰਾਤੀ ਚਾਰੋ ਖਿਡਾਰੀਆਂ ਨੇ ਆਪਣੇ ਆਪਣੇ ਮੈਚ ਡਰਾ ਕੀਤੇ। ਭਾਰਤ ਓਪਨ ਵਰਗ ਵਿਚ 13 ਮੈਚ ਅੰਕਾਂ ਨਾਲ ਦੂਜੇ ਸਥਾਨ ਤੇ ਬਣਿਆ ਹੋਇਆ। ਔਰਤਾਂ ਦੇ ਵਰਗ ਵਿਚ ਵੀ ਭਾਰਤ ਨੇ ਕਜ਼ਾਕਿਸਤਾਨ ਨਾਲ 2-2 ਨਾਲ ਡਰਾ ਖੇਡਿਆ ਅਤੇ ਦੂਜੇ ਸਥਾਨ ਤੇ ਬਣਿਆ ਹੋਇਆ ਹੈ। ਆਖਿਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਸੇਵਾ ਯਾਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦੇਸ਼ ਨੂੰ ਨਿਰਮਾਣ ਰਾਸ਼ਟਰ ਦੇ ਰੂਪ ਵਿਚ ਬਦਲਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੇਕ ਇਨ ਇੰਡੀਆ ਪਹਿਲ ਦੇ 12 ਸਾਲ ਪੂਰੇ ਹੋ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੰਗੇ

0: ਸਿੱਖਿਆ ਨੀਤੀ ਲਈ ਜ਼ਮੀਨੀ ਹਕੀਕਤਾਂ ਤੇ ਰਾਸ਼ਟਰ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਅੱਜ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਸੈਂਟਰ ਵਿਖੇ ਸ਼ੁਰੂ ਹੋਏਗਾ। ਭਾਰਤੀ ਜੋੜੀ ਨੇ ਮਿਕਸ ਟੀਮ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਸੁਣਦੇ ਹਾਂ ਯਾਰਾਂ ਨਾਲ ਬਹਾਰਾਂ ਫਿਲਮ ਦੇ ਵਿੱਚ ਅਰਵਿੰਦਰ ਸਿੰਘ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ 'ਚ ਇਹ ਗੀਤ।

ਪੰਜਾਬੀ ਪ੍ਰੋਗਰਾਮ 'ਚ ਆਓ ਸੁਣਦੇ ਹਾਂ ਅਸਾਨੂੰ ਮਾਣ ਵਤਨਾਂ ਦਾ ਫਿਲਮ ਦਾ ਇਹ ਗੀਤ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ।

ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਮਹਿਕ ਪੰਜਾਬ ਦੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਨਿਊਜ਼ ਹੈਡਲਾਈਨਸ ਸਪੈਸ਼ਲੀ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਤਹਿਤ ਵਾਰਾਣਸੀ ਤੋਂ ਗੁਜਰਾਤ ਤੱਕ ਦੇ ਵਡਨਗਰ ਤੱਕ ਯਾਤਰਾ ਕਰ ਰਹੇ ਸੇਵਾ ਯਾਤਰਾ ਵਿਚ ਹਿੱਸਾ ਲੈਣ ਵਾਲਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਅੱਜ ਨਵੀਂ ਦਿੱਲੀ ਵਿਚ ਆਰੋਗਿਆ ਮੰਥਨ 2026 ਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੇ 8 ਸਾਲ ਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ 5 ਸਾਲ ਪੂਰੇ ਹੋਣ ਦੇ ਜਸ਼ਨਾਂ ਦੀ ਅਗਵਾਈ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਨਿਊਯਾਰਕ ਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਵੱਖਰੇ ਤੌਰ ਤੇ ਐਂਟੀਗੁਆ ਤੇ ਬਰਬੁਡਾ ਦੇ ਪ੍ਰਧਾਨ ਮੰਤਰੀ ਗੈਸਟਨ ਡੌਨ ਨਾਲ ਮੁਲਾਕਾਤ ਕੀਤੀ। ਭਾਰਤ ਨੇ ਇਜ਼ਰਾਈਲ ਫਲਸਤੀਨ ਟਕਰਾਅ ਨੂੰ ਹੱਲ ਕਰਨ ਲਈ ਦੋ ਦੇਸ਼ਾਂ ਦੀ ਹੱਲ ਪਟੜੀ ਆਪਣੀ ਸਪਸ਼ਟ ਤੇ ਨਿਰੰਤਰ ਹਮਾਇਤ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ। ਖਾਦਾਂ ਦੀ ਨਿਰਵਿਘਨ ਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਸਰਕਾਰ ਗਊਧਨ ਦੀ ਸਾਂਭ ਸੰਭਾਲ ਸੁਰੱਖਿਆ ਤੇ ਗਊਸ਼ਾਲਾਵਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬ ਸਰਕਾਰ ਨੇ ਵਿਧਵਾ ਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਤੇ ਕਿਸਾਨ ਸੰਵਾਦ ਕਰਵਾਇਆ ਗਿਆ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਅੱਜ ਬੰਗਲੁਰੂ ਵਿਚ ਸੇਵਾ ਪ੍ਰਥਮ ਇਨੋਵੇਸ਼ਨ ਚੈਲੰਜ ਦਾ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਤੇ ਏਸ਼ੀਆਈ ਖੇਡਾਂ ਵਿਚ ਭਾਰਤੀ ਦੌੜਾਕਾਂ ਨੇ ਮਿਕਸਡ 4x400 ਮੀਟਰ ਰਿਲੇਅ ਦੌੜ ਚ ਚਾਂਦੀ ਦਾ ਤਮਗਾ ਜਿੱਤਿਆ ਏ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆਹੋ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਪੰਡਿਤ ਬੁੱਧਾਦਿੱਤਿਆ ਮੁਖਰਜੀ ਦਾ ਸਿਤਾਰ ਤੇ ਵਜਾਇਆ ਰਾਗ ਲਲਿਤ ਸੁਣੋਗੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆ ਹੁਣ ਸੁਣਦੇ ਹਾਂ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਇਹ ਗਜ਼ਲ।

0: ਹੁਣੇ ਤੁਸੀਂ ਕੁਛ ਗਜ਼ਲਾਂ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਸੇਵਾ ਯਾਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦੇਸ਼ ਨੂੰ ਨਿਰਮਾਣ ਰਾਸ਼ਟਰ ਦੇ ਰੂਪ ਦੇ ਵਿੱਚ ਬਦਲਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੇਕ ਇਨ ਇੰਡੀਆ ਪਹਿਲ ਦੇ 12 ਸਾਲ ਪੂਰੇ ਹੋ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਚੰਗੀ ਸੁਰੱਖਿਆ ਨੀਤੀ ਲਈ ਜ਼ਮੀਨੀ ਹਕੀਕਤਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋ ਅੱਜ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਸੈਂਟਰ ਵਿਖੇ ਸ਼ੁਰੂ ਹੋਏਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਵਿੱਚ 450 ASI ਦੀਆਂ ਸਿੱਧੀਆਂ ਭਰਤੀਆਂ ਨੂੰ ਮਨਜ਼ੂਰੀ ਦਿੱਤੀ। ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾਕਟਰ BR ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਜ਼ ਮੋਹਾਲੀ ਵਿਖੇ ਜੂਨੀਅਰ ਰੈਜ਼ੀਡੈਂਟਸ ਦੀਆਂ 110 ਨਵੀਆਂ ਅਸਾਮੀਆਂ ਦੀ ਪ੍ਰਵਾਨਗੀ ਦਿੱਤੀ। ਗੈਂਗਸਟਰਾਂ ਅਤੇ ਵਾਰ ਮੁਹਿੰਮ ਤਹਿਤ ਹੁਣ ਤੱਕ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 73,415 ਹੋ ਗਈ ਹੈ। ਪੰਜਾਬ ਸਰਕਾਰ ਪੱਟੀ ਦਰਜ ਜ਼ਾਤਾਂ ਦੀ ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਸਰਵਪੱਖੀ ਵਿਕਾਸ 'ਤੇ 750 ਕਰੋੜ ਰੁਪਏ ਤੋਂ ਵੱਧ ਰਕਮ ਖਰਚੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 12 ਸ਼ਹਿਰਾਂ ਵਿੱਚ 41 ਮੁਫਤ ਨਾਟਕ ਪੇਸ਼ਕਾਰੀਆਂ ਕਰਵਾਉਣ ਦੀ ਲੜੀ ਤਹਿਤ ਮੋਹਾਲੀ ਦੇ ਅੰਬੇਦਕਰ ਆਡੀਟੋਰੀਅਮ ਵਿਖੇ ਪ੍ਰਸਿੱਧ ਨਾਟਕ ਹਮਾਰੇ ਰਾਮ ਦੀ 35ਵੀਂ ਪੇਸ਼ਕਾਰੀ ਕਰਾਈ ਗਈ। ਏਸ਼ੀਆਈ ਖੇਡਾਂ ਵਿੱਚ ਕਮਲਜੀਤ ਅਤੇ ਸੁਰੁਚੀ ਸਿੰਘ ਦੀ ਭਾਰਤੀ ਜੋੜੀ ਨੇ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ 'ਚ ਥਾਂ ਬਣਾ ਲਈ ਹੈ ਅਤੇ ਭਾਰਤ ਦੀ ਮਰਦਾਂ ਦੀ ਸ਼ਤਰੰਜ ਟੀਮ ਨੇ ਕੱਲ੍ਹ ਸਮਰਕੰਦ 'ਚ ਫਿਡੇ FIDE ਸ਼ਤਰੰਜ ਓਲੰਪੀਆਡ ਦੇ 8ਵੇਂ ਦੌਰ 'ਚ ਅਜ਼ਰਬਾਈਜਾਨ ਨਾਲ 2-2 ਨਾਲ ਡਰਾਅ ਖੇਡਿਆ। ਇਹ ਸਨ ਮੁੱਖ ਖਬਰਾਂ ਯਾਨੀ ਨਿਊਜ਼ ਹੈਡਲਾਈਨਸ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। 0181-23-42-173 ਇਹ ਸਾਡਾ ਨੰਬਰ ਤੇ ਮਿਲਾ ਕੇ ਜ਼ਰੂਰ ਪਹੁੰਚੋ। ਸ਼ੁਰੂਆਤ ਇਸ ਗੀਤ ਦੇ ਨਾਲ।

0: dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum dum Dim tana na dir tanum tana dere na dim tana na dir tanum tana dere na dim tana na dir tanum tana dere na dim tana na dir tanum tana dere na dim tana na dir tanum dir tan. Hello farmaish di shuruaat ho chuki hai. To saade ke dost phone line de zariye pahunch chuke ne. Hello.
1: Hello Satri Gajar ji.
0: Satri Gajar ji.
1: Ho theek hai sir ji.
0: Bahut vadhiya ji, tusi sunao.
1: ਸਰ ਜੀ ਗਾਣਾ ਸੁਣਾ ਦੇ ਜੈਸੀ ਕਰਨੀ ਐਸੀ ਭਰਨੀ ਮੈਂ ਜ਼ਿਲ੍ਹਾ ਫਾਜ਼ਿਲਕਾ ਤੋਂ ਪਿੰਡ ਕੜਿਆਣੇ ਤੋਂ ਨੀਲਾ ਬਰਾੜ ਬੋਲਦਾ ਜੀ
0: ਮੈਂ ਇਹੀ ਨਾ ਪੁੱਛਣ ਲੱਗਾ ਸੀਗਾ ਵੀ ਤੁਸੀਂ ਆਪਣਾ ਨਾਂ ਤਾਂ ਦੱਸਿਆ ਹੀ ਨਹੀਂ
1: ਠੀਕ ਹੈ ਸਰ ਕੜਿਆਣੇ ਤੋਂ ਬੋਲਦੇ ਹਾਂ ਸਰ ਕੜਿਆਣੇ
0: ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ ਧੰਨਵਾਦ ਤੁਹਾਡਾ
1: ਠੀਕ ਹੈ ਸਰ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ

0: सिफर 181 123 0120 ਮਿਲਾ ਕੇ ਤੁਸੀਂ ਤੇ ਜ਼ਰੂਰ ਆ ਜਾਓ ਜੀ। 0181 ਸਾਡਾ ਏਰੀਆ ਕੋਡ ਹੈ ਤੇ ਜ਼ਰੂਰ ਮਿਲਾ ਕੇ ਪਹੁੰਚੋ। ਇੱਕ ਦੋਸਤ ਆਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਹਾਂਜੀ, ਕੌਣ ਦੋਸਤ ਬੋਲ ਰਹੇ ਹੋ?
1: ਨਮਸਕਾਰ ਸਰ ਜੀ।
0: ਜੀ ਨਮਸਕਾਰ ਜੀ,
1: ਪਿੰਡ ਕੁੜੀਆਂ ਤੋਂ ਕੁਲਦੀਪ ਢਿੰਗੜਾ ਬੋਲ ਰਿਹਾ ਜੀ।
0: ਹਾਂਜੀ ਕੁਲਦੀਪ ਢਿੰਗੜਾ ਜੀ, ਕੀ ਹਾਲ ਚਾਲ ਨੇ?
1: ਠੀਕ ਆ, ਵਧੀਆ ਜੀ। ਸੋਂਦੀ ਸਾਹਿਬ, ਧੰਨਵਾਦ, ਸਾਡੇ ਨਾਲ ਗੱਲਬਾਤ ਹੋਈ ਤੁਹਾਡੇ।
0: ਗੰਢ ਤੋਂ ਮੈਨੂੰ ਕਹਿੰਦੇ ਆ। ਹਾਂਜੀ,
1: ਨਹੀਂ ਮੇਰੀ ਇੱਛਾ ਸੀ ਬਹੁਤ ਚਿਰ ਤੋਂ, ਮੈਂ ਸੋਂਦੀ ਸਾਹਿਬ ਨਾਲ ਗੱਲਬਾਤ ਕਰਨੀ ਆ ਜੀ।
0: ਅੱਛਾ ਜੀ,
1: ਹਾਂਜੀ,
0: ਤੇ ਦੱਸੋ ਫਿਰ ਗੀਤ ਕਿਹੜਾ ਸੁਣਨਾ ਤੁਸੀਂ?
1: ਕੀ ਸੁਣਾ? ਤੇ ਹੀਰ ਰਾਂਝਾ ਦਾ ਜੀ, ਮੁਹੰਮਦ ਰਫੀ ਦਾ, ਯੇ ਦੁਨੀਆ ਯੇ ਮਹਿਫਲ ਮੇਰੇ ਕੰਮ ਕੀ ਨਹੀਂ।
0: ਪਰ ਕੰਮ ਦੀ ਤਾਂ ਹੁੰਦੀ ਹੈ ਵੈਸੇ।
1: ਧੰਨਵਾਦ ਜੀ।
0: ਦੁਨੀਆ ਦੁਨੀਆ ਵੀ ਮਹਿਫਲ ਵੀ ਕੰਮ ਦੀਆਂ ਹੁੰਦੀਆਂ ਚੀਜ਼ਾਂ। ਹਾਂਜੀ, ਦੋਸਤ ਨੇ ਆਪਣੇ ਪਸੰਦ ਦਾ ਗੀਤ ਦੱਸ ਦਿੱਤਾ, ਤੇ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤੇ ਜ਼ਰੂਰ ਮਿਲਾਓ ਜੀ। ਸਾਡਾ ਫੋਨ ਨੰਬਰ ਹੈ 0181 173 0120 2342173, ਤੇ ਇਸ ਨੰਬਰ ਨੂੰ ਮਿਲਾ ਕੇ ਜ਼ਰੂਰ ਪਹੁੰਚੋ। ਆਓ ਸੁਣਦੇ ਹਾਂ ਕੁਲਦੀਪ ਢਿੰਗੜਾ ਦੀ ਫਰਮਾਇਸ਼ ਤੇ ਗੀਤ।

ਜੀ ਦੋਸਤੋ, ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 081-2342-173 ਇਸ ਨੰਬਰ ਨੂੰ ਮਿਲਾ ਕੇ ਜ਼ਰੂਰ ਪਹੁੰਚੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਇੱਕ ਹੋਰ ਦੋਸਤ ਆਏ ਨੇ 0181-3842-173 ਮਿਲਾ ਕੇ। ਹੈਲੋ ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
3: ਇਕਬਾਲ ਸਿੰਘ ਬੋਲ ਰਿਹਾ ਜੀ, ਮੇਨ ਮਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਇੰਡੀਆ ਤੋਂ ਜੀ।
2: ਇੰਨੀ ਐਨਰਜੀ ਦੇ ਵਿੱਚ ਔਰ ਇੰਨੀ ਚੜ੍ਹਦੀ ਕਲਾ ਦੇ ਵਿੱਚ, ਬਹੁਤ
3: ਬਿਲਕੁਲ ਬਿਲਕੁਲ ਜੀ, ਥੱਲੇ ਨੂੰ ਟੰਕ ਰਹੇ ਹਾਂ, ਢਾਡਾਂ ਨੂੰ ਖੜਕ ਰਹੇ ਹਾਂ, ਢੋਲੇ ਦੀਆਂ ਲਾ ਰਹੇ ਹਾਂ। ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਕੌਲ ਲੱਗ ਗਈ ਆ, ਸੋਂਦੀ ਸਾਹਿਬ ਨਾਲ ਗੱਲ ਹੋ ਰਹੀ ਹੈ, ਤਾਂ ਵੱਡੀ ਹੋਰ ਖੁਸ਼ੀ ਕੀ ਹੋ ਸਕਦੀ ਹੈ?
2: ਬਿਲਕੁਲ ਜੀ, ਔਰ ਖੁਸ਼ੀ ਸਭ ਤੋਂ ਵੱਡੀ ਮੇਰੇ ਲਈ ਇਹ ਹੈ ਕਿ ਤੁਸੀਂ ਆ ਗਏ ਹੋ। ਹਾਂਜੀ, ਤੇ ਦੱਸੋ ਹਠੂਰ ਸਾਹਿਬ, ਗੀਤ ਕਿਹੜਾ ਸੁਣਾ ਦਈਏ ਜੀ ਤੁਹਾਨੂੰ?
3: ਗੀਤ ਖਾਨਦਾਨ ਫਿਲਮ ਦਾ ਜੀ।
2: ਹਾਂਜੀ,
3: ਤੁਸੀਂ ਮੇਰੇ ਮੰਦਰ।
2: ਠੀਕ ਹੈ ਜੀ, ਤੇ ਇਸ ਵੇਲੇ ਕੀ ਕਰ ਰਹੇ ਸੀ?
3: ਇਸ ਵੇਲੇ ਕਟਾਈ ਕਰ ਰਿਹਾ ਸੀ ਸ਼ੌਂਕ ਦੇ ਉੱਤੇ, ਤੇ ਨਾਲ ਦੀ ਨਾਲ ਪ੍ਰੋਗਰਾਮ ਦਾ ਜਿਹੜਾ ਆਨੰਦ ਲੈ ਰਿਹਾ ਸੀ। ਕਹਿੰਦੇ ਹੁੰਦੇ ਆ ਹੱਥ ਕਾਰ ਵੱਲ,
2: ਤੇ
3: ਚੇਤਾ ਜਿਹੜਾ ਉਹ ਤੁਹਾਡੀ ਫਰਮਾਇਸ਼ ਆਕਾਸ਼ਵਾਣੀ ਜਲੰਧਰ ਦੇ ਤਾਲ ਤੇ ਗਗਨਦੀਪ ਸੋਮਤੀ ਜੀ ਦੇ ਨਾਲ ਚਿੱਤ ਜੁੜਿਆ ਹੋਇਆ ਸੀ।
2: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ ਤੁਹਾਡਾ।
3: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੋਸਟ ਵੈਲਕਮ ਜੀ ਆਇਆਂ ਨੂੰ
2: ਜੀ। ਸੋ ਇਹ ਸਨ ਦੋਸਤ ਜਿਨ੍ਹਾਂ ਨੇ ਫਰਮਾਇਸ਼ ਦਰਜ ਕਰਵਾਈ ਹੈ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ, 0181-4123-4273 ਇਹ ਸਾਡਾ ਫੋਨ ਨੰਬਰ ਹੈ। ਹੈਲੋ ਫਰਮਾਇਸ਼।

0: खानदान फिल्म दे इस गीत तो बाद एक दोस्त आए ने। हेलो
1: ਸਾਡੀ ਸਾਹਿਬ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ?
1: ਹਾਂਜੀ ਹਾਂਜੀ ਜਵੰਦਰਪਾਲ ਸ਼ਰਮਾ ਪਿੰਡ ਰਾਮਾ ਜਿਹੜਾ ਮੋਗਾ ਤੋਂ ਜੀ।
0: ਜੀ ਕੀ ਹਾਲ ਚਾਲ ਹੈ ਮੋਗੇ ਵਾਲਿਓ?
1: ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਤਾਂ ਹੋਰ ਵੀ ਵਧੀਆ ਹੋ ਗਏ ਜੀ।
0: ਉਹ ਕਿਵੇਂ ਜੀ?
1: ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਪਿਛਲੀ ਵਾਰ ਵੀ ਦੋ ਵਾਰ ਤੁਸੀਂ ਆਏ ਸੀਗੇ ਤੇ ਬਹੁਤ ਟਰਾਈ ਕੀਤਾ, ਕਾਲ ਨਹੀਂ ਲੱਗੀ ਜੀ। ਅੱਜ ਕਾਲ ਮਿਲ ਗਈ ਤੁਹਾਡੇ ਨਾਲ ਗੱਲਬਾਤ ਕਰਕੇ, ਹੋਰ ਵੀ ਵਧੀਆ ਹੋ ਗਏ ਜੀ।
0: ਇਸ ਵਾਰ ਫਿਰ ਸਫਲ ਹੋ ਗਏ ਨਾ?
1: ਹਾਂਜੀ ਹਾਂਜੀ ਹਾਂਜੀ।
0: ਤੇ ਹੁਣ ਦੱਸੋ ਇਸ ਖੁਸ਼ੀ ਨੂੰ ਦੁੱਗਣਾ ਕਰ ਦਈਏ, ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਤੁਹਾਡੀ ਪਸੰਦ ਦਾ ਕੋਈ ਵੀ ਲਾ ਦਿਓ ਜੀ।
0: ਚਲੋ ਠੀਕ ਹੈ ਜੀ, ਕੋਈ ਸਾਂਝੀ ਜੀ ਪਸੰਦ ਆਪਾਂ ਲਾ ਦਿਆਂਗੇ। ਬਹੁਤ ਬਹੁਤ ਧੰਨਵਾਦ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ ਵੀ।
0: ਸੋ ਇਹ ਸਨ ਦੋਸਤ 0181 42173 ਮਿਲਾ ਕੇ ਪਹੁੰਚੇ ਸਨ। ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ 01812341733 ਮਿਲਾ ਕੇ ਜ਼ਰੂਰ ਪਹੁੰਚੋ। ਹੈਲੋ, ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਵਿੱਚ 0181 342 173 ਮਿਲਾ ਕੇ ਦੋਸਤ ਪਹੁੰਚ ਚੁੱਕੇ ਨੇ। ਇਹ ਇਸ ਪ੍ਰੋਗਰਾਮ ਦੀ ਆਖਰੀ ਕਾਲ ਹੋਏਗੀ। ਹੈਲੋ ਹੈਲੋ
1: ਨਮਸਕਾਰ ਸਰ।
0: ਨਮਸਕਾਰ ਜੀ।
1: ਜੀ ਮੈਂ ਮਨੋਹਰ ਲਾਲ ਸੁਥਾਰ ਪਿੰਡ ਕਮੂਲਸ਼ਾ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
0: ਜੀ ਮਨੋਹਰ ਲਾਲ ਜੀ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਸ਼ੁਕਰ ਹੈ ਮਾਲਕ ਦਾ, ਕਿਰਪਾ ਦਾਤੇ ਦੀ, ਤੇ ਅਰਦਾਸ ਕਰਦੇ ਹਾਂ ਕਿ ਕਿਰਪਾ ਦਾਤੇ ਦੀ ਸਾਰੇ ਭੈਣ ਭਰਾਵਾਂ ਤੇ ਬਣੀ ਰਹੇ।
0: ਬਿਲਕੁਲ ਜੀ। ਤੇ ਹੁਣ ਪ੍ਰੋਗਰਾਮ ਦੇ ਲਾਸਟ ਵਿੱਚ ਤੁਹਾਡਾ ਫੋਨ ਮਿਲਿਆ, ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਅਮਰ ਅਕਬਰ ਅੰਤਨੀ ਫਿਲਮ ਦਾ ਸੁਣਨਾ ਸਰ, ਹਮਕੋ ਤੁਮਸੇ ਹੋ ਗਿਆ ਹੈ ਪਿਆਰ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ,
1: ਧੰਨਵਾਦ ਸਰ
0: ਜੀ। ਸੋ ਇਹ ਸਨ ਦੋਸਤ, ਤੇ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਦਾ ਇਹ ਆਖਰੀ ਗੀਤ ਹੈ। ਸੋ ਮੈਨੂੰ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ, ਹੱਸਦੇ ਵਸਦੇ ਰਹੋ, ਖੁਸ਼ ਰਹੋ। ਨਮਸਕਾਰ ਦੋਸਤੋ।

ਹਰਪ੍ਰੀਤ, ਗਗਨਦੀਪ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਪਿੰਡ ਬਜ਼ੀਦਪੁਰ ਤੋਂ ਭੋਮਾ ਬਲਜੀਤ ਸਿੰਘ, ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ, ਰਿਆਂਸ਼, ਮਾਨਵ, ਅਨਰੀਤ ਤੇ ਪਰੀਸ਼ ਕੰਬੋਜ, ਰਮੀ ਹੈਬੋਵਾਲ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੱਖੂ ਤੋਂ ਬਿਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਦਵਿੰਦਰਪਾਲ ਸ਼ਰਮਾ, ਗੁਰਦੀਪ ਰਾਣੀ, ਸਾਹਿਲ ਸ਼ਰਮਾ, ਵੀਰਚੰਦ, ਉਰਮਿਲਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਤੇ ਕੁਨਾਲ ਮਹਿਰਾ, ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ ਤੇ ਅਪਾਰ ਟਿੰਗੀਆ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਗੁਰਦਾਸ ਮਾਨ ਹੋਣਾ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਫਰਮਾਇਸ਼ੀ ਸਿਲਸਿਲਾ ਸ਼ੁਰੂ ਕਰਦੇ ਆ ਜੀ, ਵਧਦੇ ਆ ਫਰਮਾਇਸ਼ਾਂ ਵੱਲ। ਪਹਿਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਸ਼ਾਹਪੁਰ ਮੈਥਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ, ਪਾਹੁਲ ਜੋਤ, ਅਨਾਹਤ ਕੌਰ, ਲਵਪ੍ਰੀਤ, ਪਰਵਿੰਦਰ, ਹਰ

आकाशवाणी ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਅਗਲੇ ਗੀਤ ਨੂੰ ਸੁਣਨ ਲਈ ਸਾਨੂੰ ਫਰਮਾਇਸ਼ ਜਿਹੜੀ ਭੇਜੀ ਹੈ ਜੀ, ਭੇਜਣ ਵਾਲੇ ਨੇ ਕਬੂਲ ਸ਼ਾਹ ਖੁੰਬਣ ਜ਼ਿਲ੍ਹਾ ਫਾਜ਼ਿਲਕਾ ਤੋਂ, ਬਲਤੇਜ, ਨਵਜੋਤ, ਹਰਮਨ, ਹੈਰੀ ਤੇ ਇਨ ਹੈਪੀ, ਇਹਨਾਂ ਦਾ ਪੂਰਾ ਹੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ, ਪ੍ਰਿੰਸ ਤੇ ਇਹਨਾਂ ਦਾ ਪੂਰਾ ਹੀ ਸ਼ਰਮਾ ਪਰਿਵਾਰ, ਸਵਰਨ ਸਿੰਘ ਪਿੰਡ ਦੌਲੇਵਾਲਾ ਜ਼ਿਲ੍ਹਾ ਮੋਗਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਦੰਤਰੇਗੀ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਤੇ ਲੋਖੇਲਾਲ ਵਰਮਾ, ਪੈਂਡੀ ਪਿੰਡ ਪੰਚਕੂਲਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਜੀ ਵੇਦ ਪ੍ਰਕਾਸ਼ ਪ੍ਰਜਾਪਤੀ, ਲਕਸ਼ਯ, ਆਂਜਲ, ਨੇਹਾ, ਅੰਜਲੀ, ਸ਼ੁਭਮ, ਲਵਲੀ, ਗੁਰਪ੍ਰੀਤ ਕੌਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਮੇਨ ਬਾਜ਼ਾਰ ਹਠੂਰ ਤੋਂ ਕਮਲ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਜਮਸ਼ੇਦਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਹਰਜਿੰਦਰ ਸਿੰਘ ਭਾਟੀਆ, ਏਂਜਲ, ਸੋਨੂ, ਪੱਪੀ ਤੇ ਤਮੰਨਾ ਭਾਟੀਆ ਹੋਣਾ ਨੇ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ, ਪਿੰਡ ਢਾਣੀ ਲਾਲ ਖਾਂ, ਨੋਹਰ ਤੋਂ ਜਾਵੇਦ ਖਾਂ, ਅਰਮਾਨ ਖਾਨ, ਇਮਰਾਨ, ਸੀਮਾ ਬਾਨੋ, ਵਿਨੋਦ ਖਾਂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਨਥਾਣਾ ਬਠਿੰਡਾ ਤੋਂ। ਪਦਮਾ ਟਾਕੀਸ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾਬੈਨ ਤੇ ਰਜਿੰਦਰ ਜੀ ਸ਼ਾਹ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਇਸਲਾਮਵਾਲਾ ਫਾਜ਼ਿਲਕਾ ਤੋਂ ਸੋਨ ਲਾਲ ਰੱਥੀ, ਓਮ ਪ੍ਰਕਾਸ਼, ਸ਼ਗੁਨ ਰੱਥੀ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੇਨ ਬਾਜ਼ਾਰ ਮੰਡੀ ਲਾਦੂਕਾ ਤੋਂ ਅਨਮੋਲ ਚਾਵਲਾ, ਦੀਪਿਕਾ ਤੇ ਕਿਰਨਾ ਚਾਵਲਾ, ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼, ਆਸਥਾ, ਮੋਹਿਤ ਤੇ ਮੁਖੀ ਰਾਮ, ਅਨਾਰਵਲੀ ਬਾਜ਼ਾਰ ਜਗਰਾਓਂ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਾਵਿਆ ਤੇ ਭਾਈ ਸੁੱਚਾ ਸਿੰਘ ਪਾਠਕ ਹੋਣਾ ਨੇ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਪ੍ਰਭ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

0: ਪ੍ਰੋਗਰਾਮ ਤਮਕ ਜਲੰਧਰ ਪੈਂਦੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ ਪ੍ਰੋਗਰਾਮ ਚ ਅਗਲੇ ਗੀਤ ਨੂੰ ਸੁਣਨ ਲਈ ਸਾਨੂੰ ਫਰਮਾਇਸ਼ ਭੇਜੀ ਹੈ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ ਪ੍ਰਮੀਲਾ ਜੋਤੀ ਅਮਨਾ ਸ਼ਾਇਨਾ ਸ਼ਿਵਮ ਅਤੇ ਇਵਾ ਧਾਨੀਆਂ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ ਅਸ਼ਵਨੀ ਗੋਵਿੰਦ ਟੋਨੀ ਦੀਵਾਨ ਲਵ ਦੀਵਾਨ ਅਤੇ ਰਾਧਾ ਭਾਵਿਕ ਢਿੰਗਰਾ ਅਤੁਲ ਸ਼ਰਮਾ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਬਹਿਮਨ ਦੀਵਾਨ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਦੀਪੀ ਜਸਕਰਨ ਵੀਰਪਾਲ ਲਕਸ਼ਦੀਪ ਤਰੁਣ ਬੇਦੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਤੇਲੰਗਾਨਾ ਪੋਂਗੀਰ ਤੋਂ ਮੁਹੰਮਦ ਬੁਰਾਹੁਦੀਨ ਫਜ਼ਾਨ ਲੱਲਾ ਫਰਹਾਨ ਲੱਲਾ ਸਮਾਇਰਾ ਆਜ਼ਮੀਨ ਗੁੜੀਆ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਸਮਾਇਲ ਹਸਮੁਖ ਲਾਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਭੋਪਾਲ ਰਾਜਸਥਾਨ ਤੋਂ ਧਰਮਿੰਦਰ ਚਿੰਪਾ ਕਮਲ ਕਪਿਲ ਇਸ਼ਾਨ ਅਤੇ ਪੂਜਾ ਪਰਿਹਾਰ ਇੰਦਰਜੀਤ ਮੰਗਾ ਨੀਲਮ ਮੰਗਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪੰਜਾਬ ਤੋਂ ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ ਸ਼ਾਇਨਾ ਹਸਨ ਅਕਸਾ ਅਦੀਬ ਨਾਜ਼ੀਆ ਆਫੀਆ ਇਬਰਾਹਿਮ ਸੱਦਾਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ ਨਵਦੀਪ ਚਤੁਰਥ ਅਰਨਵ ਲਾਜਵੰਤੀ ਅਨੀਤਾ ਰਾਣੀ ਆਦਰਸ਼ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ ਮਜਨੂ ਕਟਿੱਲਾ ਤੋਂ ਫਰਮਾਇਸ਼ ਭੇਜੀ ਹੈ ਜੀ ਕਮਲ ਬਲੂਜਾ ਮਧੂ ਸਾਗਰ ਸਤਨਾ ਐਮ ਪੀ ਤੋਂ ਉਮੰਗ ਮਲਿਕ ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ ਹੋਰਾਂ ਨੇ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਜਿੰਦਰ ਸਿੰਘ ਛਾਬੜਾ ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ ਸੱਤਿਆ ਦੇਵੀ ਅਰਮਾਨ ਅਵਿਤਾਜ ਦੇਵਿਕ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ ਊਸ਼ਾ ਰਾਏ ਅਮਿਤ ਕੁਮਾਰ ਹੈਪੀ ਰਾਏ ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਪਟੇਲ ਨਗਰ ਮਲੋੜ ਤੋਂ ਡਾਕਟਰ ਰਾਜਕੁਮਾਰ ਜਾਜੋਰੀਆ ਗੀਤਾ ਰਾਣੀ ਗਗਨਦੀਪ ਆਰਜ਼ੂ ਅਤੇ ਗੁੱਡੂ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ ਸ਼ੀਤਲ ਸੋਨੂ ਰਾਜਪਾਲ ਕਾਜਲ ਮਨਵੀ ਤਨਵੀ ਲਕਸ਼ ਸੋਨੀ ਮੋਹਿਨੀ ਰਿਤਿਕ ਅਤੇ ਬਲਵੀਰ ਸਿੰਘ ਪਿੰਡ ਚੰਦ ਬਾਜਾ ਫਰੀਦਕੋਟ ਤੋਂ ਸਾਨੂੰ ਫਰਮਾਇਸ਼ ਭੇਜੇ ਨੇ ਅੰਗਰੇਜ਼ ਸਿੰਘ ਗੇਜਾ ਗੁਰਮਤ ਕੌਰ ਜਗਪ੍ਰੀਤ ਮਨਪ੍ਰੀਤ ਕਰਮਜੀਤ ਚਰਨਜੀਤ ਅਤੇ ਨਵਕੀਰਤ ਗੁਰਪ੍ਰਤਾਪ ਇਹਨਾਂ ਦਾ ਪੂਰਾ ਹੀ ਪੂਰਬਾ ਪਰਿਵਾਰ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਬਿਮਲਾ ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਵਾਹਗਾ ਬਾਰਡਰ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਸਪਾਲ ਸਿੰਘ ਕੁਲਦੀਪ ਕੌਰ ਨਿਰਮਲ ਸਿੰਘ ਟਿੰਕਾ ਗੁਰਸ਼ਬਦ ਸਿੰਘ ਗੁਰਬਖਸ਼ ਸਿੰਘ ਹਰਮਨ ਬੀਰ ਸਿੰਘ ਮੇਹਰਦੀਪ ਅਤੇ ਸੋਨੂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਆਓ ਸੁਣਦੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਹੰਸਰਾਜ ਹੰਸ ਦੀ ਆਵਾਜ਼ ਵਿੱਚ ਇਹ ਗੀਤ ਪਰ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਅੰਤਰਾਲ
1: एक जमाने से कहानी है सुना रही आकाशवाणी

0: ही बदली स्टाइल गया है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा शिखर, भारतीय खिडारी किन्ने मैडल करनगे अपने नाम, ये सब जानन लई सुनो जापान च हो रही एशियन खेडां दी रोजाना रेडियो रिपोर्ट 19 सितंबर तों 4 अक्टूबर तक रात 10 बजे तों 10:20 तक आकाशवाणी जलंधर दे वक-वक चैनल्स ते FM रेनबो प्राइमरी चैनल DRM ते DTH चैनल्स ते। इहदे नाल नाल अपडेट्स जानोगे FM रेनबो चैनल ते 20 सितंबर तों 3 अक्टूबर तक। एशियन खेडां दी पल पल दी खबर सिर्फ आकाशवाणी जलंधर ते।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ 35।

0: जरूरी सूचना आकाशवाणी जलंधर दी खेतरी समाचार इकाई विच पंजाब दे 10 जिलों जलंधर शहीद भगत सिंह नगर मलेरकोटला संगरूर बरनाला बठिंडा मानसा फिरोजपुर मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे अहुदे लई योग उम्मीदवारां तों अर्जियां दी मंग कीती जांदी है। अर्जी फार्म लैण अते भेजण लई पता हेड ऑफ ऑफिस आकाशवाणी नेड़े बीएमसी चौंक जलंधर ए। उम्मीदवार अर्जी फार्म समेत वधेरे जानकारी आकाशवाणी दी वेबसाइट www.newsonair.nic.in ते जाके वैकेंसी कॉलम तो भी डाउनलोड कर सकदे ने। अर्जियां भेजण दी आखरी तारीख 7 अक्टूबर 2026 है। ध्यान रहे ए कोई नियमित रोजगार नहीं है।
1: आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ, ਧਮਕਾਂ ਪੈ ਰਹੀਆਂ ਨੇ, ਜਿਹੜੇ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਜੀ। ਇਹ ਫਰਮਾਇਸ਼ ਜਿਹੜੀ ਭੇਜੀ ਹੈ ਸਾਨੂੰ ਵੜਿੰਗ ਖੇੜਾ ਤੋਂ, ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਹੋਣਾ। ਸਾਊਥ ਐਵਨਿਊ ਅਬੋਹਰ ਤੋਂ ਜਸਪਾਲ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਹਰਪ੍ਰੀਤ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ, ਹਾਂਸ, ਸਤਪਾਲ ਮਾਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਜਗਦੀਸ਼ ਮਠਾੜੂ, ਵੀਰਪਾਲ, ਗੁਰਬਖਸ਼ ਮੋਗਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੇਨ ਬਾਜ਼ਾਰ ਮੰਡੀ ਲਾਦੁਕਾ ਤੋਂ ਵਰਿੰਦਰ ਕਾਰਰਾ, ਰੇਖਾ, ਪਰੀਕਸ਼ਿਤ, ਪ੍ਰਾਚੀ ਤੇ ਇਹਨਾਂ ਦਾ ਪੂਰਾ ਹੀ ਕਾਰਰਾ ਪਰਿਵਾਰ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਸਿਮਰਜੋਤ, ਫਤਿਹਜੋਤ ਸੱਪਲ, ਵੈਸ਼ਨਵ ਕਲੋਨੀ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ, ਧਮਕਾਂ ਪੈ ਰਹੀਆਂ ਨੇ, ਜਿਹੜੇ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਜੀ, ਬਹੁਤ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ, ਸੋਹਣੇ ਸੋਹਣੇ ਗੀਤ ਸੁਣਨਾ ਚਾਹੁੰਦੇ ਨੇ, ਸੁਣਾਵਾਂਗੇ ਜੀ, ਫਰਮਾਇਸ਼ਾਂ ਪੂਰੀਆਂ ਕਰਾਂਗੇ। ਵੱਧਦੇ ਹਾਂ ਇਸ ਫਰਮਾਇਸ਼ ਵੱਲ। ਭੇਜਣ ਵਾਲੇ ਨੇ ਜੀ ਬਟਾਲਾ ਤੋਂ ਰੋਹਿਤ ਗੁੜੀਆ, ਪ੍ਰੀਤੀ ਸੁਮਿਤ ਅਤੇ ਬੇਬੀ ਆਮਿਕਾ, ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ ਠਾਕੁਰ, ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ, ਇਹ ਸਾਨੂੰ ਛੱਤੀਸਗੜ੍ਹ ਅਮਲੇਸ਼ਵਰ ਤੋਂ ਫਰਮਾਇਸ਼ ਭੇਜ ਰਹੇ ਨੇ। ਪਿੰਡ ਫੁੱਲੋ ਮਿੱਠੀ ਬਠਿੰਡਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਹਰਜਸ ਸਿੰਘ ਢਿੱਲੋਂ, ਦਪਿੰਦਰ, ਗੁਰਵਾਰਿਸ, ਭੋਲਾ ਸਿੰਘ ਬਹਿਣੀਵਾਲ, ਬਲਕੌਰ ਸਿੰਘ ਸਿੱਧੂ। ਮਹਿਸਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕੁੜੀ ਸੈਕਟਰ 5 ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ ਰਮੇਸ਼ ਚੰਦ ਚੌਹਾਨ, ਮੋਹਿਨੀ, ਕਲਪਿਤ, ਬੇਬੀ ਗਰਵੀ, ਹਿਮਾਂਸ਼ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਬਿੱਲੀਮਾਰ ਜਲਾਲਾਬਾਦ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪ੍ਰੇਮ, ਪਰਵੀਨ, ਆਲੀਸ਼ਾ, ਅਰਮਾਨ, ਰਾਕੇਸ਼, ਮਮਤਾ, ਅਨਾਇਆ ਅਤੇ ਅਨੁਸ਼ਕਾ। ਜ਼ਿਲ੍ਹਾ ਰੋਪੜ, ਪਿੰਡ ਪੱਕੂ ਮਾਜਰਾ, ਨਨੂਆ ਫਾਰਮ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਸੁਰਿੰਦਰ ਸਿੰਘ, ਕੁਲਵੰਤ, ਸੁਖਜੋਤ, ਭੁਪਿੰਦਰ, ਮਨਜੋਤ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਖਾਣੇ ਕੀ ਢਾਬ ਮਲੋੜ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ, ਕਰਨ ਪ੍ਰਤਾਪ, ਮਨਰੀਤ, ਤਰਨਵੀਰ ਅਤੇ ਮਨਤਾਜ। ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ ਰਾਣੀ, ਸੋਨੂ ਅਤੇ ਰਜਨੀ। ਹਰਜੀਤ ਕੈਂਤ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਅਲੂਣਾ ਮਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਾਵਰਜੰਗ, ਮਹਿਤਬੀਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੰਗਤ ਰਾਮ, ਜਗਦੀਸ਼, ਸੰਦੀਪ, ਮਮਤਾ, ਮਿੱਦਾ, ਦਿਵਿਆ, ਅਭਿਸ਼ੇਕ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਚੰਦਮਾਰੀ ਪਿੰਡ ਤੋਂ। ਖੈਲ ਬਾਜ਼ਾਰ ਪਾਣੀਪਤ ਤੋਂ ਨਰਿੰਦਰ ਮਲਹੋਤਰਾ, ਲਕਸ਼ੇ ਕੋਇਲ, ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ, ਰੋਹਤਕ ਤੋਂ ਪਿਯੂਸ਼ ਸਿੱਕਾ, ਕੋਮਲ ਅਤੇ ਡੁੱਗੂ ਭਾਵਿਕਾ ਸਿੱਕਾ। ਆਹ ਹੁਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ ਇਹ ਗੀਤ।

0: ਕਿਉਂਕਿ ਜਿਹੜੀ ਹਵਾ ਹੈ ਨਾ ਉਹ ਮਿੱਠੀ ਮਿੱਠੀ ਠੰਡੀ ਠੰਡੀ ਹੋਣੀ ਸ਼ੁਰੂ ਹੋ ਗਈ ਹੈ ਤੇ ਜੀ ਕਰਦਾ ਹੈ ਜੀ ਵੀ ਸੋਹਣੇ ਸੋਹਣੇ ਸੂਟ ਕੱਢ ਕੇ ਬੰਦਾ ਪਾਵੇ।
1: ਬਿਲਕੁਲ ਜੀ, ਕਿਉਂਕਿ ਮੌਸਮ ਦਾ ਰੰਗ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਨਾ। ਤੇ ਦੇਖੋ ਵੈਸੇ ਗੱਲ ਇਹ ਹੈ, ਹੁਣੇ ਹੁਣੇ ਨਾ ਸਵੱਛਤਾ ਦੀ ਮੈਂ ਸਹੁੰ ਚੁੱਕ ਕੇ ਆਈ ਹਾਂ।
0: ਹਾਂ, ਤੇ ਮਤਲਬ ਜੇ ਹੁਣ ਸਹੁੰ ਚੁੱਕੀ ਹੈ ਤੇ ਸਾਰਿਆਂ ਤੋਂ ਡਟ ਕੇ ਸਵੱਛਤਾ ਮਨਵਾਣੀ ਵੀ ਹੈ, ਕੱਲੀ ਆਪ ਨੀ ਮੰਨੀ।
1: ਬਿਲਕੁਲ ਜੀ, ਮੈਂ ਤਾਂ ਹੁਣ ਚੱਕ ਲਿਆ ਵੀ ਹੁਣ
0: ਝਾੜੂ ਕਵੇਲਣਾ
1: ਜੀ, ਪਰ ਮੈਂ ਇਹ ਸੋਚਿਆ ਕਿ ਹੁਣ ਮੈਂ ਤਾਂ ਚਲੋ ਕਰਦੀ ਹੀ ਕਰਦੀ ਹਾਂ, ਪਰ ਮੈਂ ਜਿੰਨੇ ਵੀ ਲੋਕ ਆ ਆਪਣੇ ਗਲੀ ਮੁਹੱਲੇ ਵਾਲੇ ਸਾਰਿਆਂ ਨੂੰ ਇਹ ਨਾਲ ਲੈ ਕੇ ਤੁਰਨਾ ਕਿ ਵੀ ਆਪਾਂ ਸਾਫ਼ ਸਫਾਈ ਜਿਹੜੀ ਹੈ ਉਹ ਜ਼ਰੂਰ ਰੱਖਣੀ ਹੈ।
0: ਬਿਲਕੁਲ, ਕਿਉਂਕਿ ਜੀ ਤਿਉਹਾਰਾਂ ਦੇ ਦੇਖੋ ਮੇਲਿਆਂ ਦੇ ਦਿਨ ਵੀ ਸ਼ੁਰੂ ਨੇ
1: ਤੇ
0: ਅਸੀਂ ਖਾਣ ਪੀਣ ਵੀ ਓਦਾਂ ਹੀ ਕਰਨੇ ਨੇ, ਆਪਣੇ ਘਰਾਂ ਦੀਆਂ ਸਫਾਈਆਂ ਵੀ ਆਪਾਂ ਸ਼ੁਰੂ ਕਰ ਦਿੱਤੀਆਂ ਨੇ ਹਨਾ। ਰੰਗ ਰੋਗਨ ਹੋਣ ਲੱਗ ਗਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਸਮਾਨ ਕੱਢ ਕੱਢ ਅਸੀਂ ਬਾਹਰ ਸੁੱਟ ਰਹੇ ਹਾਂ ਤੇ ਥਾਂ ਬਣਾ ਰਹੇ ਹਾਂ ਨਵੇਂ ਸਮਾਨ ਦੇ ਲਈ।
1: ਨਹੀਂ ਜੀ, ਨਹੀਂ ਬਿਲਕੁਲ ਨੀ ਏਦਾਂ ਦੀ ਕਰਨਾ, ਜ਼ਰੂਰ ਕੱਢੋ ਆਪਣੇ ਘਰ ਦਾ ਸਮਾਨ ਜੇ ਨਹੀਂ ਚਾਹੀਦਾ, ਪਰ ਖਲਾਰਾ ਗੰਦ ਜਿਹੜਾ ਉਹ ਨਹੀਂ ਪਾਉਣਾ, ਕਿਉਂਕਿ ਦੇਖੋ ਜਿੰਨਾ ਵੀ ਅਸੀਂ ਗੰਦ ਆਲੇ ਦੁਆਲੇ ਪਾਵਾਂਗੇ, ਜਿੰਨਾ ਵੀ ਕਚਰਾ ਅਸੀਂ ਸੁੱਟਾਂਗੇ
0: ਜੀ,
1: ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਪ੍ਰਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਦੀਆਂ ਨੇ।
0: ਬਿਲਕੁਲ, ਬਿਮਾਰੀਆਂ ਫੈਲਦੀਆਂ ਨੇ ਤੇ ਵੀ ਬਿਮਾਰ ਹੋ ਕੇ ਆਪਾਂ ਜਾਣਾ ਕਿੱਥੇ ਆ
1: ਜੀ,
0: ਕਿ ਤਿਉਹਾਰ ਮਨਾਉਣੇ ਆ ਪਰਿਵਾਰ ਦੇ ਨਾਲ, ਪੂਰਾ ਜਿਹੜਾ ਅਸੀਂ ਇੰਜੋਏ ਵੀ ਕਰਨਾ ਹੈ। ਤੇ ਪ੍ਰਭਜੋਤ ਜੀ, ਅੱਜ ਨਾ ਇਸ ਸਵੱਛਤਾ ਤੋਂ ਮੈਨੂੰ ਯਾਦ ਆਇਆ ਕਿ ਅਸੀਂ ਸਾਡੇ ਸਰੋਤਿਆਂ ਨਾਲ ਗੱਲ ਕਰ ਰਹੇ ਹਾਂ ਸ਼ਹਿਰ ਜਲੰਧਰ ਵਿੱਚ ਬਹਿ ਕੇ
1: ਜੀ,
0: ਤੇ ਸਾਡੇ ਲਈ ਤਾਂ ਅੱਜ ਜਿਹੜਾ ਦਿਨ ਹੈ ਨਾ ਉਹ ਬਹੁਤ ਹੀ ਖਾਸ ਦਿਨ ਹੈ, ਕਿਉਂਕਿ ਸਾਡੇ ਇੱਥੇ ਇੱਕ ਬਹੁਤ ਵੱਡਾ ਮੇਲਾ ਲੱਗਦਾ।
1: ਹਾਂਜੀ ਹਾਂਜੀ, ਬਹੁਤ ਵੱਡਾ ਔਰ ਬਹੁਤ ਸਾਰੀਆਂ ਰੌਣਕਾਂ ਨੇ ਬਾਬਾ ਸੋਢਲ ਦੀਆਂ
0: ਜੀ। ਬਿਲਕੁਲ, ਔਰ ਇਸ ਮੇਲੇ ਦੀ ਆਪਣੀ ਮਾਨਤਾ ਹੈ, ਮਤਲਬ ਕਈ ਮੰਨਤਾਂ ਜਿਹੜੀਆਂ ਨੇ ਉਹ ਪੂਰੀ ਕਰਨ ਵਾਸਤੇ ਲੋਕ ਇਸ ਮੇਲੇ ਵਿੱਚ ਜਾਂਦੇ ਨੇ। ਪਰ ਕਿਉਂਕਿ ਅਸੀਂ ਸਵੱਛਤਾ ਦੀ ਗੱਲ ਕਰ ਰਹੇ ਸੀਗੇ, ਵੀ ਬਹੁਤ ਲੰਗਰ ਲੱਗੇ ਹੋਏ ਸੀ, ਮੈਂ ਗੇੜਾ ਕੱਢ ਕੇ ਆਈ ਹਾਂ ਅੱਜ
1: ਸਵੇਰੇ,
0: ਤੇ ਉਹ ਲੰਗਰ ਤਾਂ ਅਸੀਂ ਖਾਣੇ ਹੈ ਹਨਾ, ਪੂਰੀ ਸ਼ਰਧਾ ਦੇ ਨਾਲ ਇਹਨੂੰ ਤਿਉਹਾਰ ਨੂੰ ਮਨਾਉਣਾ, ਇਸ ਮੇਲੇ ਦੇ ਵਿੱਚ ਵੀ ਜਾਣਾ, ਪਰ ਲੰਗਰ ਖਾ ਕੇ ਆਸ ਪਾਸ ਜਿਹੜਾ ਹੈ ਉਹ ਡੂਨੇ ਸੁੱਟਣੇ ਨਹੀਂ ਆ।
1: ਨਹੀਂ ਜੀ, ਨਹੀਂ ਬਿਲਕੁਲ ਨਹੀਂ ਕਰਨਾ ਇਸ ਤਰ੍ਹਾਂ ਦਾ ਕੰਮ। ਤੁਸੀਂ ਦੇਖੋ ਜਿੱਥੇ ਕਿਤੇ ਕਈਆਂ ਨੇ ਸੁੱਟੇ ਵੀ ਹੋਣ ਤੇ ਉਸ ਨੂੰ ਵੀ ਤੁਸੀਂ ਸੰਭਾਲਣਾ, ਉਹਨੂੰ ਵੀ ਕਿਸੇ ਲਿਫਾਫੇ ਚ ਪਾ ਕੇ ਕਿਸੇ ਜਗ੍ਹਾ ਤੇ ਇਹਨੂੰ ਸੁੱਟਣਾ ਹੈ ਨਾ।
0: ਬਿਲਕੁਲ, ਤੇ ਤੁਸੀਂ ਇਹ ਦੇਖੋ ਕਿ ਹੁੰਦਾ ਕੀ ਹੈ ਕਿ ਜਿਹੜਾ ਬੰਦਾ ਇਨਸਾਨ ਇਨਫੈਕਟ ਲੰਗਰ ਲਗਾਉਂਦਾ ਹੈ ਨਾ, ਪਹਿਲੀ ਜ਼ਿੰਮੇਵਾਰੀ ਤਾਂ ਉਸ ਦੀ ਬਣ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦਾ ਪ੍ਰਬੰਧ ਕਰੇ ਕਿ ਆਸ ਪਾਸ ਕੋਈ ਡਸਟਬਿਨ ਜਾਂ ਕੋਈ ਚੀਜ਼ ਰੱਖੇ ਜਿਸ ਦੇ ਵਿੱਚ ਲੋਕੀ ਖਾ ਪੀ ਕੇ ਆਪਣੇ ਖਾਲੀ ਡੂਨੇ ਉਸ ਦੇ ਵਿੱਚ ਸੁੱਟਣ
1: ਜੀ।
0: ਤੇ ਅਗਲੇ ਦਿਨ ਜਿਹੜਾ ਹੈ ਨਾ ਉਹ ਪਤਾ ਲੱਗਦਾ ਕਿ ਬਈ ਕਿੰਨਾ ਵੱਡਾ ਸਮਾਗਮ ਹੋ ਕੇ ਹਟਿਆ ਸੀਗਾ, ਕਿਉਂਕਿ ਜਦੋਂ ਜਿਹੜਾ ਕੂੜਾ ਉਸ ਤੋਂ ਬਾਅਦ ਇਕੱਠਾ ਹੁੰਦਾ ਉਹਨੂੰ ਲਿਜਾ ਕੇ ਕਿਤੇ ਸੁੱਟਣ ਦੀ ਬਜਾਏ, ਬਹੁਤ ਸਾਰੇ ਸਾਡੇ ਇਹੋ ਜਿਹੇ ਸਾਥੀ ਹੁੰਦੇ ਨੇ ਜਿਹੜੇ ਕੂੜੇ ਨੂੰ ਅੱਗ ਲਾ ਦਿੰਦੇ ਨੇ।
1: ਹਾਂ, ਦੇਖੋ ਉਹਦੇ ਨਾਲ ਹੋਰ ਪ੍ਰਦੂਸ਼ਣ ਜਿਹੜਾ ਉਹ ਫੈਲਦਾ।
0: ਬਿਲਕੁਲ,
1: ਔਰ ਦੇਖੋ ਇਸ ਵਾਰੀ ਜਿਹੜੀ ਅਸੀਂ ਪੰਦਰਵਾੜਾ ਮਨਾ ਰਹੇ ਹਾਂ ਸਵੱਛਤਾ ਦਾ, ਉਹਦੇ 'ਚ ਅਸੀਂ ਸੰਕਲਪ ਲੈ ਕਿ ਅਸੀਂ ਪਲਾਸਟਿਕ ਜਿਹੜੀ ਹੈ ਬਿਲਕੁਲ ਯੂਜ਼ ਨਹੀਂ ਕਰਾਂਗੇ
0: ਜੀ,
1: ਹੈਨਾ, ਬਿਲਕੁਲ ਅਸੀਂ ਪਲਾਸਟਿਕ ਤੋਂ ਮੁਕਤ ਰਹਾਂਗੇ। ਦੇਖੋ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ ਜਦੋਂ ਕੋਈ ਸਮਾਨ ਖਰੀਦਦੇ ਹੋ ਤੇ ਜ਼ਰੂਰ ਤੁਸੀਂ ਆਪਣਾ ਕੋਈ ਨਾ ਕੋਈ ਬੈਗ ਜਿਹੜਾ ਉਹ ਲੈ ਕੇ।
0: ਬਿਲਕੁਲ ਬਿਲਕੁਲ, ਮੁਸ਼ਕਿਲ ਨਹੀਂ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਘਰ ਦਾ ਜਿਹੜਾ ਮੇਨ ਐਂਟਰ ਦਾ ਬੂਹਾ ਹੈਗਾ ਨਾ
1: ਜੀ,
0: ਉਸ ਡਿਓੜੀ ਦੇ ਵਿੱਚ ਅਸੀਂ ਇੱਕ ਲੰਬੀ ਜਿਹੀ ਰੋਡ ਲਗਾਈ ਹੋਈ ਆ, ਉਸ ਤੇ ਅਸੀਂ ਸਾਰੇ ਆਪਣੇ ਸਕੂਟਰਾਂ ਕਾਰਾਂ ਦੀਆਂ ਚਾਬੀਆਂ ਟੰਗਦੇ ਹਾਂ
1: ਜੀ,
0: ਤੇ ਨਾਲ ਹੀ ਇੱਕ ਕਿੱਲੀ ਇਹੋ ਜਿਹੀ ਵੀ ਟੰਗੀ ਹੋਈ ਹੈ ਜਿਸ ਦੇ ਉੱਤੇ ਅਸੀਂ ਥੈਲੇ ਵੀ ਟੰਗੇ ਹੁੰਦੇ
1: ਜੀ,
0: ਜਿਹੜਾ ਜਾਂਦਾ ਉਹ ਬਾਹਰ ਜਾਣ ਲੱਗੇ ਥੈਲਾ ਉੱਥੋਂ ਚੁੱਕੇ ਤੇ ਉੱਥੇ ਹੀ ਰੱਖ ਦੇਵੇ। ਮਤਲਬ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਆਪਣੀ ਆਦਤ ਬਣਾ ਲੈਂਦੇ ਹਾਂ ਤੇ ਉਹੀ ਜਿਉਣ ਦਾ ਤਰੀਕਾ ਬਣ ਜਾਂਦਾ।
1: ਬਿਲਕੁਲ ਜੀ, ਦੇਖੋ ਪੁਰਾਣੇ ਸਮਿਆਂ ਦੇ ਵਿੱਚ ਵੀ ਤਾਂ ਲੋਕ ਥੈਲੇ ਯੂਜ਼ ਕਰਦੇ ਸੀ ਨਾ।
0: ਬਿਲਕੁਲ, ਤੇ ਦੇਖੋ ਅੱਜ ਕੱਲ੍ਹ ਤਾਂ ਫੈਸ਼ਨ ਆ ਗਿਆ, ਵੱਡੀਆਂ ਵੱਡੀਆਂ ਕੰਪਨੀਆਂ ਨੇ ਥੈਲੇ ਲਾਂਚ ਕਰਨੇ ਸ਼ੁਰੂ ਕਰ ਦਿੱਤੇ।
1: ਬਿਲਕੁਲ ਜੀ, ਇਸੇ ਕਰਕੇ ਇਹ ਬਦਲਾਵ ਜਿਹੜਾ ਹੈ ਬਹੁਤ ਜ਼ਰੂਰੀ ਹੈ। ਕੋਈ ਸਮਾਂ ਸੀ ਜਦੋਂ ਪਲਾਸਟਿਕ ਯੂਜ਼ ਕੀਤਾ ਜਾਂਦਾ ਸੀ, ਪਰ ਦੇਖੋ ਇਹਦੇ ਬਹੁਤ ਜ਼ਿਆਦਾ ਨੁਕਸਾਨ ਨੇ, ਇਸ ਕਰਕੇ ਅਸੀਂ ਬਾਰ ਬਾਰ ਇਹ ਕਹਿ ਰਹੇ ਹਾਂ ਕਿ ਪਲਾਸਟਿਕ ਦਾ ਯੂਜ਼ ਜਿਹੜਾ ਉਹ ਨਾ ਕਰੋ।
0: ਬਿਲਕੁਲ,
1: ਪਲਾਸਟਿਕ ਦੇ ਲਿਫਾਫੇ ਨਾ ਵਰਤੋ
0: ਜੀ।
1: ਕੋਸ਼ਿਸ਼ ਕਰੋ ਕਿ ਤੁਸੀਂ ਜਦੋਂ ਵੀ ਕਰੋ ਜਾਓ ਆਪਣੇ ਬੈਗ ਲੈ ਕੇ ਜਾਓ, ਉਹਦੇ ਵਿੱਚ ਹੀ ਸਮਾਨ ਲੈ ਕੇ ਆਓ। ਔਰ ਜੇ ਕੋਈ ਦੁਕਾਨਦਾਰ ਤੁਹਾਨੂੰ ਕੋਈ ਪਲਾਸਟਿਕ ਦੇ ਵਿੱਚ ਦਿੰਦਾ ਵੀ ਹੈ, ਤੁਸੀਂ ਉਹਨੂੰ ਮਨਾ ਕਰੋ
0: ਜੀ ਕਿ ਨਹੀਂ। ਘਰ ਦੇ ਵਿੱਚ ਤਾਂ ਬਹੁਤ ਵਾਰੀ ਸਾਡੇ ਕੋਲ ਪਲਾਸਟਿਕ ਦੇ ਬੈਗਸ ਪਏ ਵੀ ਹੁੰਦੇ ਆ, ਜਿਵੇਂ ਕਿ ਹਫਤੇ ਦੇ ਵਿੱਚ ਕਈ ਵਾਰੀ ਅਸੀਂ ਸਬਜ਼ੀ ਲੈਣ ਜਾਂਦੇ ਹਾਂ ਕਿਤੇ ਮੰਡੀ ਲੱਗਦੀ ਹੈ, ਤੇ ਉਹੀ ਪੁਰਾਣੀ ਥੈਲੀਆਂ ਜਿਹੜੀਆਂ ਆਪਾਂ ਲੈ ਕੇ ਜਾ ਸਕਦੇ
1: ਜੀ, ਉਹ ਵੀ ਲੈ ਕੇ ਜਾ ਸਕਦੇ ਹਾਂ। ਪਰ ਇਸ ਵਾਰੀ ਤਾਂ ਅਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਅਸੀਂ ਕੱਪੜੇ ਦੇ ਬਣੇ ਹੋਏ ਬੈਗ ਹੀ ਲੈ ਕੇ ਜਾਣੇ
0: ਜੀ। ਠੀਕ, ਬਿਲਕੁਲ ਜੀ। ਤੇ ਹੁਣ ਮੈਨੂੰ ਲੱਗਦਾ ਹੈ ਕਿ ਆਪਣੇ ਸਰੋਤਿਆਂ ਨੂੰ ਥੋੜਾ ਮੇਲੇ ਦੀ ਗੇੜੀ ਜੀ ਲਵਾਇਆ ਹੀ ਹੈ।
1: ਚਲੋ ਚਲੀਏ ਫਿਰ
0: ਜੀ।

0: पुड़े हो हो हो हो।
1: जी ਬਈ ਦੇਖੋ ਮੇਲਿਆ ਕੋਈ ਵੀ ਹੋਵੇ ਪ੍ਰਭਜੋਤ
2: ਜੀ,
1: ਤਿਆਰ ਤਾਂ ਅਸੀਂ ਗੁਲਾਬੀ ਸੂਟ ਪਾ ਕੇ ਹਨਾ, ਅੱਜ ਤਾਂ ਅਸੀਂ ਹਰਾ ਪਾਇਆ, ਹਰਾ ਪਾ ਕੇ ਚਲੇ ਜਾਣਾ
2: ਜੀ।
1: ਤੇ ਸਾਡੇ ਪੰਜਾਬੀਆਂ ਦੀ ਜਦੋਂ ਗੱਲ ਹੁੰਦੀ ਹੈ ਨਾ, ਸਾਡੇ ਲਈ ਤਾਂ ਦਿਲਾਂ ਦੇ ਸਭ ਤੋਂ ਕਰੀਬ ਵਿਸਾਖੀ ਦਾ ਮੇਲਾ ਹੁੰਦਾ, ਪਰ ਗੱਲ ਇਹ ਹੈ ਕਿ ਬਈ ਮੇਲਾ ਕੋਈ ਵੀ ਹੋਵੇ, ਰੀਝ ਨਾ ਉਸੇ ਰੀਝ ਨਾ ਵਿਸਾਖੀ ਵਾਰੀ ਜਿਹੜੀ ਸਾਡੀ ਐਨਰਜੀ ਹੁੰਦੀ ਹੈ, ਜਿਹੜੀ ਸਾਡੀ ਖੁਸ਼ੀ ਹੁੰਦੀ ਹੈ, ਉਸੇ ਨਾਲ ਤਿਆਰ ਹੋ ਕੇ ਜਾਣਾ।
2: ਬਿਲਕੁਲ ਜੀ, ਮੇਲਿਆਂ ਦਾ ਰੌਣਕ ਹੀ ਹੋਰ ਹੁੰਦੀ ਹੈ, ਤੇ ਇੱਕ ਮਨ ਦੇ ਵਿੱਚ ਚਾਹ ਜਿਹੜਾ ਬਹੁਤ ਹੋਰ ਹੁੰਦਾ ਹੈ। ਤੇ ਫਿਰ ਇੱਕ ਨਿੱਕੀ ਜੀ ਪਹਿਲਾਂ ਬ੍ਰੇਕ ਲੈ ਲਈਏ, ਫਿਰ ਹਾਜ਼ਰ ਹੁੰਦੇ ਹਾਂ
1: ਜੀ।
3: ਦਰਸ਼ਕੋ ਖਬਰਦਾਰ, ਜੇ ਬ੍ਰੇਕਿੰਗ ਨਿਊਜ਼ ਬਾਣ ਤੋਂ ਬਚਣਾ ਹੈ ਤਾਂ ਪੈਸੇ ਭੇਜਦੇ ਸਮੇਂ ਨਾਮ ਅਤੇ ਰਕਮ ਹਮੇਸ਼ਾ ਦੁਬਾਰਾ ਚੈੱਕ ਕਰੋ।
4: RBI ਕਹਿੰਦਾ ਹੈ ਕਿਸੇ ਨੂੰ ਵੀ ਪੇਮੈਂਟ ਕਰਦੇ ਸਮੇਂ ਥੋੜਾ ਧਿਆਨ ਨਾਲ।
2: ਹਾਂਜੀ, ਤੇ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਨਿਊਜ਼ ਵੇਲੇ ਲੈ ਕੇ।
1: ਜੀ ਬਿਲਕੁਲ, ਤੇ ਮੇਲੇ ਤਾਂ ਹੁਣ ਕਈ ਮੈਨੂੰ ਲੱਗਦਾ ਕਿ ਹਜੇ ਨਾ ਜਾਇਓ, ਸਾਡੇ ਨਾਲ ਗੱਲਬਾਤ ਪੂਰੀ ਸੁਣ ਕੇ ਜਾਇਓ, ਕਿਉਂਕਿ ਖਾਸ ਮਹਿਮਾਨ ਅਸੀਂ ਤੁਹਾਡੇ ਲਈ ਬੁਲਾਏ ਹੋਏ ਨੇ।
2: ਬਿਲਕੁਲ ਜੀ, ਕੁਝ ਚਿਰ ਪਹਿਲਾਂ ਆਏ ਸਨ ਸਾਡੇ ਬੜੇ ਹੀ ਪਿਆਰੇ ਤੇ ਸਤਿਕਾਰਯੋਗ ਡਾਕਟਰ ਕਮਲ ਗੁਪਤਾ ਜੀ,
1: ਜਿਨ੍ਹਾਂ ਦਾ ਉਮਰ ਦਾ ਆਪਣੇ ਪ੍ਰੋਫੈਸ਼ਨ ਦਾ ਤਜੁਰਬਾ ਹੀ ਲਾਜਵਾਬ।
2: ਬਿਲਕੁਲ ਜੀ, ਉਮਰਾਂ ਦੇ ਪਿੰਡ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ ਡਾਕਟਰ ਕਮਲ ਗੁਪਤਾ ਨਾਲ ਕੀਤੀ ਇੱਕ ਗੱਲਬਾਤ।
5: ਉਮਰਾਂ ਦੇ ਪੈਂਡੇ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਜਿਹੇ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾਉਣ ਜਿਨ੍ਹਾਂ ਦੇ ਕੋਲ ਜ਼ਿੰਦਗੀ ਦਾ ਇੱਕ ਬਹੁਤ ਹੀ ਵਿਸ਼ਾਲ ਤਜ਼ਰਬਾ ਹੈ। ਅਤੇ ਅੱਜ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਡਾਕਟਰ ਕਮਲ ਗੁਪਤਾ, ਜੋ ਕਿ ਗਾਇਨਾਕੋਲੋਜਿਸਟ ਨੇ। ਇਹਨਾਂ ਕੋਲ ਵਰ੍ਹਿਆਂ ਦਾ ਤਜ਼ਰਬਾ ਹੈ ਮੈਡੀਕਲ ਖੇਤਰ ਦੇ ਵਿੱਚ ਵੀ ਅਤੇ ਜ਼ਿੰਦਗੀ ਨਾਲ ਜੁੜਿਆ ਵੀ। ਡਾਕਟਰ ਕਮਲ ਗੁਪਤਾ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
6: ਥੈਂਕ ਯੂ।
5: ਡਾਕਟਰ ਕਮਲ ਜੀ, ਤੁਸੀਂ ਗਾਇਨਾਕੋਲੋਜਿਸਟ ਹੋ, ਅਤੇ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਮੈਡੀਕਲ ਖੇਤਰ ਦੇ ਵਿੱਚ ਆਇਆ ਹੋਇਆ, ਗਾਇਨਾਕੋਲੋਜਿਸਟ ਬਣਿਆ ਹੋਇਆ ਅਤੇ ਆਪਣੀਆਂ ਸੇਵਾਵਾਂ ਦਿੰਦੇ ਹੋਇਆ?
6: ਮੈਂ 76 ਵਿੱਚ MD ਕਰ ਲਈ ਸੀ
5: ਜੀ।
6: ਉਸ ਤੋਂ ਬਾਅਦ ਮੈਂ ਫਿਰ ਮੇਰੀ ਪਹਿਲੀ ਜਿਹੜੀ ਪੋਸਟਿੰਗ ਸੀ

0: ਸਿਵਲ ਹਸਪਤਾਲ ਜਲੰਧਰ ਦੇ ਵਿੱਚ ਸੀ। ਉਸ ਤੋਂ ਬਾਅਦ ਮੈਂ ਗਾਇਨੀ ਨਾਲ ਹੀ ਜੁੜੀ ਰਹੀ ਹਾਂ। 79 ਦੇ ਵਿੱਚ ਮੈਂ ਪ੍ਰੈਕਟਿਸ ਸਟਾਰਟ ਕੀਤੀ ਸੀ ਕਿਉਂਕਿ ਗਵਰਨਮੈਂਟ ਜੋਬ ਦੇ ਵਿੱਚ ਸੀ ਪਹਿਲੇ ਤੇ ਟ੍ਰਾਂਸਫਰ ਬਹੁਤ ਹੁੰਦੀਆਂ ਸੀਗੀਆਂ ਸਿਵਲ ਹਸਪਤਾਲ ਤੋਂ ESI ES ਤੋਂ ਪਿੰਡ ਬੰਡਾਲਾ, ਮਤਲਬ ਤੁਸੀਂ ਪੁੱਛੋ ਨਾ ਕਿ ਕਿਸੇ ਨੇੜੇ ਦੇ ਰਿਸ਼ਤੇਦਾਰ ਨੇ ਸਲਾਹ ਦਿੱਤੀ ਤੁਸੀਂ ਕਿਉਂ ਨੀ ਆਪਣੀ ਪ੍ਰੈਕਟਿਸ ਕਰ ਲੈਂਦੇ। ਉਹ ਐਕਚੁਅਲੀ ਉਹਨਾਂ ਨੇ ਆਪਣਾ ਹਸਪਤਾਲ ਬਣਾਇਆ ਸੀ ਤੇ ਉਹਨਾਂ ਨੂੰ ਗਾਇਨੀਕੋਲੋਜਿਸਟ ਦੀ ਲੋੜ ਸੀ। ਉਹਨਾਂ ਨੇ ਇੱਕ ਦੋ ਦਫਾ ਪਰਸੂਏਟ ਕੀਤਾ ਤੇ ਮੈਂ ਮੰਨ ਗਈ। ਮੈਂ ਸਿਰਫ ਰੈਜ਼ਿਗਨੇਸ਼ਨ ਹੀ ਨਹੀਂ ਦਿੱਤਾ, ਆਪਣਾ ਰੈਜ਼ਿਗਨੇਸ਼ਨ ਐਕਸੈਪਟ ਵੀ ਕਰਾ ਲਿਆ ਔਰ PPO ਵੀ ਕਢਾ ਲਿਆ
1: ਜੀ।
0: ਟੋਟਲੀ ਮੈਂ ਆਪਣਾ ਉਹ ਖਾਨਾ ਕਾਗਜ਼ ਫਾੜ ਦਿੱਤਾ
1: ਜੀ
0: ਕਿ ਬਸ ਹੁਣ ਤਾਂ ਮੈਂ ਪ੍ਰੈਕਟਿਸ ਚ ਆ ਗਈ।
1: ਮਤਲਬ ਇੱਕ ਨਵਾਂ ਰਿਸਕ ਲੈ ਕੇ ਤੁਸੀਂ ਆਪਣਾ ਕਰੀਅਰ ਦੁਬਾਰਾ ਸ਼ੁਰੂ ਕੀਤਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ
1: ਜੀ। ਤੁਸੀਂ ਦੱਸਿਆ ਕਿ 1976 ਦੇ ਵਿੱਚ ਤੁਸੀਂ MD ਕਰ ਲਿਆ।
0: MD ਕਰ
1: ਉਹ ਦੌਰ ਸੀ ਜਦੋਂ ਲੜਕੀਆਂ ਸਿੱਖਿਆ ਦੇ ਖੇਤਰ ਦੇ ਵਿੱਚ ਤਾਂ ਬਹੁਤ ਘੱਟ ਆਉਂਦੀਆਂ ਹੀ ਸੀ, ਖਾਸ ਤੌਰ ਤੇ ਜੋ ਮੈਡੀਕਲ ਫੀਲਡ ਦੇ ਵਿੱਚ ਬਹੁਤ ਘੱਟ ਆਉਂਦੀਆਂ ਸਨ, ਤੇ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਮੋਟੀਵੇਸ਼ਨ ਜਾਂ ਐਜੂਕੇਸ਼ਨ ਆਪਣੀ ਫੈਮਿਲੀ ਬੈਕਗ੍ਰਾਉਂਡ ਤੋਂ ਮਿਲੀ ਕਿ ਤੁਸੀਂ ਡਾਕਟਰ ਬਣ ਪਾਏ?
0: ਤੁਸੀਂ

0: ਤੁਸੀਂ ਦੱਸਿਆ ਕਿ 1976 ਦੇ ਵਿੱਚ ਤੁਸੀਂ MD ਕਰ ਲਿਆ
1: MD ਕਰ
0: ਉਹ ਦੌਰ ਸੀ ਜਦੋਂ ਲੜਕੀਆਂ ਸਿੱਖਿਆ ਦੇ ਖੇਤਰ ਦੇ ਵਿੱਚ ਤਾਂ ਬਹੁਤ ਘੱਟ ਆਉਂਦੀਆਂ ਹੀ ਸੀ ਖਾਸ ਤੌਰ ਤੇ ਜੋ ਮੈਡੀਕਲ ਫੀਲਡ ਦੇ ਵਿੱਚ ਬਹੁਤ ਘੱਟ ਆਉਂਦੀਆਂ ਸਨ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਮੋਟੀਵੇਸ਼ਨ ਜਾਂ ਐਜੂਕੇਸ਼ਨ ਆਪਣੀ ਫੈਮਿਲੀ ਬੈਕਗ੍ਰਾਉਂਡ ਤੋਂ ਮਿਲੀ ਕਿ ਤੁਸੀਂ ਡਾਕਟਰ ਬਣ ਪਾਏ
1: ਤੁਸੀਂ ਕਿਹਾ ਨਾ ਲੜਕੀਆਂ ਘੱਟ ਆਉਂਦੀਆਂ ਸੀ ਮੈਂ ਵਾਕਈ ਐਗਰੀ ਕਰਦੀ ਹਾਂ ਇਸ ਗੱਲ ਨੂੰ ਸਾਡੀ 150 ਸਟੂਡੈਂਟ ਦੀ ਕਲਾਸ ਦੇ ਵਿੱਚ ਸਾਡਾ ਲੜਕੀਆਂ ਦਾ ਨੰਬਰ 25-26 ਇੰਨਾ ਕੀ ਸੀ ਬਾਕੀ ਸਾਰੇ ਲੜਕੇ ਹੁੰਦੇ ਹੁੰਦੇ ਸੀ ਤੇ ਅੱਜ ਦਾ ਜ਼ਮਾਨਾ ਕੀ ਹੈ ਅੱਜ ਲੜਕੀਆਂ ਆਊਟ ਨੰਬਰ ਕਰਦੀਆਂ ਲੜਕੀਆਂ ਨੂੰ ਅੱਜ ਕੱਲ੍ਹ ਜਿਹੜੇ ਉਹ ਹੋਸਟਲ ਸੀਗੇ ਨਾ ਜਿਹੜੇ ਲੜਕਿਆਂ ਵਾਸਤੇ ਸੀਗੇ ਉਹ ਲੜਕੀਆਂ ਨੂੰ ਦੇ ਦਿੱਤੇ ਗਏ ਨੇ ਤੇ ਹੋਰ ਵੀ ਨਵੀਂ ਕ੍ਰੀਏਸ਼ਨ ਕਰ ਲਿੱਤੀ ਗਈ ਹੈ ਤੇ ਇਹ ਤੇ ਹੈ ਕਿ ਵੀ ਲੜਕੀਆਂ ਆਊਟ ਨੰਬਰ ਕਰਦੀਆਂ ਪੜ੍ਹਾਈ ਦੇ ਵਿੱਚ ਇੰਟਰਸਟ ਲੈਂਦੀਆਂ ਪੇਰੈਂਟਸ ਵੀ ਸੋਚਦੇ ਆ ਕਿ ਇਹਨਾਂ ਦਾ ਕੁਛ ਬਣ ਜਾਏ ਤਾਂ ਬਿਹਤਰ ਹੈ ਹੁਣ ਤੁਸੀਂ ਦੂਸਰਾ ਸਵਾਲ ਇਹ ਪੁੱਛਿਆ ਕਿ ਤੁਸੀਂ ਕਿੱਦਾਂ ਮੋਟੀਵੇਟ ਹੋਏ ਮੈਂ ਆਪਣੇ ਆਪ ਨੂੰ ਕਹੂੰਗੀ ਮੈਂ ਤਾਂ ਡ੍ਰਿਫਟਰ ਸੀ ਜਿੱਧਰ ਨੂੰ ਪਾਣੀ ਦਾ ਵਗਾ ਵਗਿਆ ਮੈਂ ਉੱਧਰ ਨੂੰ ਵਗ ਗਈ
0: ਤੁਹਾਡੇ ਪੇਰੈਂਟਸ ਨੇ ਤੁਹਾਨੂੰ ਗਾਈਡ ਕੀਤਾ ਇਸ ਲਈ
1: ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਕੋਈ ਐਡਾ ਗਾਈਡ ਨਹੀਂ ਕੀਤਾ ਬਸ ਇੰਨਾ ਕੁ ਜ਼ਰੂਰ ਹੈ ਕਿ ਮੈਂ ਪੜ੍ਹਾਈ 'ਚ ਅੱਛੀ ਸੀ
0: ਜੀ
1: ਪਰ ਮੇਰੇ ਫਾਦਰ ਕਿਉਂਕਿ ਰੇਲਵੇ 'ਚ ਸੀਗੇ ਇਸ ਕਰਕੇ ਜਿੱਥੇ ਜਿੱਥੇ ਉਹਨਾਂ ਦੀ ਪੋਸਟਿੰਗ ਹੁੰਦੀ ਸੀ ਤੇ ਸਾਡੇ ਸਕੂਲ ਵੀ ਉਸੇ ਹਿਸਾਬ ਬਦਲਦੇ ਰਹਿੰਦੇ ਸੀਗੇ
0: ਜੀ
1: ਮੈਂ ਜਿੰਨਾ ਚਿਰ ਤਾਂ ਅਸੀਂ ਯੂਪੀ 'ਚ ਸੀਗੇ ਉਨਾ ਚਿਰ ਤਾਂ ਮੇਰਾ ਸਕੋਰ ਬਹੁਤ ਅੱਛਾ ਸੀ
0: ਜੀ
1: ਆਈ ਯੂਜ਼ ਟੂ ਸਟੈਂਡ ਫਸਟ ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਆ ਗਏ ਫਿਰ ਲਾਸਟ ਜਿਹੜੀ ਪੋਸਟਿੰਗ ਸੀ ਮੇਰੇ ਫਾਦਰ ਦੀ ਉਹ ਹੋਮ ਪਲੇਸ ਦਿੰਦੇ ਹੁੰਦੇ ਬਿਫੋਰ ਰਿਟਾਇਰਮੈਂਟ ਕਿ ਚਲੋ ਜੀ ਤੁਸੀਂ ਆਪਣੇ ਸ਼ਹਿਰ ਚਲੇ ਜਾਓ ਹੁਣ ਬੇਸ਼ੱਕ ਜਾਣਾ ਤਾਂ
0: ਜੀ
1: ਤੇ ਜਦੋਂ ਜਲੰਧਰ ਪੋਸਟਿੰਗ ਹੋਈ ਤੇ ਅਸੀਂ ਪੰਜਾਬ 'ਚ ਆ ਗਏ ਯਾਨੀ ਕਿ ਜਲੰਧਰ ਦਾ ਸਕੂਲ ਜੁਆਇਨ ਕੀਤਾ ਇੱਥੇ ਨਵੇਂ ਸਬਜੈਕਟ ਪੰਜਾਬੀ ਨਵੀਂ ਇੱਕ ਐਡ ਹੋ ਗਈ ਇੱਕ ਸੰਸਕ੍ਰਿਤ ਨਵੀਂ ਐਡ ਹੋ ਗਈ ਤੇ ਮੈਂ ਪੜ੍ਹਾਈ ਦੀ ਥੋੜ੍ਹੀ ਡ੍ਰੌਪ ਕਰ ਗਈ ਜਦੋਂ ਬੰਦਾ ਥੋੜ੍ਹਾ ਜਿਹਾ ਪਿੱਛੇ ਰਹਿਣ ਲੱਗ ਜਾਂਦਾ ਨਾ ਫਿਰ ਇੰਟਰਸਟ ਵੀ ਲੂਜ਼ ਕਰ ਲੈਂਦਾ ਤਾਂ ਉਹਦੀ ਟੈਨਸ਼ਨ ਵੀ ਘੱਟ ਜਾਂਦੀ ਹੈ ਤੇ ਥੋੜ੍ਹਾ ਲਾਪਰਵਾਹ ਵੀ ਹੋ ਜਾਂਦਾ ਤੇ ਕਰਦੇ ਕਰਾਉਂਦੇ 10ਵੀਂ 'ਚ ਮੇਰੇ ਫਸਟ ਡਿਵੀਜ਼ਨ ਮਾਰਕਸ ਤਾਂ ਜ਼ਰੂਰ ਆ ਗਏ ਪਰ ਮੈਂ ਕੋਈ ਇੰਨੀ ਜ਼ਿਆਦਾ ਮਿਹਨਤ ਨਹੀਂ ਸੀ ਕਰਦੀ ਤੇ ਉਸ ਤੋਂ ਬਾਅਦ ਤੁਸੀਂ ਬੜੀ ਇੰਟਰਸਟਿੰਗ ਗੱਲ ਸੁਣਾਉਣੀ ਆ ਮੇਰੇ ਫਾਦਰ ਦੀ ਰਿਟਾਇਰਮੈਂਟ ਉਹਨਾਂ ਦਿਨਾਂ 'ਚ ਹੋਈ ਜਦ ਮੈਂ 10ਵੀਂ 'ਚ ਸੀਗੀ ਤੇ ਫੈਮਿਲੀ ਵੱਡੀ ਫਾਦਰ ਦੀ ਰਿਟਾਇਰਮੈਂਟ ਹੋ ਗਈ ਸੋਰਸ ਆਫ ਇਨਕਮ ਤੁਸੀਂ ਸਮਝ ਲਓ ਘਟ ਗਿਆ
0: ਜੀ ਬਿਲਕੁਲ
1: ਤੇ ਪੈਨਸ਼ਨ ਵੀ ਹਲੇ ਲੱਗੀ ਨਹੀਂ ਸੀ ਤੇ ਮੇਰੇ ਫਾਦਰ ਨੇ ਇੱਕ ਗੱਲ ਕਹੀ ਕਹਿੰਦੇ ਬੇਟਾ ਹੁਣ ਮੈਂ ਨਾ ਮੇਰੇ 'ਚ ਹਿੰਮਤ ਨਹੀਂ ਆ ਮੈਂ ਉਦੋਂ 10th ਵਿੱਚ ਸੀ ਕਹਿੰਦੇ ਮੈਂ ਸੋਚਦਾ ਕਿ ਹੁਣ ਤੂੰ ਪੜ੍ਹਾਈ ਛੱਡ ਦੇ ਮੈਂ ਕਿਹਾ ਪਿਤਾ ਜੀ ਇਹ ਕੀ ਗੱਲ ਕੀਤੀ ਮੈਂ ਥਾਲੇ ਸਿਰਫ 10ਵੀਂ 'ਚ ਹੀ ਹਾਂ
0: ਜੀ
1: ਮੈਂ ਪੜ੍ਹਾਈ ਛੱਡ ਕੇ ਕੀ ਕਰੂੰਗੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਪਿਤਾ ਜੀ ਇਹ ਜਿਹੜੀ ਆਪਣੀ ਬਰਤਨ ਮਾਂਜਣ ਵਾਲੀ ਹੈ ਇਹਨੂੰ ਤੁਸੀਂ ਕਿੰਨੇ ਪੈਸੇ ਦਿੰਦੇ ਹੋ ਉਹ ਕਹਿੰਦੇ 10 ਰੁਪਏ ਮੈਂ ਕਿਹਾ ਸਭ ਪਿਤਾ ਜੀ ਭਾਂਡੇ ਮੈਂ ਮਾਈ ਲਓ 10 ਰੁਪਏ ਹੀ ਨਾ ਮੇਰੀ ਫੀਸ ਵੀ ਇੰਨੀ ਕੀ ਮੈਨੂੰ ਤੁਸੀਂ ਮੇਰੀ ਫਿਕਰ ਨਾ ਕਰੋ
0: ਯਾਨੀ ਕਿ ਤੁਹਾਡਾ ਇੰਨਾ ਜ਼ਿਆਦਾ ਮਨ ਦੇ ਵਿੱਚ ਲਗਾਓ ਸੀ ਪੜ੍ਹਾਈ ਦੇ ਨਾਲ ਕਿ ਤੁਸੀਂ ਉਸਦੇ ਲਈ ਕੁਝ ਵੀ ਕਰਨ ਲਈ ਤਿਆਰ ਸੀ
1: ਮੇਰੇ ਐਕਚੁਅਲੀ ਇੱਕ ਬ੍ਰਦਰ ਸਾਡੀ ਵੱਡੀ ਫੈਮਿਲੀ 4 ਭੈਣਾਂ 4 ਭਰਾ ਸਭ ਤੋਂ ਵੱਡੇ ਬ੍ਰਦਰ ਸੀ ਉਹ ਪੜ੍ਹਾਈ 'ਚ ਬੜੇ ਅੱਛੇ ਸੀ ਔਰ ਉਹ ਉਸ ਵੇਲੇ ਤੱਕ ਡਾਕਟਰ ਬਣ ਗਏ ਸੀ ਤੇ ਇੱਕ ਨਾ ਬੰਦਾ ਲੁੱਕ ਅਪ ਕਰਦਾ ਕਿਸੇ ਬੰਦੇ ਨੂੰ ਤੁਸੀਂ ਆਪਣਾ ਆਈਡੀਅਲ ਸਮਝਦਾ
0: ਬਿਲਕੁਲ
1: ਤੇ ਮੈਂ ਉਹਨਾਂ ਨੂੰ ਸਮਝਦੀ ਸੀ ਕਿ ਭਈ ਇੰਨੀ ਐਜੂਕੇਸ਼ਨ ਹੋ ਸਕਦੀ ਹੈ ਤੇ ਬਸ ਫਿਰ ਉਹਨਾਂ ਦੀ ਸ਼ਾਦੀ ਹੋਈ ਬ੍ਰਦਰ ਭਾਬੀ ਸ਼ਿਮਲੇ ਜਾਂਦੇ ਜਾਂਦੇ ਸਾਡੇ ਕੋਲ ਥੋੜ੍ਹੀ ਦੇਰ ਰੁਕੇ ਤੇ ਮੇਰੀ ਭਾਬੀ ਨੇ ਇੱਕੋ ਲਾਈਨ ਕਹੀ ਇਹ ਕੁੜੀ ਤਾਂ ਆਪਣੀ ਡਾਕਟਰ ਬਣੂਗੀ ਤੇ ਮੈਂ ਤਾਂ ਛੱਡ ਬੱਟੀ ਸੀ ਸਾਰਾ ਕੁਛ
0: ਜੀ
1: ਉਹਨਾਂ ਦੀ ਇਹ ਗੱਲ ਸੁਣ ਕੇ ਨਾ ਮੇਰੇ 'ਚ ਇੱਕ ਜਿੱਦਾਂ ਕਹਿੰਦੇ ਨਾ ਨਵੀਂ ਐਨਰਜੀ ਆ ਗਈ ਮੈਨੂੰ ਲੱਗਾ ਲੋਕਾਂ ਨੂੰ ਬੜੀ ਉਮੀਦ ਆ ਸਾਡੇ ਤੋਂ ਤੇ ਅਸੀਂ ਇੰਨੇ ਲਾਪਰਵਾਹ ਤੇ ਮੈਂ ਬਸ ਜੁੱਟ ਗਈ
0: ਠੀਕ ਹੈ
1: ਉਹਨਾਂ ਦਿਨਾਂ 'ਚ ਕੋਈ ਕੋਚਿੰਗਸ ਵੀ ਨਹੀਂ ਸੀ ਹੁੰਦੀਆਂ ਇੱਦਾਂ ਵੀ ਨਹੀਂ ਸੀ ਕੋਈ ਐਕਸਟਰਾ ਹੈਲਪ ਮਿਲ ਜਾਏ ਮੈਂ ਘਰ ਦੇ ਕੰਮ 'ਚ ਵੀ ਪੂਰਾ ਪਾਰਟੀਸਪੇਟ ਕਰਦੀ ਸੀ ਕਿ ਬਈ ਇੱਦਾਂ ਨਾ ਫਾਦਰ ਮੇਰੇ ਕਹਿਣ ਕਿ ਬਈ ਫੰਡਸ ਦੀ ਸ਼ਾਰਟੇਜ ਹੋ ਰਹੀ ਹੈ ਜਿੱਦਾਂ ਕਿੱਦਾਂ ਕਰਕੇ ਤੇ ਪਲੱਸ 2 ਦੇ ਪੇਪਰ ਦਿੱਤੇ ਨਾ ਮੈਂ ਕੁੜੀਆਂ ਦੇ ਵਿੱਚੋਂ ਪੂਰੇ ਉਹਦੇ 'ਚੋਂ ਨਹੀਂ ਕਹਿੰਦੀ ਡਿਸਟ੍ਰਿਕਟ ਦੇ ਵਿੱਚ ਫਸਟ ਸੀਗੀ
0: ਕੀ ਬਾਤ ਹੈ ਬਹੁਤ ਵਧੀਆ ਤੁਸੀਂ ਆਪਣੇ ਤੋਂ ਪਹਿਲਾਂ ਕਿਸੇ ਫੀਮੇਲ ਡਾਕਟਰ ਨੂੰ ਦੇਖਿਆ ਸੀ ਕੰਮ ਕਰਦਿਆਂ ਹੋਇਆ ਤੁਹਾਨੂੰ ਕਦੇ ਲੱਗਾ ਸੀ ਕਿ ਮੈਂ ਵੀ ਇਸ ਤਰ੍ਹਾਂ ਬਣ ਸਕਦੀ ਹਾਂ ਜਾਂ ਤੁਹਾਨੂੰ ਬ੍ਰਦਰ ਤੋਂ ਹੀ ਇਨਸਪੀਰੇਸ਼ਨ ਮਿਲੀ
1: ਮੇਰੀ ਭਾਬੀ
0: ਜੀ
1: ਉਹ ਵੀ ਫਾਰਮੇਕੋਲੋਜੀ ਡਿਪਾਰਟਮੈਂਟ 'ਚ ਉਸ ਵੇਲੇ ਸੀਨੀਅਰ ਲੈਕਚਰਰ ਸੀ ਡਾਕਟਰ ਸੀ
0: ਠੀਕ ਹੈ
1: ਠੀਕ ਹੈ ਤੇ ਇਸ ਤਰ੍ਹਾਂ ਕਰਕੇ ਫਿਰ ਲੱਗਦਾ ਕਿ ਵੀ ਕੁੜੀਆਂ ਦੀ ਐਜੂਕੇਸ਼ਨ ਵੀ ਹੋ ਸਕਦੀ ਕੋਈ ਐਸੀ ਗੱਲ ਨਹੀਂ ਹੈ
0: ਬਹੁਤ ਵਧੀਆ ਗੱਲ ਹੈ ਤੇ ਦੇਖੋ ਹੁਣ ਅੱਜ ਕੱਲ੍ਹ ਤਾਂ ਬਹੁਤ ਆਸਾਨ ਹੈ ਲੜਕੀਆਂ ਦੀ ਸਿੱਖਿਆ ਦੀ ਜੋ ਅਸੀਂ ਗੱਲ ਕਰਦੇ ਹਾਂ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਲੜਕੀਆਂ ਨੂੰ ਪੜ੍ਹਾਓ ਪਰ ਉਸ ਸਮੇਂ ਦੇ ਵਿੱਚ ਤੁਸੀਂ ਇੰਨੀ ਉੱਚ ਸਿੱਖਿਆ ਹਾਸਲ ਕੀਤੀ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦੀ ਗੱਲ ਹੈ ਗਾਇਨੀ ਦਾ ਜੋ ਤੁਸੀਂ ਵਿਸ਼ਾ ਚੁਣਿਆ ਤੁਹਾਡੀ ਆਪਣੀ ਪਸੰਦ ਦਾ ਵਿਸ਼ਾ ਸੀ
1: ਮੇਰੀ ਆਪਣੀ ਪਸੰਦ ਮੈਂ ਨਹੀਂ ਕਹੂੰਗੀ ਕਿਉਂਕਿ ਮੈਂ ਤਾਂ ਹੋਰ ਹੋਰ ਬ੍ਰਾਂਚੀ ਦੀ ਸੋਚਦੀ ਸੀ ਔਰ ਮੇਰੀ ਮੈਰਿਟ ਅੱਛੀ ਸੀਗੀ ਮੈਂ ਕਲਾਸ 'ਚ ਮੇਰੀ ਪੋਜੀਸ਼ਨ ਸੀ ਫਾਈਨਲ MBBS ਦੇ ਵਿੱਚ ਤੇ ਮੈਨੂੰ ਸਬਜੈਕਟ ਸਾਰੇ ਮਿਲ ਸਕਦੇ ਸੀਗੇ ਈਵਨ PGI 'ਚ ਵੀ ਮੈਨੂੰ ਰੇਡੀਓਲੋਜੀ ਮਿਲ ਰਹੀ ਸੀ ਅੱਛਾ ਮੈਂ ਬੜੀ ਮਿਹਨਤੀ ਸੀ ਔਰ ਆਨੈਸਟ ਸੀ ਐਟ ਦ ਸੇਮ ਟਾਈਮ ਮੇਰੀ ਪ੍ਰੋਫੈਸਰ ਨੂੰ ਬੜਾ ਫੇਥ ਸੀ ਮੇਰੇ 'ਤੇ ਕਿ ਬਈ ਇਹ ਕੁੜੀ ਚੰਗੀ ਹੈ ਮੈਂ ਭਰ ਕੇ ਆਈ ਪੀਡੀਆਟ੍ਰਿਕਸ ਕਿ ਮੈਂ ਪੀਡੀਆਟ੍ਰਿਕਸ ਲੈਣੀ ਹੈ ਉਹ ਆਫਿਸ ਜਾ ਕੇ ਆਪ ਮੇਰਾ ਜਾ ਕੇ ਨਾ ਮੇਰਾ ਕਹਿੰਦੇ ਕੱਢੋ ਫਾਰਮ

0: ਕਮਲ ਗੁਪਤਾ ਦਾ ਉਹ ਫਾਰਮ ਕੱਢ ਕੇ ਉਹ ਆਪਣੇ ਹੱਥ ਨਾਲ ਮੇਰਾ ਚੇਂਜ ਕਰਿਆ ਕਿ ਮੈਂ ਗਾਇਨੀ ਹੀ ਕੰਟੀਨਿਊ ਕਰੂੰਗੀ। ਉਹਨਾਂ ਨੂੰ ਲੱਗਾ ਮੈਨੂੰ 2-3 ਸਾਲ ਹੋਰ ਮਿਲ ਜਾਊਗੀ ਐਜ਼ ਅਸਿਸਟੈਂਟ, ਇਸ ਤਰ੍ਹਾਂ ਹੋਇਆ ਮੇਰੀ ਗਾਇਨੀ ਦੀ ਚੋਇਸ ਦਾ।
1: ਠੀਕ ਹੈ, ਮਤਲਬ ਉਹਨਾਂ ਨੂੰ ਤੁਹਾਡੇ ਤੇ ਇੰਨਾ ਵਿਸ਼ਵਾਸ ਸੀ ਕਿ ਉਹਨਾਂ ਨੇ ਆਪਣੇ ਆਪ ਹੀ ਤੁਹਾਡਾ ਜੋ ਕਰੀਅਰ ਸੀ ਖੁਦ ਚੁਣਿਆ,
0: ਖੁਦ ਡਿਸਾਈਡ ਕਰ ਦਿੱਤਾ।
1: ਠੀਕ ਹੈ, ਤੁਸੀਂ ਦੱਸਿਆ ਕਿ ਤੁਹਾਡੀ ਕਲਾਸ ਦੇ ਵਿੱਚ ਜੋ ਫੀਮੇਲ ਸਟੂਡੈਂਟ ਸਨ ਉਹ ਬੜੀਆਂ ਘੱਟ ਸਨ।
0: ਹਾਂਜੀ ਹਾਂਜੀ।
1: ਤੇ ਕਈ ਵਾਰੀ ਤੁਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਕੁਝ ਉਸ ਸਮੇਂ ਦੇ ਮੁਤਾਬਕ ਕੁਝ ਇਹੋ ਜਿਹੇ ਮੂਮੈਂਟਸ ਆਉਂਦੇ ਸਨ ਕਿ ਤੁਹਾਨੂੰ ਕੁਝ ਅਨਕੰਫਰਟੇਬਲ ਮਹਿਸੂਸ ਹੁੰਦਾ ਸੀ ਇੰਨੇ ਜ਼ਿਆਦਾ ਲੜਕੀਆਂ ਦੀ ਗਿਣਤੀ ਦੇ ਵਿੱਚ, ਜਾਂ ਕੁਝ ਨਵਾਂ ਸੀ ਕੁਝ ਤੁਹਾਡੇ ਲਈ? ਉਹ
0: ਜਦ ਤੱਕ ਅਸੀਂ ਇਸ ਲੈਵਲ ਤੱਕ ਪਹੁੰਚਦੇ ਹਾਂ ਨਾ, ਉਸ ਵੇਲੇ ਅਨਕੰਫਰਟੇਬਲ ਲੱਗਣਾ ਬੰਦ ਹੋ ਜਾਂਦਾ। ਉਸ ਵੇਲੇ ਤੱਕ ਲੱਗਦਾ ਸੀ ਇਹਨਾਂ ਦੇ ਬਰਾਬਰ ਹੀ ਆ, ਅਸੀਂ ਸਾਡੀਆਂ ਸੀਟ ਜ਼ਰੂਰ ਅਗਲੀਆਂ ਹੁੰਦੀਆਂ ਸੀ, ਲੜਕੇ ਪਿੱਛੇ ਬੈਠਦੇ ਸੀਗੇ
1: ਜੀ।
0: ਤੇ ਜਦੋਂ ਅਸੀਂ ਇੱਕ ਇੱਕ ਕਰਕੇ ਕੁੜੀ ਅੰਦਰ ਵੜਦੀ ਸੀ, ਥੋੜੀ ਬਹੁਤੀ ਹੂਟਿੰਗ ਵੀ ਕਰਦੇ ਸੀ, ਪਰ ਅਸੀਂ ਇੰਨੇ ਕਸਟਮ ਹੋ ਗਏ ਸੀ ਨਾ ਇਸ ਗੱਲ ਦੇ, ਤੇ ਅਸੀਂ ਇੰਨੀ ਪਰਵਾਹ ਨਹੀਂ ਸੀ ਕਰਦੇ ਹੁੰਦੇ। ਮੈਨੂੰ ਹੁਣ ਵੀ ਯਾਦ ਹੈ ਸਾਡੀ ਇੱਕ ਕਲਾਸ ਫੈਲੋ ਸੀ
1: ਜੀ,
0: ਉਹ ਲੰਬੀ ਉੱਚੀ ਬਹੁਤ ਖੂਬਸੂਰਤ, ਜਿੱਦਾਂ ਹੀ ਕਲਾਸ 'ਚ ਪੜ੍ਹਦੀ ਸਾਡੀ ਕਲਾਸ ਦੇ ਲੜਕੇ ਨਾ, ਕਹਿੰਦੇ ਬੱਕਰੀ ਬੱਕਰੀ ਆ ਗਈ, ਬੱਕਰੀ ਆ ਗਈ, ਉਹ ਬੱਕਰੀ ਬੱਕਰੀ ਕਹਿੰਦੇ ਸੀ। ਉਹ ਕੁੜੀ ਸੀਡੀ ਉਤਰਦੇ ਉਤਰਦੇ ਵੀ ਨਾ ਮੈਂ ਆ ਕੇ ਦਿਖਾ ਦਿੰਦੀ ਸੀ, ਮਤਲਬ ਉਸ ਵੇਲੇ ਤੱਕ ਕੁੜੀਆਂ ਇੰਨੀਆਂ ਕੁ ਹੁਸ਼ਿਆਰ ਹੋ ਗਈਆਂ ਸੀਗੀਆਂ ਕਿਸੇ ਦੀ ਗੱਲ ਦਾ ਜਵਾਬ ਦੇਣ ਲਈ
1: ਜੀ, ਖੁੱਲ ਕੇ ਸਾਹਮਣੇ ਆ ਗਈਆਂ।
0: ਹਾਂਜੀ ਹਾਂਜੀ।
1: ਠੀਕ ਹੈ, ਤੇ ਤੁਸੀਂ ਕਾਲਜ ਦੇ ਸਮੇਂ ਦੇ ਵਿੱਚ ਪਹੁੰਚ ਗਏ ਹੋ ਹੁਣ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਹੁਣ ਵਾਪਸ ਸਾਨੂੰ ਲੈ ਆਉਂਦੇ ਆ, ਤੁਸੀਂ ਇੱਕ ਲੰਬਾ ਸਮਾਂ ਹੋਸਪਿਟਲ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਮਰੀਜ਼ਾਂ ਨੂੰ, ਤੇ ਤੁਹਾਡਾ ਇਹ ਜੋ ਡਾਕਟਰੀ ਦਾ ਸਫ਼ਰ ਸੀ ਕਿਸ ਤਰ੍ਹਾਂ ਦਾ ਰਿਹਾ? ਵੈਸੇ ਤਾਂ ਅਜੇ ਵੀ ਚੱਲ ਰਿਹਾ ਤੁਹਾਡਾ ਸਫ਼ਰ, ਤੁਸੀਂ ਲਗਾਤਾਰ ਜਾਰੀ ਕੀਤਾ ਹੋਇਆ, ਜਿਸ ਉਮਰ ਦੇ ਵਿੱਚ ਲੋਕ ਰਿਟਾਇਰਮੈਂਟ ਲੈ ਲੈਂਦੇ ਨੇ ਤੁਸੀਂ ਲਗਾਤਾਰ ਚੱਲਦੇ ਹੋ।
0: ਸਾਡੇ ਵਰਗੇ ਬੰਦੇ ਨਾ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਕਰਨਾ, ਇੱਕ ਕਿਚਨ ਦੇ ਵਿੱਚ ਅਸੀਂ ਨਹੀਂ ਵੜਦੇ। ਠੀਕ ਹੈ, ਕੰਮ ਕਰਕੇ ਆਏ ਤੇ ਜਾਂ ਤਾਂ ਟੀਵੀ ਦੇਖ ਲਿਆ, ਜਾਂ ਕੁਝ ਪੜ੍ਹ ਲਿਆ, ਜਾਂ ਅਖਬਾਰ ਪੜ੍ਹ ਲਈ, ਜਾਂ ਪੇਸ਼ੈਂਟ ਦੇਖ ਲਏ
1: ਜੀ।
0: ਤੇ ਇਸ ਕਰਕੇ ਜਿਹੜੇ ਲੋਕ ਸ਼ੁਰੂ ਤੋਂ ਘਰ ਦੇ ਕੰਮ ਕਰਦੇ ਰਹੇ ਹੁੰਦੇ ਨਾ, ਉਹਨਾਂ ਲਈ ਆਸਾਨ ਹੁੰਦਾ
1: ਜੀ,
0: ਥੋੜਾ ਘਰ 'ਚ ਪਾਰਟੀਸਿਪੇਟ ਕਰ ਲਿਆ। ਸੋ ਸਾਡੇ ਕੋਲ ਤਾਂ ਸੋਰਸ ਆਫ ਐਂਟਰਟੇਨਮੈਂਟ ਹੀ ਇੱਕ ਹੈ, ਆਊਟਡੋਰ 'ਚ ਜਾ ਕੇ ਬੈਠੇ, ਕੁਝ ਲੋਕਾਂ ਨਾਲ ਗੱਲ ਕੀਤੀ
1: ਜੀ,
0: ਬਹੁਤੇ ਪੇਸ਼ੈਂਟ ਆਇਆ ਤੇ ਥੋੜਾ ਥੋੜਾ ਟਾਈਮ ਦਿੱਤਾ ਉਹਨਾਂ ਨੂੰ ਜੀ, ਬਹੁਤਾ ਟਾਈਮ ਹੈ ਤਾਂ ਬਹੁਤੀਆਂ ਆਰਾਮ ਨਾਲ ਗੱਲਾਂ ਕਰ ਲਈਆਂ, ਅਗਲੇ ਨੂੰ ਐਗਜ਼ਾਮਿਨ ਵੀ ਕਰ ਲਿਆ, ਤੇ ਅਗਲੇ ਨਾਲ ਉਹਦੀ ਜਦੋਂ ਕਹਿੰਦੇ ਉਹਦੀ ਪੂਰੀ ਸਮੱਸਿਆ ਵੀ ਲੈ ਲਈ ਤੇ ਉਹਦੇ ਇੰਟਰਸਟ ਵੀ ਲੈ ਲਿਆ ਤੇ ਉਹਨੂੰ ਪ੍ਰੋਪਰਲੀ ਗਾਈਡ ਵੀ ਕਰ ਦਿੱਤਾ। ਪਰ ਵੈਸੇ ਮੈਂ ਕਾਲੀ ਕਾਲੀ ਚ ਕਦੀ ਕੋਈ ਪੇਸ਼ੈਂਟ ਨਾ ਪਹਿਲੇ ਦੇਖਦੀ ਸੀ ਨਾ ਹੁਣ ਦੇਖਦੀ ਸੀ।
1: ਡਾਕਟਰ ਕਮਲ ਜੀ, ਜਦੋਂ ਅਸੀਂ ਉਸ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਸਾਧਨ ਸੀਮਤ ਸਨ, ਮੈਡੀਕਲ ਟੈਕਨੋਲੋਜੀ ਵੀ ਇੰਨੀ ਐਡਵਾਂਸਡ ਨਹੀਂ ਸੀ। ਤੁਸੀਂ ਹੁਣ ਐਡਵਾਂਸਡ ਟੈਕਨੋਲੋਜੀ ਵੀ ਦੇਖੀ ਹੈ ਤੇ ਉਹ ਸਮਾਂ ਵੀ ਦੇਖਿਆ ਜਦੋਂ ਤੁਸੀਂ ਬਹੁਤ ਘੱਟ ਸੋਰਸਸ ਦੇ ਵਿੱਚ ਟ੍ਰੀਟਮੈਂਟ ਕਰਦੇ ਰਹੇ ਹੋ, ਇਸ ਨੂੰ ਬਦਲਾਅ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
0: ਤੁਸੀਂ ਇਹ ਗੱਲ ਠੀਕ ਕਹੀ, ਬਿਲਕੁਲ ਠੀਕ ਕਹੀ। ਮੈਨੂੰ ਅੱਜ ਵੀ ਯਾਦ ਆਉਂਦਾ ਇੱਕ ਸਾਡੇ ਬੜੇ ਨੋਨ ਸੀਗੇ ਡਾਕਟਰ, ਹੱਲੇ ਵੀ ਹੈਗੇ ਸ਼ਹਿਰ ਦੇ ਵਿੱਚ, ਉਹਨਾਂ ਦੀ ਮਦਰ ਇੱਕ ਵਾਰੀ ਐਨਲਾਰਜ ਯੂਟਰਸ ਨਾਲ ਆਈ
1: ਜੀ,
0: ਮੇਰੇ ਕੋਲ ਤਾਂ ਬਾਅਦ 'ਚ ਪਹੁੰਚੀ, ਪਰ ਸਾਰੇ ਉਹਨਾਂ ਨੂੰ ਪ੍ਰੈਗਨੈਂਸੀ ਡਾਇਗਨੋਸ ਕੀਤਾ ਸੀ, ਤੇ ਉਦੋਂ ਪ੍ਰੈਗਨੈਂਸੀ ਟਰਮੀਨੇਟ, ਜਿਹੜੀ ਐਡਵਾਂਸ ਪ੍ਰੈਗਨੈਂਸੀ ਹੁੰਦੀ ਸੀ ਉਹਨੂੰ ਟਰਮੀਨੇਟ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਸੀਗਾ ਕਿ ਜਿਹੜੀ ਸੈਕ ਹੁੰਦਾ ਬੱਚੇ ਦੇ ਆਸ ਪਾਸ ਉਹਦੇ 'ਚ ਸੇਲਾਈਨ ਪਾ ਦਈਦਾ ਸੀ। ਤੇ ਮੈਂ ਇੱਕ ਅੱਧੀ ਦਫ਼ਾ ਨੀਡਲ ਮਾਰੀ ਤੇ ਮੈਨੂੰ ਲੱਗਾ ਕਿ ਬਈ ਇਹ ਕੀ ਗੱਲ, ਬੜੀ ਹਾਰਡ ਜੀ ਫੀਲਿੰਗ ਆ ਰਹੀ ਹੈ ਤੇ ਇਹ ਤਾਂ ਪ੍ਰੈਗਨੈਂਸੀ ਨਹੀਂ ਲੱਗਦੀ
1: ਜੀ।
0: ਤੇ ਉਹਨਾਂ ਦੇ ਵਿੱਚ ਸਕੈਨ ਸਕੂਨ ਕੁਛ ਨਹੀਂ ਸੀ ਹੁੰਦੇ,
1: ਬਿਲਕੁਲ
0: ਜੋ ਵੀ ਸੀ ਸਿੰਪਲ ਐਕਸਰੇ ਕਰਾਇਆ ਜਿਹਦੇ 'ਚ ਇੰਨੀ ਜ਼ਿਆਦਾ ਕਲੈਰਿਟੀ ਨਹੀਂ ਸੀ, ਪਰ ਇੰਨਾ ਕੁ ਤਾਂ ਮੈਨੂੰ ਪਤਾ ਲੱਗ ਗਿਆ ਕਿ ਪ੍ਰੈਗਨੈਂਸੀ ਨਹੀਂ ਹੈ। ਤੇ ਫਿਰ ਅਸੀਂ ਸੋਚਿਆ ਕਿ ਇਹ ਤਾਂ ਦਿਸ ਇਜ਼ ਡਿਫਰੈਂਟ, ਠੀਕ ਹੈ ਨਾ। ਤੇ ਅੱਜ ਕੱਲ੍ਹ ਤਾਂ ਕੰਮ ਆਸਾਨ ਹੈ, ਟੈਸਟ ਇੰਨੇ ਐਡਵਾਂਸਡ ਹੈ, ਸਕੈਨਸ ਹੈਗੇ ਆ ਜਿੱਥੇ ਇੰਡੀਕੇਟਰ ਹੋਵੇ, ਮਤਲਬ ਸੀ ਟੀ ਸਕੈਨ ਕਰਾਉਂਦਾ, ਕਿਤੇ ਐੱਮ ਆਰ ਆਈ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਕਰਾਉਂਦਾ। ਤੇ ਪਹਿਲੇ ਡਾਇਗਨੋਸਿਸ ਔਰ ਹੁਣ ਦੇ ਡਾਇਗਨੋਸਿਸ 'ਚ ਜ਼ਮੀਨ ਅਸਮਾਨ ਦਾ ਫਰਕ ਹੈ,
1: ਬਿਲਕੁਲ।
0: ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਐਲਡਰਲੀ ਲੇਡੀ ਐਨਲਾਰਜ ਯੂਟਰਸ ਨਾਲ ਆਈ ਤਾਂ ਅਸੀਂ ਉਹਨੂੰ ਇਹੀ ਸਮਝੀ ਜਾਂਦੇ ਕਿ ਸ਼ਾਇਦ ਪ੍ਰੈਗਨੈਂਸੀ ਹੈ, ਪਰ ਐਕਚੁਅਲੀ ਇੱਕ ਵੱਡਾ ਸਾਰਾ ਫਾਈਬਰਾਇਡ ਸੀ।
1: ਠੀਕ ਹੈ, ਮਤਲਬ ਕਿ ਤੁਸੀਂ ਕਿਸੇ ਮਸ਼ੀਨ ਦੀ ਮਦਦ ਨਾਲ ਨਹੀਂ ਬਲਕਿ ਤੁਸੀਂ ਆਪਣੀ ਸਮਝ ਦੇ ਨਾਲ ਤੁਸੀਂ ਇਹ ਪਹਿਚਾਣਿਆ ਕਿ ਇਹ ਸਮੱਸਿਆ ਕੁਝ ਹੋਰ ਹੈ। ਤੇ ਜਦੋਂ ਟੈਕਨੀਕ ਵਿਕਸਿਤ ਹੋਣ ਲੱਗੀ, ਬਹੁਤ ਸਾਰੀਆਂ ਨਵੀਆਂ ਇਹੋ ਜਿਹੀਆਂ ਟੈਕਨੀਕਸ ਆ ਗਈਆਂ ਜੋ ਐਡਵਾਂਸਡ ਸਨ, ਉਸ ਨੂੰ ਸਿੱਖਣ ਦੇ ਲਈ ਤੁਹਾਨੂੰ ਕੁਝ ਐਕਸਟਰਾ ਕੁਝ ਕੋਰਸਸ ਕਰਨੇ ਪਏ ਜਾਂ ਤੁਸੀਂ ਨਾਲ ਨਾਲ ਕੰਮ ਕਰਦੇ ਕਰਦੇ ਸਿੱਖਦੇ ਗਏ?
0: ਮੈਂ ਆਪਣੀ ਸੋਸਾਇਟੀ ਦੀ ਪ੍ਰੈਜ਼ੀਡੈਂਟ ਰਹੀ ਹਾਂ
1: ਜੀ
0: 15 ਸਾਲ, ਜਲੰਧਰ ਆਬਸਟੈਟਿਕਸ ਐਂਡ ਗਾਇਨੀ ਸੋਸਾਇਟੀ ਦੀ। ਤੇ ਮੈਨੂੰ ਆਦਤ ਸੀ ਆਪੇ ਵੀ ਕਾਨਫਰੰਸਿਸ ਆਰਗੇਨਾਈਜ਼ ਕਰਨ ਦੀ, ਔਰ ਕਾਨਫਰੰਸਿਸ ਜਾ ਜਾ ਕੇ ਅਟੈਂਡ ਕਰਨ ਦੀ ਵੀ ਬਹੁਤ ਮੈਨੂੰ ਆਦਤ ਸੀ।
1: ਠੀਕ ਹੈ,
0: ਸਾਡੀਆਂ ਜਿਹੜੀਆਂ ਕਾਨਫਰੰਸਿਸ ਹੁੰਦੀਆਂ ਇਟਸ ਮੋਰ ਆਫ ਟੀਚਿੰਗ
1: ਜੀ,
0: ਕੋਈ ਐਕਸਪਰਟਸ ਆਉਂਦੇ ਆ, ਕੋਈ ਚੀਜ਼ ਦੱਸਦੇ ਆ, ਕੋਈ ਤੁਹਾਨੂੰ ਨਵੀਆਂ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਉਹਨਾਂ ਬਾਰੇ ਦੱਸਦੇ ਆ, ਤੇ ਅਸੀਂ ਵਰਕਸ਼ਾਪਸ ਅਟੈਂਡ ਕਰਦੇ ਹਾਂ ਜਿਸੇ ਪ੍ਰੈਕਟੀਕਲੀ ਕੰਮ ਹੁੰਦਾ ਦੇਖਦੇ। ਔਰ ਇੱਦਾਂ ਹੀ ਸਾਡੇ ਹੋਸਪਿਟਲ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਆ ਕੇ ਨਾ ਵੱਡੇ ਵੱਡੇ ਲੋਕ, ਵੱਡੇ ਵੱਡੇ ਜਿਹੜੇ ਅਕੈਡਮਿਕਸ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ, ਉਹ ਲੋਕ ਆਉਂਦੇ ਔਰ ਆਪਣੇ ਲੈਕਚਰ ਵੀ ਦਿੰਦੇ, ਤੇ ਅਸੀਂ ਵਰਕਸ਼ਾਪਸ ਵੀ ਉਹਨਾਂ ਦੀਆਂ ਆਰਗੇਨਾਈਜ਼ ਕਰਦੇ ਔਰ ਕੁਛ ਆਪੇ ਸਿੱਖਦੇ, ਕੁਛ ਆਪਣੇ ਕੁਲੀਗਸ ਨੂੰ ਸਿੱਖਣ ਦਾ ਮੌਕਾ ਦਿੰਦੇ।
1: ਯਾਨੀ ਕਿ ਜੋ ਸਿੱਖਣ

0: ਪਰ ਮੈਂ ਬਹੁਤ ਓਨਾ ਇੰਟਰਸਟ ਨਹੀਂ ਲੈ ਪਾਉਂਦੀ ਜਿੰਨਾ ਮੈਂ ਯੂਥ ਵਿੱਚ ਲੈਂਦੀ ਸੀ ਜਾਂ ਜਿੰਨਾ ਮੈਂ ਅੱਜ ਤੋਂ 5-7 ਸਾਲ ਪਹਿਲੇ ਲੈਂਦੀ ਸੀ, ਮੈਂ ਓਨਾ ਇੰਟਰਸਟ ਨਹੀਂ ਲੈ ਪਾਉਂਦੀ ਕਿਉਂਕਿ ਤੁਸੀਂ ਉਮਰ ਦੇ ਨਾਲ ਨਾ ਉਹ ਥੋੜ੍ਹੀ ਥੋੜ੍ਹੀ ਜਿਹੀ ਗ੍ਰੈਸਪਿੰਗ ਵੀ ਘੱਟ ਜਾਂਦੀ ਹੈ
1: ਠੀਕ
0: ਹੈ, ਔਰ ਥੋੜ੍ਹਾ ਜਿਹਾ ਬੰਦਾ ਲੱਗਦਾ ਕਿ ਹੁਣ ਫੈਗੈਂਡ ਹੈ ਹੁਣ ਤਾਂ ਹੈ ਨਾ
1: ਜੀ,
0: ਹੁਣ ਬਸ ਜਿੱਦਾਂ ਆਉਂਦਾ ਕਾਫੀ ਹੈ।
1: ਯਾਨੀ ਕਿ ਤੁਹਾਡੇ ਕੋਲ ਉਮਰ ਦਾ ਹੁਣ ਇੰਨਾ ਤਜਰਬਾ ਹੋ ਗਿਆ ਹੈ ਕਿ ਤੁਸੀਂ ਮਰੀਜ਼ ਨਾਲ ਗੱਲਬਾਤ ਕਰਕੇ ਜਾਂ ਦੇਖ ਕੇ ਜਾਂ ਪਹਿਚਾਣ ਕੇ ਹੀ ਤੁਸੀਂ ਇਲਾਜ ਕਰ ਸਕਦੇ ਹੋ ਤੇ ਡਾਇਗਨੋਸ ਵੀ ਕਰ ਸਕਦੇ ਹੋ।
0: ਡਾਇਗਨੋਸ ਵੀ ਕਰ ਸਕਦੇ ਹਾਂ, ਔਰ ਮੈਨੂੰ ਇੱਕ ਬੜਾ ਐਡਿਡ ਐਡਵਾਂਟੇਜ ਇਹ ਹੈ ਕਿ ਮੇਰੀ ਬੇਟੀ ਨਾਲ ਹੈ ਮੇਰੇ,
1: ਠੀਕ ਹੈ,
0: ਤਾਂ ਉਹ ਵੀ ਪੋਸਟਗ੍ਰੈਜੂਏਟ ਹੈ, ਯੰਗ ਲੜਕੀ ਹੈ, ਫਿਰ ਜਿੱਥੇ ਕਿਤੇ ਮੈਨੂੰ ਸਲਾਹ ਲੈਣ ਦੀ ਜ਼ਰੂਰਤ ਹੁੰਦੀ ਮੈਂ ਝਟਕੇ ਨਹੀਂ ਇੰਨੀ ਡਾਕਟਰ ਨਿਧੀ ਦੇਖਣਾ ਜ਼ਰਾ
1: ਰਿਸਪੋਂਸਿਬਿਲਿਟੀਜ਼ ਦੇ ਨਾਲ ਤੁਸੀਂ ਕਿਵੇਂ ਇਸ ਦਾ ਤਾਲਮੇਲ ਬਿਠਾਇਆ ਕਿਉਂਕਿ ਤੁਹਾਡਾ ਰੋਜ਼ਾਨਾ ਦਾ ਕੰਮ ਸੀ, ਪਰਿਵਾਰ ਵੀ ਨਾਲ ਦੇਖਣਾ ਹੁੰਦਾ ਸੀ, ਤੇ ਕਿਸ ਤਰ੍ਹਾਂ ਕਰਦੇ ਸੀ?
0: ਜਦੋਂ ਅਸੀਂ ਪ੍ਰੋਫੈਸ਼ਨਲ ਬਣ ਜਾਂਦੇ ਹਾਂ ਉਦੋਂ ਸਾਨੂੰ ਉਹਨਾਂ ਲਈ ਵੀ ਡਿਊਟੀ ਉੰਨੀ ਸਾਨੂੰ ਮਹਿਸੂਸ ਹੁੰਦੀ ਹੈ ਕਿ ਅੱਛਾ ਬਈ ਇਹ ਪੇਸ਼ੈਂਟ ਤਾਂ ਮੈਨੂੰ ਪੂਰੇ 9 ਮਹੀਨੇ ਦਿਖਾਉਂਦਾ ਰਿਹਾ, ਹੁਣ ਉਹ ਪੇਸ਼ੈਂਟ ਨਾਲ ਆ ਗਿਆ ਤੇ ਮੇਰੀ ਪ੍ਰਾਇਓਰਟੀ ਉਹਦੇ ਵੱਲ ਜ਼ਿਆਦਾ, ਠੀਕ ਹੈ, ਅਸੀਂ ਆਪਣਾ ਘਰ ਦਾ ਕੰਮ ਤੇ ਮੈਂ ਤਾਂ ਹੀ ਨਹੀਂ ਕਦੀ ਕਰ ਪਾਈ ਨਾ ਕਿ ਉਧਰੋਂ ਸਬਜ਼ੀ ਰੱਖੀ ਹੋਵੇ ਤਾਂ ਉਧਰੋਂ ਪਤਾ ਲੱਗ ਜਾਏ ਪੇਸ਼ੈਂਟ ਆਇਆ, ਛੱਡ ਛੱਡਾ ਕੇ ਸਾਰਾ ਵੀ ਦੌੜੋ
1: ਜੀ,
0: ਤੇ ਇਹਦਾ ਹੀ ਬੱਚਿਆਂ ਨੂੰ ਵੀ ਮੈਨੂੰ ਬ੍ਰਿੰਗ ਅਪ ਕਰਨ ਦੇ ਵਿੱਚ ਨਾ ਇਹ ਡਿਫਿਕਲਟੀ ਆਈ ਕਿ ਮੈਂ ਆਪ ਟਾਈਮ ਘੱਟ ਦੇ ਪਾਉਂਦੀ ਸੀ, ਕਦੀ ਮੇਰੀ ਸਿਸਟਰ ਜਾਂ ਕਦੀ ਹੋਰ ਕੇਅਰ ਕਰਨ ਵਾਲੇ ਉਹਨਾਂ ਨੂੰ ਕਰਨਾ ਪੈਂਦਾ, ਤੇ ਫਿਰ ਵੀ ਕਦੀ ਕਦੀ ਗਿਲਟੀ ਵੀ ਫੀਲ ਹੁੰਦਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਉਨਾ ਟਾਈਮ ਨਹੀਂ ਦੇ ਪਾਏ ਜਿੰਨਾ ਦੇਣਾ ਚਾਹੀਦਾ ਸੀ
1: ਜੀ,
0: ਪਰ ਇਹ ਫਰਕ ਹੈ ਹੁਣ ਕੀ ਕੀਤਾ ਜਾਵੇ।
1: ਬਿਲਕੁਲ, ਜਦੋਂ ਤੁਸੀਂ ਇੰਨੇ ਵੱਡੇ ਵਿਆਪਕ ਤੌਰ ਤੇ ਸੇਵਾਵਾਂ ਦੇ ਰਹੇ ਹੋਵੋ ਤਾਂ ਜੋ ਤੁਹਾਡਾ ਪਰਿਵਾਰ ਹੈ, ਸਿਰਫ ਤੁਹਾਡਾ ਪਰਿਵਾਰ ਹੀ ਨਹੀਂ ਬਲਕਿ ਇੱਕ ਪੂਰਾ ਸੰਸਾਰ ਜੋ ਤੁਹਾਨੂੰ ਮਿਲਦਾ ਹੈ ਹਰ ਰੋਜ਼, ਉਹ ਵੀ ਤੁਹਾਡਾ ਪਰਿਵਾਰ ਹੀ ਬਣ ਜਾਂਦਾ ਹੈ।
0: ਬਿਲਕੁਲ,
1: ਤੁਸੀਂ ਵੱਡੇ ਤੌਰ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਹੁੰਦੇ ਹੋ।
0: ਬਿਲਕੁਲ
1: ਡਾਕਟਰ ਕਮਲ ਜੀ, ਤੁਸੀਂ ਪਰਿਵਾਰ ਦੀ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਤੇ ਹੁਣ ਦੁਬਾਰਾ ਅਸੀਂ ਤੁਹਾਡੇ ਮੈਡੀਕਲ ਫੀਲਡ ਵੱਲ ਆ ਜਾਂਦੇ ਹਾਂ। ਤੁਸੀਂ ਇੰਨੇ ਲੰਬੇ ਸਮੇਂ ਦੇ ਦੌਰਾਨ ਕੀ ਮਹਿਸੂਸ ਕੀਤਾ ਕਿ ਜੋ ਡਾਕਟਰਸ ਦਾ ਰਵੱਈਆ ਹੈ ਜਾਂ ਜੋ ਮੈਡੀਕਲ ਫੀਲਡ ਦੇ ਵਿੱਚ ਕਿਹੋ ਜਿਹੀਆਂ ਚੇਂਜਸ ਤੁਸੀਂ ਅੱਜ ਦੇਖਦੇ ਹੋ, ਕਿਉਂਕਿ ਤੁਸੀਂ ਬਹੁਤ ਸਮਾਂ ਪਹਿਲਾਂ ਵੀ ਕੁਝ ਇਹੋ ਜਿਹਾ ਸਿਸਟਮ ਦੇਖਿਆ ਤੇ ਅੱਜ ਕੁਝ ਸਿਸਟਮ ਬਿਲਕੁਲ ਅਲੱਗ ਹੈ, ਕੀ ਬਦਲਾਅ ਤੁਸੀਂ ਦੇਖਿਆ ਇਸ ਦੌਰਾਨ?
0: ਦੇਖੋ, ਕੋਈ ਵੀ ਇੰਸਟੀਚਿਊਟ ਰਨ ਕਰਨ ਵਾਸਤੇ ਜਾਂ ਕੋਈ ਗੈਜਟਸ ਖਰੀਦਣ ਵਾਸਤੇ ਤੁਹਾਨੂੰ ਪੈਸਿਆਂ ਦੀ ਲੋੜ ਹੈ, ਉਹਨਾਂ ਦੀ ਮੇਨਟੇਨੈਂਸ, ਉਹਨਾਂ ਦੀ ਰਨਿੰਗ, ਉਹਨਾਂ ਦੀ ਜਿਹੜੀ ਕਿਸੇ ਵੀ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਨਾ ਪੈਸੇ ਚਾਹੀਦੇ ਹੁੰਦੇ ਆ।
1: ਬਿਲਕੁਲ,
0: ਤੇ ਇਸ ਕਰਕੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਸੋਚਦਾ ਹੈ ਕਿ ਜੇ ਅਸੀਂ ਆਊਟਪੁੱਟ ਨਹੀਂ ਦੇਵਾਂਗੇ ਤੇ ਜਿਹੜਾ ਅਸੀਂ ਇਨਫਰਾਸਟ੍ਰਕਚਰ ਇੰਨਾ ਵੱਡਾ ਖੜਾ ਕਰ ਲਿਆ ਉਹ ਕਿੱਦਾਂ ਚੱਲੂਗਾ?
1: ਬਿਲਕੁਲ,
0: ਠੀਕ ਹੈ, ਮਤਲਬ ਥੋੜ੍ਹਾ ਜਿਹਾ ਇੰਟਰਸਟ ਸਾਡਾ ਇਸ ਗੱਲ 'ਤੇ ਵੀ ਹੁੰਦਾ ਹੈ ਕਿ ਥੋੜ੍ਹੀ ਜਿਹੀ ਮਨੀ ਵੀ ਨਾਲ ਨਾਲ ਬਣਦੀ ਰਹੇ ਤਾਂ ਕਿ ਮੇਨਟੇਨੈਂਸ ਚੱਲਦੀ ਰਹੇ।
1: ਬਿਲਕੁਲ
0: ਬਿਲਕੁਲ, ਇੱਦਾਂ ਆਪਾਂ ਸੋਚੀਏ ਕਿ ਸਿਰਫ ਪੈਸੇ ਹੀ ਖੋਈ ਜਾਈਏ ਲੋਕਾਂ ਤੋਂ, ਉਹ ਵੀ ਠੀਕ ਨਹੀਂ ਹੈ, ਔਰ ਇਹਦੇ ਨਾਲ ਹੌਲੀ ਹੌਲੀ ਤੁਸੀਂ ਵੈਸੇ ਹੀ ਅਨਫਿਟ ਹੋ ਜਾਂਦੇ ਕੰਮ ਕਰਨ ਦੇ, ਪਰ ਤੁਹਾਨੂੰ ਵੈਸੇ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ, ਆਪਣੇ ਇੰਸਟੀਚਿਊਟ ਨੂੰ ਮੇਨਟੇਨ ਕਰਨ ਵਾਸਤੇ ਵੀ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਹੁੰਦੀ ਹੈ
1: ਜੀ, ਤੇ ਨਾਲ ਹੀ ਤੁਸੀਂ ਉਸ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋ ਤੇ ਕੁਝ ਅਜਿਹੀਆਂ ਸੇਵਾਵਾਂ ਦਿਓ ਜਿਸ ਦੇ ਨਾਲ ਕਿ ਲੋਕ ਤੁਹਾਨੂੰ ਯਾਦ ਰੱਖ ਸਕਣ ਜਿਸ ਤਰ੍ਹਾਂ ਤੁਹਾਨੂੰ ਯਾਦ ਰੱਖਿਆ। ਇੰਨੇ ਸਾਲਾਂ ਤੋਂ ਲਗਾਤਾਰ ਤੁਸੀਂ ਹਸਪੀਟਲ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਹੋ ਤੇ ਅੱਜ ਵੀ ਤੁਹਾਡੇ ਪੇਸ਼ੈਂਟਸ ਤੁਹਾਡੇ ਕੋਲ ਹੀ ਆਉਂਦੇ ਨੇ ਤੇ ਇੰਨੇ ਲੰਬੇ ਸਮੇਂ ਦੇ ਲਈ ਸਸਟੇਨ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
0: ਥੈਂਕ ਯੂ ਜੀ, ਥੈਂਕ ਯੂ
1: ਜੀ। ਤੇ ਕੁਝ ਅਜਿਹੀ ਯਾਦ ਜੋ ਖਾਸ ਤੌਰ ਤੇ ਤੁਹਾਨੂੰ ਆਪਣੇ ਕਰੀਅਰ ਦੌਰਾਨ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋਗੇ?
0: ਮੈਨੂੰ ਇੰਨਾ ਯਾਦ ਹੈ ਕਿ ਜਦੋਂ ਬੇਟੀ ਮੇਰੀ ਨਿਧੀ ਹੋਣ ਵਾਲੀ ਸੀ ਉਧਰੋਂ ਮੈਨੂੰ ਲੇਬਰ ਪੇਨਸ ਲੱਗੀ ਹੋਈ ਆ ਤੇ ਉਧਰੋਂ ਮੈਂ ਡਾਕਟਰ ਗੁਪਤਾ ਜੀ ਭੇਜ ਰਹੀ ਹਾਂ ਕਿ ਡਾਕਟਰ ਸਾਹਿਬ ਆਪਾਂ ਮੈਨੂੰ ਪੇਨਸ ਲੱਗੀ ਹੈ। ਮੈਂ ਸੀ ਪੋਸਟਡ ਉਧਰ ਸਿਵਲ ਹਸਪਤਾਲ ਬੰਡਾਲਾ ਤੇ ਮੈਂ ਕਹਿੰਦੀ ਸੀ ਉਹਨਾਂ ਆਪਾਂ ਜਲੰਧਰ ਜਾਣਾ ਤੇ ਡਾਕਟਰ ਜਵਾਬ ਕੀ ਦਿੱਤਾ, ਕਹਿੰਦੀ ਮੇਰੀ ਆਊਟ ਆਫ ਚਾਰਜ ਬੜਾ ਰਸ਼ ਹੈ, ਥੋੜ੍ਹਾ ਜਿਹਾ ਵੇਟ ਕਰ ਸਕਦੇ ਹਾਂ? ਮੈਂ ਕਿਹਾ ਕਰ ਲਓ ਜੀ। ਤੇ ਜਿਹਨਾਂ ਨੇ ਸਾਨੂੰ, ਸਾਡੇ ਕੋਲ ਆਪਣੀ ਗੱਡੀ ਨਹੀਂ ਸੀ ਹੁੰਦੀ, ਕਿਸੇ ਫਰੈਂਡ ਨੇ ਗੱਡੀ ਲੈ ਕੇ ਆਉਣਾ ਸੀ, ਉਹ ਸੀ ਵਕੀਲ
1: ਜੀ।
0: ਅਸੀਂ ਉਹਨਾਂ ਨੂੰ ਫੋਨ ਕੀਤਾ ਕਿ ਜੀ ਤੁਸੀਂ ਗੱਡੀ ਲੈ ਕੇ ਆਉਣਾ, ਮੈਨੂੰ ਪੇਨਸ ਲੱਗੀ ਹੋਈ ਹੈ। ਉਹਨਾਂ ਨੇ ਕੀ ਜਵਾਬ ਦਿੱਤਾ ਕਿ ਅੱਜ ਮੇਰਾ ਇਨਕਮ ਟੈਕਸ ਰਿਟਰਨ ਦਾ ਆਖਰੀ ਦਿਨ ਹੈ, ਇਸ ਕਰਕੇ ਮੈਂ ਵੀ ਬੜਾ ਬਿਜ਼ੀ ਹਾਂ, ਮੈਂ ਥੋੜ੍ਹਾ ਜਿਹਾ ਟਾਈਮ ਲੈ ਲਵਾਂ। ਮੈਂ ਕਿਹਾ ਲੈ ਲਓ। ਅੱਛਾ ਜੀ, ਅਸੀਂ ਅਖੀਰ ਕਰਕੇ ਔਖੇ ਸੌਖੇ ਦੌੜ ਭੱਜ ਕੇ ਨਾ 6 ਵਜੇ ਅਸੀਂ ਪਹੁੰਚੇ ਸਿਵਲ ਹੋਸਪਿਟਲ। ਮੈਨੂੰ ਡਾਕਟਰ ਮਲਵਿੰਦਰ ਬੰਸ ਕੌਰ ਜਿਹੜੇ ਸਿਵਲ ਹੋਸਪਿਟਲ 'ਚ ਉਸ ਵੇਲੇ ਸੀ, ਉਹਨਾਂ ਨੇ ਐਗਜ਼ਾਮਿਨ ਕੀਤਾ ਔਰ ਐਂਟੀਸੀਪੇਟ ਕੀਤਾ ਕਿ ਡਿਲੀਵਰੀ ਸਵੇਰੇ ਤੱਕ ਹੀ ਹੋਊਗੀ
1: ਜੀ।
0: ਤੇ ਪਰ ਉਹ ਜਿੱਦਾਂ ਹਰ ਵੇਲੇ ਕੰਮ ਕਰਨ ਵਾਲੇ ਬੰਦੇ ਦੀ ਨਾ ਪੇਸ਼ੈਂਸ ਵੀ ਇੰਨੀ ਹੁੰਦੀ ਆ, ਉਹਦੇ 'ਚ ਪੇਨ ਸਹਿਣ ਦੀ ਕੈਪੈਸਿਟੀ ਵੀ ਇੰਨੀ ਹੁੰਦੀ ਹੈ ਤੇ ਪ੍ਰੋਗਰੈਸ ਵੀ ਰੱਬ ਵੱਲੋਂ ਹੀ ਕੋਈ ਜ਼ਿਆਦਾ ਤੇਜ਼ ਹੁੰਦੀ ਹੈ। ਤੇ ਮੈਂ 8 ਵਜੇ ਨਾ ਸ਼ੋਰ ਮਚਾਉਣਾ ਸ਼ੁਰੂ ਕਰਦਾ 8:30 ਕਿ ਮੈਂ ਤਾਂ ਰੈਡੀ ਹਾਂ। ਕਿ ਮੈਨੂੰ ਲੱਗ ਰਿਹਾ ਕਿ ਮੈਂ ਆਈ ਐਮ ਰੈਡੀ ਫੋਰ ਡਿਲੀਵਰੀ, ਤੁਸੀਂ ਬੁਲਾ ਲਓ ਮੈਡਮ ਨੂੰ, ਬੁਲਾ ਲਓ ਮੈਡਮ ਨੂੰ, ਬੁਲਾ ਲਓ।

0: ਜੀ
1: ਤੇ ਮੈਡਮ ਦਾ ਜਵਾਬ ਆਇਆ ਕਿ ਹਲੇ ਤਾਂ ਮੈਂ ਖਾਣਾ ਵੀ ਨਹੀਂ ਖਾਇਆ ਤੇ ਅੱਛਾ ਤੂੰ ਕਹਿੰਦੀ ਆ ਤਾਂ ਫਿਰ ਮੈਂ ਆ ਜਾਂਦੀ ਹਾਂ। ਅੱਛਾ ਫਟਾਫਟ ਮੈਨੂੰ ਕਮਰੇ ਚੋਂ ਲੇਬਰ ਮੂਵਲ ਲੈ ਕੇ ਗਏ, ਪਰ ਇੰਨੀਆਂ ਫਾਸਟ ਪੇਨਸ ਕਿ ਮੇਰੀ ਇੱਕ ਲੱਤ ਸਟ੍ਰੈਚਰ ਤੇ ਇੱਕ ਲੱਤ ਮੇਰੀ ਟੇਬਲ ਤੇ ਜਿੱਥੇ ਸ਼ਿਫਟ ਕਰਨਾ ਸੀ ਬੇਬੀ ਹੈਡ ਬਾਰ।
0: ਜੀ
1: ਤੇ ਇਹ ਸੀ ਸਾਡੀ ਸਟੋਰੀ ਫਸਟ ਡਿਲੀਵਰੀ ਦੀ। ਸੈਕਿੰਡ ਦੀ ਹਰ ਵੇਲੇ ਸਾਨੂੰ ਕੰਮ ਕਰਦੇ ਕਰਦੇ ਨਾ ਬਸ ਇਹੀ ਹੁੰਦਾ ਕਿ ਹੁਣ ਇਹ ਪੇਸ਼ੈਂਟ ਆ ਗਿਆ, ਹੁਣ ਇੰਨੇ ਯਕੀਨ ਨਾਲ ਸਾਡੇ ਕੋਲ ਆਇਆ। ਚਾਹੇ ਮੈਨੂੰ ਲੇਬਰ ਪੇਨਸ ਲੱਗੀ ਹੋਈਆਂ ਸੀ, ਮੈਂ ਉੱਧਰ ਇਨਫੋਰਮ ਕਰਤਾ
0: ਜੀ
1: ਆਪਣੀ ਮੈਡਮ ਨੂੰ ਕਿ ਬਈ ਮੈਨੂੰ ਪੇਨਸ ਲੱਗੀ ਹੋਈ ਹੈ, ਮੈਂ ਆਉਣਾ। ਤੇ ਉਹਨਾਂ ਦੇ ਵਾਰ ਵਾਰ ਫੋਨ ਆਈ ਜਾਂਦੇ ਤੂੰ ਕਦੋਂ ਆ ਰਹੀ ਹੈ, ਤੂੰ ਕਦੋਂ ਆ ਰਹੀ ਹੈ
0: ਜੀ।
1: ਤੇ ਮੈਂ ਜਦੋਂ ਮੈਂ ਕਹਿੰਦੀ ਬਸ ਆਈ ਬਸ ਆਈ, ਤੇ ਉਹਨਾਂ ਨੇ ਅਲਟੀਮੇਟਲੀ ਮੈਨੂੰ ਕਿਹਾ ਮੈਂ ਹੁਣ ਨਾ ਖਾਣਾ ਤੇਰੀ ਵੇਟ ਕਰ ਕਰਕੇ ਖਾਣਾ ਖਾਣ ਚੱਲੀ ਹਾਂ, ਹੁਣ ਤੂੰ ਜਦੋਂ ਆਈ ਨਾ ਜਿਹੜੀ ਸਾਡੀ ਸਭ ਤੋਂ ਸੀਨੀਅਰ ਸਿਸਟਰ ਹੈ ਉਹ ਤੋਂ ਪੀਬੀ ਕਰਾ ਲਈ, ਐਗਜ਼ਾਮੀਨੇਸ਼ਨ ਕਰਾ ਲਈ।
0: ਮੈਂ
1: ਕਿਹਾ ਹਾਂਜੀ ਹਾਂਜੀ ਤੁਸੀਂ ਚਿੰਤਾ ਨਾ ਕਰੋ। ਤੇ ਮੇਰਾ ਇੱਕ ਪੇਸ਼ੈਂਟ ਆਇਆ, ਇੱਦਾਂ ਦੀ ਐਮਰਜੈਂਸੀ ਆਈਆਂ ਜਿੱਦਾਂ ਨੂੰ ਮੈਂ ਰਿਫਿਊਜ਼ ਨਹੀਂ ਸੀ ਕਰ ਸਕਦੀ, ਔਰ ਮੈਨੂੰ ਲੱਗਦਾ ਸੀ ਮੈਨੂੰ ਤਾਂ ਕੁਛ ਹੋਇਆ ਹੀ ਨਹੀਂ, ਮੈਂ ਕਿ ਐਵੇਂ ਹੀ ਕਹੀ ਜਾਵਾਂ ਕਿ ਬਈ ਮੈਂ ਚੱਲੀ ਮੈਂ ਚੱਲੀ
0: ਜੀ।
1: ਤੇ ਮੇਰੇ ਹਸਬੈਂਡ ਨਾ ਆਏ, ਡਾਕਟਰ ਸਰਪਾਲ ਨੇ ਮੇਰੀ ਬਾਂਹ ਫੜੀ ਤੇ ਮੈਨੂੰ ਖਿੱਚਿਆ ਤੂੰ ਕੀ ਕਰਦੀ ਪਈ ਆ, ਤੂੰ ਚੱਲਣਾ ਨਹੀਂ। ਉਹਨਾਂ ਨੇ ਮੈਨੂੰ ਖਿੱਚ ਕੇ ਕਾਰ 'ਚ ਬਿਠਾਇਆ। 3 ਵਜੇ ਮੈਂ ਪਹੁੰਚੀ ਹਾਂ ਲੇਬਰ ਰੂਮ 'ਚ, ਤੇ 4 ਵਜੇ ਬੇਬੀ ਡਿਲੀਵਰ ਹੋ ਗਿਆ। ਹਲੇ ਜਿਹਨਾਂ ਪੇਸ਼ੈਂਟ ਦੇ ਛੋਟੇ ਮੋਟੇ ਕੰਮ ਕਰਕੇ ਆਈ ਸੀ ਉਹ ਹਲੇ ਹੋਸ਼ ਵੀ ਨਹੀਂ ਸੀ ਆਏ, ਤੇ ਸਾਡਾ ਭਾਂਜਾ ਜਿਹੜਾ ਨਾਲ ਰਹਿੰਦਾ ਸੀ ਉਹਨੇ ਫ੍ਰਿਜ ਵਿੱਚ ਇੱਕ ਮਿਠਾਈ ਦਾ ਡੱਬਾ ਕੱਢਿਆ ਤੇ ਸਾਰੇ ਵੰਡਣ ਤੁਰ ਪਿਆ। ਸਾਡੇ ਮਾਮੀ ਜੀ ਦੇ ਮੁੰਡਾ ਹੋਇਆ, ਸਾਡੇ ਮਾਮੀ ਜੀ ਦਾ ਮੁੰਡਾ ਹੋਇਆ, ਕਹਿੰਦੇ ਮਾਮੀ ਜੀ ਹੁਣੇ ਤਾਂ ਇੱਥੇ ਖੜੀ ਸੀ, ਉਹਨੇ ਮੁੰਡਾ ਕਿੱਦਾਂ ਹੋ ਗਿਆ। ਇਹ ਮੇਰੀਆਂ ਮੈਮੋਰੇਬਲ ਸਟੋਰੀਜ਼
0: ਜਿਹੜੀਆਂ ਤੇ ਯਾਦ ਬਹੁਤ ਹੀ ਖੂਬਸੂਰਤ ਗੱਲ ਤੁਸੀਂ ਸੁਣਾਈ ਹੈ ਕਿ ਤੁਸੀਂ ਲਾਸਟ ਮੂਮੈਂਟ ਤੱਕ ਵੀ ਤੁਸੀਂ ਬਿਲਕੁਲ ਮਰੀਜ਼ਾਂ ਦੇ ਲਈ ਅਵੇਲੇਬਲ ਸੀ।
1: ਜਦੋਂ ਡਿਲੀਵਰ ਹੋ ਕੇ ਮੈਂ ਘਰ ਆਈ ਹਾਂ ਆਪਣੇ ਬੈਡਰੂਮ 'ਚ ਜਾਣ ਦੀ ਬਜਾਏ ਨਾ ਮੈਂ 4 ਪੌੜੀਆਂ ਚੜ੍ਹ ਕੇ ਉੱਪਰ ਚਲੀ ਗਈ ਜਿੱਥੇ ਪੇਸ਼ੈਂਟਸ ਪਏ ਸੀ। ਮੈਂ ਕਿਹਾ ਮੈਨੂੰ ਇੱਕ ਫਟਾਫਟ ਕੋਈ ਕਰਾਊਨ ਕਰ ਲੈਂਦੇ ਹੋ ਫਿਰ ਜਾਂਦੀ ਹਾਂ ਆਪਣੇ ਬੈੱਡ ਤੇ।
0: ਬਹੁਤ ਵਧੀਆ, ਇੰਨੀ ਡੈਡੀਕੇਸ਼ਨ ਦੇ ਨਾਲ ਤੁਸੀਂ ਕੰਮ ਕੀਤਾ ਹੈ ਕਿ ਜਿਸ ਦੇ ਕਾਰਨ ਅੱਜ ਵੀ ਲੋਕ ਤੁਹਾਨੂੰ ਮਿਲਣ ਆਉਂਦੇ ਨੇ, ਲੋਕ ਤੁਹਾਡੇ ਕੋਲ ਸਮੱਸਿਆ ਲੈ ਕੇ ਆਉਂਦੇ ਨੇ। ਹੁਣ ਤੁਸੀਂ ਵੀ ਸਾਡੇ ਸਟੂਡੀਓ ਆਏ ਹੋ ਤਾਂ ਇੱਕ ਫਾਇਦਾ ਅਸੀਂ ਵੀ ਲੈ ਲੈਂਦੇ ਹਾਂ ਕਿ ਤੁਹਾਡੇ ਤੋਂ ਇਹ ਪੁੱਛ ਲੈਂਦੇ ਹਾਂ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਸਾਰੇ ਸਮਝਦੇ ਹਾਂ ਕਿ ਜੋ ਡਿਲੀਵਰੀਜ਼ ਹੁੰਦੀਆਂ ਨੇ ਉਹ ਜ਼ਿਆਦਾਤਰ ਸਿਜ਼ੇਰੀਅਨ ਹੀ ਹੁੰਦੀਆਂ ਨੇ, ਨੋਰਮਲ ਡਿਲੀਵਰੀ ਦਾ ਜੋ ਕਨਸੈਪਟ ਫਿਰ ਦੁਬਾਰਾ ਆ ਰਿਹਾ ਹੈ, ਇਸ ਨੂੰ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਗਾਈਡ ਕਰੋ ਕਿ ਕਿਵੇਂ ਨੋਰਮਲ ਡਿਲੀਵਰੀਜ਼ ਹੋ ਸਕਦੀਆਂ ਹਨ, ਥੋੜੀ ਜਿਹੀ ਟਿਪਸ ਜ਼ਰੂਰ ਦਿੰਦੇ ਜਾਓ।
1: ਦੇਖੋ ਲੋਕਾਂ ਦੀ ਨਾ ਪੇਨ ਥ੍ਰੈਸ਼ਹੋਲਡ ਹੀ ਇੰਨੀ ਘੱਟ ਹੈ ਕਿ ਰੌਲਾ ਜਲਦੀ
0: ਜੀ,
1: ਉਦਾਂ ਦੇ ਬੱਚੇ ਤੇ ਉਦਾਂ ਦੀ ਉਹਨਾਂ ਦੀ ਮਾਵਾਂ ਉਹ ਵੀ ਕਹਿੰਦੀਆਂ ਕਿ ਭਾਈ ਇਹਨੂੰ ਤਕਲੀਫ ਨਾ ਹੋਵੇ
0: ਜੀ,
1: ਠੀਕ ਹੈ। ਤੇ ਅੱਛਾ ਬਾਕੀ ਕੁਝ ਲੇਟ ਏਜ ਸ਼ਾਦੀਆਂ, ਕੁਝ ਫਿਜ਼ੀਕਲ ਇਨਐਕਟੀਵਿਟੀ, ਨਾ ਪ੍ਰੈਗਨੈਂਸੀ ਦੇ ਦੌਰਾਨ ਕੁਝ ਕੀਤਾ, ਨਾ ਕਦੀ ਪਹਿਲੇ ਕੀਤਾ, ਪੜ੍ਹਨ ਦੇ ਵਿੱਚ ਬੱਚੇ ਲੱਗੇ ਲੁਗੇ ਰਹੇ, ਤੇ ਉਹ ਰਿਜ਼ਲਟ ਕੀ ਹੁੰਦਾ ਕਿ ਪੇਨ ਸਹਿਣ ਦੀ ਸ਼ਕਤੀ ਨਹੀਂ ਰਹਿੰਦੀ, ਦੂਜਾ ਕੰਪਲੀਕੇਸ਼ਨ ਰੇਟ ਵੱਧ ਜਾਂਦਾ, ਕੋਈ ਡਾਇਬਿਟਿਕ ਹੋ ਜਾਂਦੀ, ਕੋਈ ਓਵਰਵੇਟ ਹੋ ਜਾਂਦੀ, ਕਿਸੇ ਨੂੰ ਥਾਇਰਾਇਡ ਹੋ ਜਾਂਦਾ, ਕਿਸੇ ਨੂੰ ਕੋਈ ਹਾਈਪਰਟੈਂਸਿਵ ਹੋ ਜਾਂਦੀ ਹੈ। ਤੇ ਇਸ ਕਰਕੇ ਜਿਹੜੇ ਐਡਿਡ ਫੈਕਟਰਸ ਹੈ ਨਾ ਜਿਹੜੇ ਇਹ ਵੀ ਕਾਰਨ ਬਣਦਾ ਹੈ ਜਿਹਦੇ ਕਰਕੇ ਆਪਾਂ ਸੋਚ ਸਕਦੇ ਹਾਂ ਕਿ ਡਿਲੀਵਰੀ ਨੋਰਮਲ ਨਾ ਹੋ ਕੇ, ਤੇ ਫਿਰ ਅਸੀਂ ਕਹਿ ਦਈਦਾ ਕਿ ਬਈ ਇਹ ਤਾਂ ਸ਼ੁਗਰ ਇਹਨੂੰ ਹੋ ਗਈ, ਤਾਂ ਇਹ ਤਾਂ ਇਹ ਹਾਈ ਰਿਸਕ ਪੇਸ਼ੈਂਟ ਹੋ ਗਿਆ, ਇਹ ਕੋਈ ਇਹਨੂੰ ਲਿਵਰ ਫੰਕਸ਼ਨ ਜ਼ਿਆਦਾ ਡਰੇਂਜ ਹੈ, ਇਹਦੇ ਵਿੱਚ ਤਾਂ ਬੱਚੇ ਨੂੰ ਰਿਸਕ ਜ਼ਿਆਦਾ, ਠੀਕ ਹੈ। ਕੁਝ ਪੇਸ਼ੈਂਟਸ ਦੀ ਇਨਐਬਿਲਿਟੀ ਜਾਂ ਤੁਸੀਂ ਸਮਝ ਲਓ ਲਾਡਾਂ 'ਚ ਪਲੇ ਬੱਚੇ ਤਾਂ ਨਹੀਂ ਸਹਿ ਸਕਦੇ, ਠੀਕ ਹੈ। ਜੇ ਟ੍ਰਾਇਲ ਦਿੰਦੇ ਵੀ ਤਾਂ ਫਿਰ ਉਹ ਪੇਨਸ ਲੱਗਦੀਆਂ ਵੀ ਨਾ ਤਦ ਵੀ ਰੌਲਾ ਛੇਤੀ ਪਾਉਣਾ ਚਾਹੀਦਾ, ਹਾਈ ਜਲਦੀ ਅਤੇ ਤੁਸੀਂ ਪੇਨ ਰਿਲੀਫ ਲਈ ਇੰਜੈਕਸ਼ਨ ਹੀ ਲਗਾ ਦਿਓ। ਅੱਛਾ ਜਿਹੜੇ ਵੈਸੇ ਇੰਜੈਕਸ਼ਨ ਲਗਾਉਂਦੇ ਆ ਉਹ ਤਾਂ ਚਲੋ ਫਿਰ ਪੇਨ ਨੂੰ ਥੋੜ੍ਹਾ ਸਪਰੈਸ ਜ਼ਰੂਰ ਕਰਦੇ ਆ, ਪਰ ਇਹ ਨਹੀਂ ਕਿ ਪੇਨ ਬਿਲਕੁਲ ਹਟ ਜਾਵੇ। ਜਿਹੜੇ ਐਪੀਡਿਊਰਲ ਬਲੋਕ ਹੈ ਉਹ ਜ਼ਰੂਰ ਪੇਨ ਨੂੰ ਹਟਾਉਂਦੇ ਆ, ਪਰ ਉਹਨਾਂ ਦੀ ਵੀ ਇੱਕ ਲਿਮਿਟ ਹੁੰਦੀ ਆ
0: ਜੀ।
1: ਜੇ ਤਾਂ 2-2.5 ਘੰਟੇ ਡਿਲੀਵਰੀ ਹੋ ਗਈ ਬਹੁਤ ਠੀਕ, ਜੇ ਨਹੀਂ ਹੋਈ ਤਾਂ ਉਹਦਾ ਇਫੈਕਟ ਵੀ ਵੇਅਰ ਆਊਟ ਕਰ ਜਾਏਗਾ, ਤੁਹਾਨੂੰ ਦੁਬਾਰਾ ਲਗਵਾਉਣਾ ਪਏਗਾ, ਇਹ ਗੱਲ
0: ਠੀਕ ਹੈ। ਯਾਨੀ ਕਿ ਬਹੁਤ ਸਾਰੇ ਫੈਕਟਰਸ ਨੇ ਹੋ ਜੇ।
1: ਹਾਂਜੀ ਹਾਂਜੀ।
0: ਤੇ ਹੁਣ ਤੁਸੀਂ ਇੱਕ ਇਹੋ ਜਿਹੀ ਏਜ ਦੇ ਵਿੱਚੋਂ ਜਿੱਥੇ ਕਿ ਇੱਕ ਅਫੀਸ਼ੀਅਲ ਰਿਟਾਇਰਮੈਂਟ ਦੀ ਜੋ ਏਜ ਹੁੰਦੀ ਹੈ ਉਸ ਤੋਂ ਤੁਸੀਂ ਕਾਫੀ ਅੱਗੇ ਆ ਚੁੱਕੇ ਹੋ, ਤਾਂ ਵੀ ਲਗਾਤਾਰ ਕੰਮ ਕਰ ਰਹੇ ਹੋ, ਆਪਣੇ ਆਪ ਨੂੰ ਫਿਟ ਕਿਸ ਤਰ੍ਹਾਂ ਰੱਖ ਰਹੇ ਹੋ ਤੁਸੀਂ, ਕਿਸ ਤਰ੍ਹਾਂ ਲਗਾਤਾਰ ਵਰਕਿੰਗ ਹੋ, ਤੇ ਤੁਹਾਡੇ ਹੋਰ ਕੀ ਹੋਬੀਜ਼ ਨੇ?
1: ਮੈਂ ਐਕਸਰਸਾਈਜ਼ ਦੀ ਬਹੁਤ ਸ਼ੌਕੀਨ ਹਾਂ
0: ਜੀ।
1: ਮੈਂ ਸਵੇਰੇ ਸਵੇਰੇ ਉੱਠ ਕੇ ਪਹਿਲਾ ਕੰਮ ਤੇ ਮੇਰਾ ਇਹ ਹੁੰਦਾ ਕਿ ਮੈਂ ਸਵਿਮਿੰਗ ਪੂਲ ਜਾਣਾ।
0: ਯਾਨੀ ਤੁਸੀਂ ਇਸ ਏਜ ਦੇ ਵਿੱਚ ਸਵਿਮਿੰਗ ਕਰਦੇ ਹੋ?
1: ਬਿਲਕੁਲ ਬਿਲਕੁਲ ਜੀ, ਮੈਨੂੰ ਸਵਿਮਿੰਗ ਕਰਦੇ ਨੂੰ 26 ਸਾਲ ਹੋ ਗਏ। 2000 ਦੇ ਵਿੱਚ ਮੈਂ ਸਵਿਮਿੰਗ ਸਟਾਰਟ ਕੀਤੀ ਸੀ, ਮੇਰੇ ਹਸਬੈਂਡ ਦਾ ਆਰਥੋਪੈਡਿਕ ਡਿਪਾਰਟਮੈਂਟ ਹੈ ਤੇ ਉਹਨਾਂ ਨੇ ਸਭ ਨੇ ਕਿਹਾ ਕਿ ਤੁਹਾਡੀ, ਮੈਨੂੰ ਵੈਸੇ ਪ੍ਰੋਬਲਮ ਹੈ ਥੋੜੀ ਓਸਟੀਓਆਰਥਰਾਈਟਿਸ ਦੀ, ਨੀ ਦੀ, ਐਂਕਲ ਦੀ, ਪਰ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਸਵਿਮਿੰਗ ਦੇ ਨਾਲ ਨਾ ਤੁਹਾਡੇ ਜਿਹੜੇ ਜੁਆਇੰਟਸ ਹੈ ਨਾ ਥੋੜੇ ਜ਼ਿਆਦਾ ਮੋਬਾਈਲ ਰਹਿਣਗੇ, ਤੇ ਹੁਣ ਸਾਡਾ ਇੱਕ ਗਰੁੱਪ ਹੀ ਇੱਦਾਂ ਦਾ ਬਣ ਗਿਆ ਸਵਿਮਿੰਗ ਪੂਲ ਤੇ, ਇੱਕ ਦਿਨ ਨਾ ਜਾਓ ਕਈ ਤਾਂ ਟੈਲੀਫੋਨ ਆ ਜਾਂਦੇ ਆ। ਇੱਕ ਸਾਡਾ ਜਿਹੜਾ ਗਰੁੱਪ ਹੈ ਨਾ ਉਹਦਾ ਅਸੀਂ ਨਾਮ, ਉਹਨੂੰ ਨਾਮ ਦਿੱਤਾ ਜਲ ਬਿਊਟੀਜ਼, ਉਹ ਜਲ ਬਿਊਟੀਜ਼ ਦੇ ਫੋਨ ਹੀ ਆਉਣ ਲੱਗ ਜਾਂਦੇ ਕੀ ਗਲਾ ਜਾਏ ਨੀ, ਕੀ ਗਲਾ ਜਾਏ ਨੀ, ਕਿਉਂ ਨੀ ਆਏ। ਅੱਛਾ ਤੁਹਾਨੂੰ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਉਣੀ ਹੈ, ਮੇਰੇ ਨਾਲ ਲੋਕ ਕਿਤੇ 5-6 ਸਾਲ ਵੱਡੇ, ਅੱਛਾ ਉਹ ਹੱਲੇ ਵੀ ਆਉਂਦੇ ਆ, ਉਹ ਇਹੋ ਜਿਹੇ ਨੂੰ ਦੇਖ ਦੇਖ ਕੇ ਨਾ

0: ਅਸੀਂ ਮੈਂ ਉਹਨਾਂ ਦੇ ਬੱਚਿਆਂ ਨੇ ਕਿਹਾ ਮੰਮੀ ਕਿਤੇ ਨੀ ਜਾਣਾ ਤੁਸੀਂ ਘਰ ਬੈਠੋ ਉਹ ਕਹਿੰਦੇ ਸੀ ਮੇਰੇ ਕੋਲ ਹੋਰ ਕੁਛ ਹੈ ਹੀ ਨੀ ਕਰਨ ਨੂੰ ਇੱਕ ਟਾਈਮ ਆਇਆ ਜਦੋਂ ਮੈਂ ਨਿਕਲਦੀ ਹਾਂ ਘਰੋਂ
1: ਜੀ
0: ਸਹੇਲੀਆਂ ਨੂੰ ਮਿਲਦੀ ਆ ਥੋੜੀ ਸਵਿਮਿੰਗ ਕਰਦੇ ਆ ਥੋੜੀ ਗੱਲਬਾਤ ਕਰਦੇ ਆ ਥੋੜੀ ਐਕਸਰਸਾਈਜ਼ ਕਰਦੇ ਆ ਕਰਕੇ ਅਸੀਂ ਘਰ ਆਉਣ ਵਾਲੇ ਬਣਦੇ ਹਾਂ ਅਸੀਂ ਤਾਂ ਇੱਕ ਛੋਟੀ ਮੋਟੀ ਗੈਦਰਿੰਗ ਮਤਲਬ ਰਿਫਰੈਸ਼ਮੈਂਟ ਟਾਈਪ ਕੋਈ ਕਿਸੇ ਦਾ ਬਰਥਡੇ ਆ ਕਿਸੇ ਦਾ ਕੁਛ ਹੈ ਛੋਟੀ ਜਿਹੀ ਪਾਰਟੀ ਵੀ ਉੱਥੇ ਰੱਖ ਲਈਦੀ ਹੈ ਆਮ ਤੌਰ ਤੇ
1: ਇਹ ਮੁਝੇ ਸ਼ੌਕ ਹੋਣ ਤਾਂ ਫਿਰ ਉਮਰ ਕੋਈ ਮਾਇਨੇ ਨਹੀਂ ਰੱਖਦੀ ਉਮਰ ਕੋਈ ਬਾਧਾ ਵੀ ਨਹੀਂ ਬਣਦੀ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਦੇਖ ਕੇ ਇੰਸਪੀਰੇਸ਼ਨ ਮਿਲਦੀ ਹੈ ਉਮੀਦ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਤੁਹਾਨੂੰ ਸੁਣ ਕੇ ਇੰਸਪੀਰੇਸ਼ਨ ਜ਼ਰੂਰ ਮਿਲੇਗੀ ਕਿ ਏਜ ਇਜ਼ ਜਸਟ ਅ ਨੰਬਰ ਜੇਕਰ ਤੁਹਾਡੇ ਮਨ ਦੇ ਵਿੱਚ ਹੌਸਲਾ ਹੈ ਕੁਛ ਕਰਨ ਦਾ ਜਜ਼ਬਾ ਹੈ ਲਗਾਤਾਰ ਚੱਲਣ ਦਾ ਤਾਂ ਤੁਸੀਂ ਲਗਾਤਾਰ ਸੁਸਾਇਟੀ ਨੂੰ ਕੁਝ ਦੇ ਸਕਦੇ ਹੋ ਅਤੇ ਆਪਣੇ ਆਪ ਨੂੰ ਵੀ ਫਿੱਟ ਰੱਖ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਕਮਲ ਗੁਪਤਾ ਜੀ ਪਤਾ ਹੀ ਨਹੀਂ ਚੱਲਿਆ ਤੁਹਾਡੇ ਨਾਲ ਗੱਲਬਾਤ ਕਰਦੇ ਸਮਾਂ ਕਿਸ ਤਰ੍ਹਾਂ ਬੀਤ ਗਿਆ
0: ਥੈਂਕ ਯੂ ਜੀ
2: ਜੀ ਬਹੁਤ ਹੀ ਕਮਾਲ ਦੀ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਔਰ ਸੱਚਮੁੱਚ ਏਜ ਤਾਂ ਕੋਈ ਗੱਲ ਹੀ ਨਹੀਂ ਹੈ ਕਿਉਂਕਿ ਜਿਹੜੀ ਇਹਨਾਂ ਨੇ ਗੱਲ ਕਹੀ ਨਾ ਜਲ ਬਿਊਟੀਜ਼ ਵਾਲੀ ਸੱਚਮੁੱਚ ਪ੍ਰਿਆ ਕਦੀ ਕਦੀ ਲੱਗਦਾ ਹੁੰਦਾ ਕਿ ਸਾਨੂੰ ਸਾਰਿਆਂ ਨੂੰ ਇਹ ਚੀਜ਼ ਅਪਣਾ ਲੈਣੀ ਚਾਹੀਦੀ
3: ਹੈ ਜੀ ਬਿਲਕੁਲ ਤੇ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜਾ ਤਜੁਰਬਾ ਹੈ ਉਹ ਉਹਨਾਂ ਦੇ ਪ੍ਰੋਫੈਸ਼ਨ ਨਾਲ ਡਾਕਟਰੀ ਨਾਲ ਐਜ਼ ਅ ਗਾਇਨੋਕੋਲੋਜਿਸਟ ਤਾਂ ਜੁੜਿਆ ਹੋਇਆ ਹੀ ਹੈ ਪਰ ਜੋ ਜ਼ਿੰਦਗੀ ਦਾ ਉਹਨਾਂ ਦਾ ਤਜੁਰਬਾ ਉਹ ਲੈ ਕੇ ਨਾਲ ਤੁਰੇ ਨੇ ਕਿ ਵੀ ਹੁਣ ਮੈਂ ਵੀ ਰੈਸਟ ਕਰਦੀ ਹਾਂ ਹੁਣ ਮੈਂ ਬਹੁਤ ਜ਼ਿਆਦਾ ਸਮਾਂ ਜਿਹੜਾ ਹੈ ਬਾਕੀ ਚੀਜ਼ਾਂ ਵੱਲ ਨਹੀਂ ਦਿੰਦੀ ਹਾਂ ਆਰਾਮ ਦੇ ਨਾਲ ਜਿੰਨੇ ਪੇਸ਼ੈਂਟ ਦੇਖ ਸਕਦੀ ਹਾਂ ਹਨਾ ਉਹ ਵੀ ਤਜੁਰਬਾ ਸਾਨੂੰ ਕਿਸ ਤਰ੍ਹਾਂ ਸਾਡੀ ਪੀੜ੍ਹੀ ਤੱਕ ਪਹੁੰਚਦਾ
2: ਜੀ ਤੇ ਫਿਰ ਲਈ ਇੱਕ ਛੋਟੀ ਜਿਹੀ ਬ੍ਰੇਕ
3: ਜੀ ਬਿਲਕੁਲ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜੀ, ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਵਸਦੇ ਵੜੇ ਲੈ ਕੇ।
2: ਬਿਲਕੁਲ ਜੀ, ਤੇ ਜਿਵੇਂ ਅਸੀਂ ਉਮਰਾਂ ਦੇ ਤਜਰਬੇ ਦੀ ਗੱਲ ਕੀਤੀ ਹਨਾ, ਪਰ ਮੈਨੂੰ ਲੱਗਦਾ ਹੈ ਕਿ ਤਜਰਬੇ ਬਹੁਤ ਜ਼ਿਆਦਾ ਗਿਆਨਵਰਧਕ ਜਿਹੜੇ ਹੁੰਦੇ ਨੇ ਨਾ, ਉਹ ਤਾਂ ਹੀ ਹਜਮ ਹੁੰਦੇ ਨੇ ਜਦੋਂ ਥੋੜਾ ਐਂਟਰਟੇਨਮੈਂਟ ਦਾ ਸਾਥ ਨਾਲ ਬਣਿਆ। ਏਦਾਂ ਲੱਗਦਾ ਭਾਸ਼ਣ ਹੀ ਹੋ ਗਿਆ ਜ਼ਿੰਦਗੀ ਬਾਰੇ।
1: ਬਿਲਕੁਲ ਜੀ, ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਕਿ ਤੁਸੀਂ ਹੁਣ ਇੱਕ ਗੀਤ ਸੁਣਨਾ ਚਾਹੁੰਦੇ ਹੋ ਤੇ ਸਾਡੇ ਸਰੋਤੇ ਵੀ ਸੁਣਨਾ ਚਾਹੁੰਦੇ ਨੇ
2: ਜੀ,
1: ਤੇ ਸੁਣਾਈਏ ਫਿਰ ਇਹ ਗੀਤ।
2: ਬਿਲਕੁਲ।
3: Shaky play this beat.

0: ਬੜਾ ਹੀ ਖੂਬਸੂਰਤ ਗੀਤ ਪ੍ਰਿਆ ਸੁਣਾਇਆ ਤੁਸੀਂ, ਔਰ ਸੱਚਮੁੱਚ ਜ਼ਿੰਦਗੀ ਨੂੰ ਨਾ ਖੁੱਲ੍ਹ ਕੇ ਜੀਣਾ ਚਾਹੀਦਾ ਹੈ।
1: ਬਿਲਕੁਲ, ਔਰ ਜਿਹੜੀਆਂ ਸਾਡੀਆਂ ਸਵਾਨੀਆਂ ਜਿਹੜੀਆਂ ਕੁੜੀਆਂ ਚਿੜੀਆਂ ਖੁੱਲ ਕੇ ਜਿੰਦੀਆਂ ਨੇ ਨਾ ਜ਼ਿੰਦਗੀ ਨੂੰ, ਉਹੀ ਸੁਰਖੀਆਂ ਵੀ ਬਣਾਉਂਦੀਆਂ ਨੇ।
0: ਬਿਲਕੁਲ ਜੀ, ਔਰ ਉਹਨਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਉਹ ਆਪਾਂ ਸੁਣੀਆਂ ਵੀ ਨੇ, ਔਰ ਆਪਾਂ ਸਮਝਣਾ ਕਿ ਕਿਸ ਤਰ੍ਹਾਂ ਉਹ ਉੱਪਰ ਪਹੁੰਚੀਆਂ ਨੇ ਔਰ ਕਿਹੜੇ ਕਿਹੜੇ ਮੁਕਾਮ ਜਿਹੜੇ ਨੇ ਉਹ ਉਹਨਾਂ ਨੇ ਹਾਸਲ ਕੀਤੇ ਨੇ, ਔਰ ਹਰਪ੍ਰੀਤ ਲੈ ਕੇ ਹਾਜ਼ਰ ਹੈ
1: ਜੀ।
2: ਸ਼ੁਰੂ ਕਰਨ ਜਾ ਰਹੇ ਹਾਂ ਸਿਲਸਿਲਾ ਸੁਰਖੀਆਂ ਚ ਔਰਤ। ਉੱਤਰ ਪੱਛਮੀ ਲੰਡਨ ਦੇ ਹੈਰੋ ਦੀ ਰਹਿਣ ਵਾਲੀ 10 ਸਾਲਾ ਸ਼ਤਰੰਜ ਖਿਡਾਰਨ ਬੋਧਨਾ ਸਿਵਾਨੰਦਾ ਨੇ ਸ਼ਤਰੰਜ ਗ੍ਰੈਂਡ ਮਾਸਟਰ ਨੂੰ ਹਰਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ। ਸਿਰਫ 10 ਸਾਲ 5 ਮਹੀਨੇ ਤੇ 3 ਦਿਨ ਦੀ ਉਮਰ ਵਿਚ ਉਸਨੇ ਲਿਵਰਪੂਲ ਵਿਖੇ ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ਦੌਰ ਵਿਚ 60 ਸਾਲਾ ਗ੍ਰੈਂਡ ਮਾਸਟਰ ਪੀਟਰ ਵੇਲਸ ਨੂੰ ਹਰਾਇਆ। ਇਸ ਜਿੱਤ ਨੇ ਉਸਨੂੰ ਵੁਮੈਨ ਇੰਟਰਨੈਸ਼ਨਲ ਮਾਸਟਰ ਖਿਤਾਬ ਲਈ ਸਭ ਤੋਂ ਛੋਟੀ ਉਮਰ ਦੀ ਔਰਤ ਬਣਨ ਦਾ ਮਾਣ ਵੀ ਹਾਸਲ ਕਰਵਾਇਆ। ਬੋਧਨਾ ਨੇ ਇਸੇ ਇਵੈਂਟ ਵਿਚ ਆਪਣਾ ਪਹਿਲਾ ਵੁਮੈਨ ਗ੍ਰੈਂਡ ਮਾਸਟਰ ਨਾਮ ਵੀ ਬਣਾਇਆ, ਜਿਸ ਨਾਲ ਉਸਦੇ ਰਿਕਾਰਡ ਵਿਚ ਇਕ ਹੋਰ ਮੀਲ ਪੱਥਰ ਜੁੜ ਗਿਆ। ਇਸ ਰੋਮਾਂਚਕ ਮੈਚ ਦੇ ਵਿਚ 37 ਚਾਲਾਂ ਵਿਚ ਵੈਲਸ ਨੇ ਆਪਣਾ ਦਬਦਬਾ ਬਣਾਈ ਰੱਖਿਆ, ਪਰ 39ਵੀਂ ਚਾਲ ਤੇ ਬੋਧਨਾ ਨੇ ਇਕ ਦਲੇਰ ਰੁਕ ਮੂਵ ਕੀਤਾ, ਜਿਸ ਨੇ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਕੁਝ ਚਾਲਾਂ ਬਾਅਦ ਵੈਲਸ ਨੇ ਅਸਤੀਫਾ ਦਿੱਤਾ। ਸ਼ਤਰੰਜ ਮਾਹਿਰਾਂ ਨੇ ਬੋਧਨਾ ਦੇ ਧਿਆਨ, ਪਰਿਪੱਕਤਾ ਅਤੇ ਸਿਰਜਣਾਤਮਕਤਾ ਦੀ ਪ੍ਰਸ਼ੰਸਾ ਕੀਤੀ। ਟਿੱਪਣੀਕਾਰਾਂ ਨੇ ਉਸ ਨੂੰ ਜਾਦੂਗਰ ਕਿਹਾ, ਜਿਸ ਤਰ੍ਹਾਂ ਉਸਨੇ ਖੇਡ ਨੂੰ ਆਪਣੇ ਪੱਖ ਵਿਚ ਕੀਤਾ ਸੀ। ਬੋਧਨਾ ਦੀ ਸ਼ੈਲੀ ਦੀ ਤੁਲਨਾ ਜੌਸ ਰਾਉਲਸ ਅਤੇ ਮੈਗਨਸ ਵਰਗੇ ਮਹਾਨ ਖਿਡਾਰੀਆਂ ਨਾਲ ਵੀ ਕੀਤੀ ਗਈ। ਲੰਡਨ ਵਿਚ ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ ਦੇ ਮਾਪਿਆਂ ਦੇ ਘਰ ਜਨਮੀ ਬੋਧਨਾ ਨੇ ਕੋਵਿਡ-19 ਲਾਕਡਾਊਨ ਦੌਰਾਨ 5 ਸਾਲ ਦੀ ਉਮਰ ਵਿਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਸੀ। ਸਿੱਖਣ ਲਈ ਉਸਨੇ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕੀਤੀ ਸੀ। ਉਹ ਜਲਦੀ ਹੀ ਪ੍ਰਸਿੱਧੀ ਵੱਲ ਵੱਧ ਗਈ ਸੀ। 25 ਸਾਲਾਂ ਵਿਚ ਇੰਗਲੈਂਡ ਦੀ ਪਹਿਲੀ ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨ ਵੀ ਬਣ ਗਈ ਸੀ। ਇੱਕ ਸੰਪੂਰਨ ਸਕੋਰ ਨਾਲ 3 ਸੋਨ ਤਗਮੇ ਜਿੱਤੇ ਸੀ। 2025 ਦੇ ਸ਼ੁਰੂ ਵਿਚ ਉਸਨੇ ਚੀਨੀ ਸਟਾਰ ਹੋ ਯੂਫਾਨ ਦੁਆਰਾ ਸਥਾਪਿਤ ਕੀਤੇ

0: ਬਣੇਗਾ ਰਿਕਾਰਡ ਨੂੰ ਤੋੜਦੇ ਹੋਏ WGM ਆਦਰਸ਼ ਕਮਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਬਣ ਕੇ ਵਿਖਾਇਆ ਸੀ। ਉਸ ਦੀ ਤੇਜ਼ ਤਰੱਕੀ ਅਤੇ ਨਿਡਰ ਖੇਡਣ ਦੀ ਸ਼ੈਲੀ ਦੇ ਨਾਲ ਬੋਧਨਾ ਹੁਣ ਸ਼ਤਰੰਜ ਦੀ ਦੁਨੀਆ ਵਿਚ ਸਭ ਤੋਂ ਚਮਕਦਾਰ ਨੌਜਵਾਨ ਪ੍ਰਤਿਭਾ ਵਜੋਂ ਦੇਖੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪੰਜਾਬਣ ਵਿਧਾਇਕਾ ਜਸਪ੍ਰੀਤ ਕੌਰ ਜੱਸੀ ਸੁਨਣ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਜਸਪ੍ਰੀਤ ਕੌਰ ਨੂੰ ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਦਾ ਮੰਤਰੀ ਬਣਾਇਆ ਗਿਆ। ਜ਼ਿਲ੍ਹਾ ਜਲੰਧਰ ਦੀ ਨੂਰਮਿਲ ਤਹਿਸੀਲ ਪਿੰਡ ਸੁਨਣ ਕਲਾ ਨਾਲ ਜੁੜੀ ਹੋਈ ਅਤੇ ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਰਹਿ ਚੁੱਕੀ ਜਸਪ੍ਰੀਤ ਕੌਰ 19 ਅਕਤੂਬਰ 2024 ਨੂੰ ਪਹਿਲੀ ਵਾਰ ਵਿਧਾਇਕਾ ਚੁਣੀ ਗਈ ਸੀ। ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤ ਲਿਆ। ਇਹ ਮੁਕਾਬਲਾ ਇੰਟਰਵਿਊ, ਫਿਟਨੈਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ਹੋਇਆ ਸੀ, ਜਿੱਥੇ ਪਰਨੀਤ ਨੇ ਵਿਸ਼ਵਾਸ, ਜਜ਼ਬੇ ਅਤੇ ਜੋਸ਼ ਨਾਲ ਇਸ ਖਿਤਾਬ ਨੂੰ ਆਪਣੇ ਨਾਂ ਕਰ ਲਿਆ। 23 ਮਈ 2006 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ਚ ਜਨਮੀ ਪਰਨੀਤ ਕੌਰ ਖਹਿਰਾ ਨੇ ਸਾਲ 2023 ਚ ਮਿਸ ਟੀਨ ਆਸਟ੍ਰੇਲੀਆ ਮੁਕਾਬਲੇ ਚ ਰਨਰ ਅਪ ਚ ਆਪਣੀ ਜਗ੍ਹਾ ਬਣਾਈ ਸੀ। ਉਹ 3 ਸਾਲ ਦੀ ਉਮਰ ਚ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਈ ਸੀ ਤੇ ਸਿਰਫ 13 ਸਾਲ ਦੀ ਉਮਰ ਚ ਮਾਡਲਿੰਗ ਦੀ ਦੁਨੀਆ ਚ ਦਾਖਲ ਹੋ ਗਈ ਸੀ ਅਤੇ ਉਸ ਨੇ ਕਈ ਮੁਕਾਬਲਿਆਂ ਚ ਭਾਗ ਲਿਆ ਤੇ ਅਨੇਕਾਂ ਹੀ ਇਨਾਮ ਤੇ ਟਰਾਫੀਆਂ ਜਿੱਤੀਆਂ ਨੇ। ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਪੁੱਤਰ ਅੰਸ਼ੂਮਨ ਨੂੰ ਮਿਲਿਆ। ਸ਼ਾਰਦਾ ਸਿਨਹਾ ਨੂੰ ਬਿਹਾਰ ਦੀ ਸੱਭਿਆਚਾਰਕ ਪਛਾਣ ਮੰਨਿਆ ਜਾਂਦਾ ਹੈ। ਉਹ ਬਿਹਾਰ ਕੋਕਿਲਾ ਦੇ ਨਾਮ ਨਾਲ ਵੀ ਮਸ਼ਹੂਰ ਹੈ। ਛੱਠ ਪੂਜਾ ਤੋਂ ਲੈ ਕੇ ਵਿਆਹ ਦੇ ਗੀਤਾਂ ਤੱਕ ਸ਼ਾਰਦਾ ਸਿਨਹਾ ਨੇ ਲੋਕ ਜੀਵਨ ਦੇ ਹਰ ਰੰਗ ਨੂੰ ਆਪਣੀ ਆਵਾਜ਼ ਵਿਚ ਸਮਾਇਆ। ਹਿਮਾਚਲ ਪ੍ਰਦੇਸ਼ ਦੀ ਛੋਜਿਨ ਅੰਗਮੋ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਨੇਤਰਹੀਣ ਔਰਤ ਬਣ ਗਈ ਹੈ। 29 ਸਾਲ ਦੀ ਅੰਗਮੋ ਹਿਮਾਚਲ ਦੇ ਕਿਨੌਰ ਜ਼ਿਲ੍ਹੇ ਦੇ ਚਾਂਗੋ ਪਿੰਡ ਦੀ ਵਾਸੀ ਹੈ। ਉਸ ਦੀਆਂ ਅੱਖਾਂ ਦੀ ਰੋਸ਼ਨੀ 8 ਸਾਲ ਦੀ ਉਮਰ ਵਿਚ ਹੀ ਕਿਸੇ ਦਵਾਈ ਕਾਰਨ ਐਲਰਜੀ ਕਰਕੇ ਚਲੀ ਗਈ ਸੀ, ਪਰ ਇਸ ਦੇ ਬਾਵਜੂਦ ਉਸਨੇ ਹਾਰ ਨੀ ਮੰਨੀ। ਉਹ 5 ਭੈਣ ਭਰਾਵਾਂ ਚੋਂ ਦੂਜੇ ਨੰਬਰ ਤੇ ਹੈ। ਅੰਗਮੋ ਇਸ ਤੋਂ ਪਹਿਲਾਂ ਵੀ ਕਈ ਉੱਚੀਆਂ ਚੋਟੀਆਂ ਤੇ ਚੜ੍ਹਾਈ ਕਰ ਚੁੱਕੀ ਹੈ। ਸਿਆਚਿਨ ਕੁਮਾਰ ਪੋਸਟ ਜੋ 15,632 ਫੁੱਟ ਤੇ ਹੈ ਅਤੇ ਲੱਦਾਖ ਦੀ ਇੱਕ ਚੋਟੀ 19,717 ਫੁੱਟ ਤੇ ਹੈ, ਉਸ ਦੀ ਚੜ੍ਹਾਈ ਵੀ ਇਸ ਨੇ ਕੀਤੀ ਹੋਈ ਹੈ। ਉਸ ਦੇ ਇਸ ਹੌਸਲੇ ਤੇ ਜਜ਼ਬੇ ਲਈ ਉਸ ਨੂੰ 2024 ਚ ਰਾਸ਼ਟਰਪਤੀ ਵੱਲੋਂ ਸਰਵੋਤਮ ਅੰਗਹੀਣਤਾ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਗਮੋ ਦੀ ਇਸ ਉਪਲਬਧੀ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਮਾਊਂਟ ਐਵਰੈਸਟ ਦੀ ਚੜ੍ਹਾਈ ਤੇ ਚੜ੍ਹਨਾ ਉਸ ਦੀ ਮਿਹਨਤ ਤੇ ਕਦੇ ਹਾਰ ਨਾ ਮੰਨਣ ਵਾਲਾ ਜਜ਼ਬਾ ਸਾਫ਼ ਦਿਸਦਾ। ਉਸ ਦੀ ਸਫਲਤਾ ਦੱਸਦੀ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਕੋਈ ਵੀ ਮੁਸ਼ਕਲ ਰਸਤਾ ਪਾਰ ਕੀਤਾ ਜਾ ਸਕਦਾ। ਇਹ ਸਨ ਇਸ ਹਫ਼ਤੇ ਦੀਆਂ ਸੁਰਖੀਆਂ। ਅਗਲੇ ਹਫ਼ਤੇ ਫੇਰ ਹਾਜ਼ਰ ਹੋਵਾਂਗੇ ਕੁਝ ਹੋਰ ਸੁਰਖੀਆਂ ਲੈ ਕੇ।
1: ਹਾਂਜੀ ਹਰਪ੍ਰੀਤ, ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਸੁਰਖੀਆਂ ਪੇਸ਼ ਕੀਤੀਆਂ ਨੇ ਔਰ ਜੀ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਔਰਤਾਂ ਨੇ ਹਨਾ ਜਿਨ੍ਹਾਂ ਨੇ ਮੁਕਾਮ ਹਾਸਲ ਕੀਤੇ ਨੇ।
2: ਬਿਲਕੁਲ, ਔਰ ਇਹ ਸੁਰਖੀਆਂ ਸਿਰਫ ਜਿਹੜੀਆਂ ਨੇ ਨਾ ਉਹ ਖਬਰਾਂ ਵਿੱਚ ਆ ਕੇ ਬਣਨ ਦੀਆਂ ਸੁਰਖੀਆਂ ਨਹੀਂ, ਇਹ ਤਾਂ ਜੀਵਨ ਜਿਉਣ ਦੀਆਂ ਸੁਰਖੀਆਂ।
1: ਬਿਲਕੁਲ ਜੀ, ਉਹਨਾਂ ਦੀ ਮਿਹਨਤ, ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਹਰ ਚੀਜ਼ ਜਿਹੜੀ ਹੈ ਉਹ ਇੱਥੇ ਝਲਕਦੀ ਹੈ
2: ਔਰ ਬਿਲਕੁਲ ਇੱਕ ਕਿਸਮ ਦੀਆਂ ਇਹ ਕਹਾਣੀਆਂ ਹੀ ਲੱਗਦੀਆਂ ਨੇ।
1: ਜੀ ਜੀ ਜੀ ਜੀ, ਔਰ ਫਿਰ ਹੁਣ ਲਈਏ ਇੱਕ ਨਿੱਕੀ ਜੀ ਬ੍ਰੇਕ।
2: ਬਿਲਕੁਲ।
3: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ ਗੀਤ ਸੁਣ ਲਿਆ,
2: ਬਿਲਕੁਲ,
1: ਤੇ ਬ੍ਰੇਕ ਵੀ ਲੈ ਲਈ ਤੇ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਵਸਦੇ ਬੜੇ ਲੈ ਕੇ।
2: ਜੀ ਤੇ ਅਸੀਂ ਪ੍ਰਭਜੋਤ ਜੀ ਦੇਖੋ ਤਿਉਹਾਰਾਂ ਦੀ ਤਾਂ ਅਸੀਂ ਗੱਲ ਕਰ ਹੀ ਰਹੇ ਸੀਗੇ ਸ਼ੁਰੂਆਤ ਦੇ ਵਿੱਚ, ਅੱਜ ਅਸੀਂ ਮੇਲੇ ਵੀ ਜਾਣਾ ਤੇ ਮੇਲਿਓਂ ਅਸੀਂ ਖਾ ਪੀ ਕੇ ਵੀ ਬਹੁਤ ਕੁਛ ਹਾਂ।
1: ਅੱਛਾ,
2: ਹਾਂ ਫਿਰ ਸਾਨੂੰ ਹੋਣੀ ਹੈ ਬਦਹਜਮੀ,
1: ਬਿਲਕੁਲ। ਔਰ ਦੇਖੋ ਜੀ ਮੈਨੂੰ ਸਮਝ ਆ ਰਹੀ ਹੈ ਕਿ ਬਦ ਹਜ਼ਮੀ ਹੋਣੀ ਹੈ ਤੇ ਫਿਰ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਚੁੱਕ ਕੇ ਖਾਣੀ ਹੈ।
2: ਇਹੀ ਤੁਹਾਨੂੰ ਇਸ਼ਾਰਾ ਕਹਿ ਰਹੇ ਸੀਗੇ ਕਿ ਦਵਾਈਆਂ ਦਾ ਡੱਬਾ ਖੋਲ ਕੇ ਐਸੀਡਿਟੀ ਵਾਲੀ ਦਵਾਈਆਂ ਨਹੀਂ ਕੱਢਣੀਆਂ। ਤੁਹਾਡੀ ਰਸੋਈ ਦੇ ਵਿੱਚ ਇੱਕ ਬਰੀਕ ਜਿਹੀ ਬੜੀ ਚੀਜ਼ ਪਈ ਹੈ ਜਿਹੜੀ ਸ਼ਾਇਦ ਤੁਹਾਨੂੰ ਸਵਾਦ ਨਾ ਲੱਗੇ ਪਰ ਕੰਮ ਤੁਹਾਡੇ ਉਹ ਬਹੁਤ ਆਉਣ ਵਾਲੀ।
1: ਬਿਲਕੁਲ ਜੀ, ਮੇਰੀ ਰਸੋਈ ਚ ਪਈ ਹੈ ਨਾ ਨਿੱਕੀ ਜੀ ਬਰੀਕ ਜੀ ਚੀਜ਼,
2: ਅਕਸਰ ਨਾ ਉਹਨੂੰ ਅਸੀਂ ਆਪਣੇ ਬਚਪਨ ਦੇ ਵਿੱਚ ਸਾਡੀਆਂ ਮੰਮੀਆਂ ਨਾ ਸਾਨੂੰ ਨਮਕ ਤੇ ਅਜਵੈਣ ਵਾਲੀ ਘਿਓ ਪਾ ਕੇ ਹਨਾ ਜਿਹੜੀ ਪਰੌਂਠੀ ਖਿਲਾਉਂਦੀ ਸੀ ਉਹਨਾਂ ਦੀ ਤਾਂ ਮਤਲਬ ਮਜ਼ਾ ਹੀ ਕੁਛ ਹੋਰ
1: ਹੁੰਦਾ ਸੀ।
2: ਪਰ ਉਹਦਾ ਜਿਹੜਾ ਮਕਸਦ ਸੀ ਨਾ ਉਹ ਸਵਾਦ ਨਹੀਂ ਹੁੰਦਾ ਸੀਗਾ, ਉਹ ਤਾਂ ਹੁੰਦਾ ਸੀਗਾ ਕਿ ਲਕੋ ਕੇ ਸਾਨੂੰ ਇੱਕ ਇਹੋ ਜਿਹੀ ਚੀਜ਼ ਖਵਾ ਦੇਣੀ ਕਿ ਸਾਡਾ ਹਾਜ਼ਮਾ ਠੀਕ ਰਵੇ।
1: ਬਿਲਕੁਲ ਜੀ, ਮੈਨੂੰ ਸਮਝ ਆ ਗਈ ਹੈ ਕਿ ਤੁਸੀਂ ਅਜਵਾਇਣ ਦੀ ਗੱਲ ਕਰ ਰਹੇ ਹੋ ਔਰ ਇਹ ਨਿੱਕੀ ਜੀ ਛੋਟੀ ਜੀ ਚੀਜ਼ ਨਾ ਬੜੀ ਕੰਮ ਆਉਂਦੀ ਹੈ। ਬਾਕੀ ਜਦੋਂ ਤੁਹਾਨੂੰ ਐਸੀਡਿਟੀ ਹੋਈ ਹੋਵੇ ਨਾ ਤੇ ਤੁਸੀਂ ਇੱਕ ਫੱਕਾ ਉਹਦਾ ਮਾਰ ਲਓ ਅਜਵਾਇਣ ਦਾ
2: ਪਾ ਕੇ ਗਰਮ ਪਾਣੀ ਨਾਲ,
1: ਬਿਲਕੁਲ ਤੇ ਤੁਹਾਡੀ ਜਿਹੜੀ ਐਸੀਡਿਟੀ ਆ ਉਹ ਬਿਲਕੁਲ ਠੀਕ ਹੋ ਜਾਂਦੀ,
2: ਠੀਕ ਹੋ ਜਾਂਦੀ ਤੇ ਨਾਲ ਦੀ ਨਾਲ ਵਜ਼ਨ ਘਟਾਉਣ ਦੇ ਵਿੱਚ ਵੀ ਬਹੁਤ ਮਦਦ ਕਰਦੀ ਹੈ। ਕਹਿੰਦੇ ਨੇ ਕਿ ਸਾਡਾ ਮੈਟਾਬੋਲਿਜ਼ਮ ਇਹਦੇ ਨਾਲ ਵੱਧ ਜਾਂਦਾ, ਯਾਨੀ ਕਿ ਪਾਚਨ ਸ਼ਕਤੀ ਵੱਧ ਜਾਂਦੀ ਹੈ ਸਾਡੀ, ਜਿਸ ਦੇ ਨਾਲ ਵਜ਼ਨ ਜਿਹੜਾ ਫੈਟ ਜਿਹੜਾ ਹੈ ਨਾ ਸਾਡਾ ਚਰਬੀ ਉਹ ਸਾਡੀ ਬਰਨ ਹੁੰਦੀ ਹੈ।
1: ਵੈਸੇ ਪ੍ਰਿਆ ਤੁਸੀਂ ਬੜੀ ਵਧੀਆ ਗੱਲ ਦਿੱਤੀ ਦੱਸੀ ਹੈ ਕਿ ਸਵਾਣੀਆਂ ਤਾਂ ਖੁਸ਼ ਹੋ ਗਈਆਂ ਹੋਣਗੀਆਂ ਕਿ ਅੱਜ ਤੋਂ ਤਾਂ ਅਸੀਂ ਅਜਵਾਇਣ ਖਾਣੀ ਸ਼ੁਰੂ ਕਰ ਦੇਣੀ ਹੈ,
2: ਅਜਵਾਇਣ ਵਾਲੀ ਚਾਹ ਪੀਣੀ ਸ਼ੁਰੂ ਕਰ ਦੇਣੀ,
1: ਕਿਉਂਕਿ ਫੈਟ ਜਿਹੜੇ ਤੁਸੀਂ ਦੱਸਿਆ ਨਾ ਚਰਬੀ ਘੱਟ ਜਾਂਦੀ ਹੈ ਤੇ ਇਹ ਬਹੁਤ ਵੱਡਾ ਇਹਦਾ ਗੁਣ ਹੈ।
2: ਹਾਂਜੀ, ਤੇ ਸਰਦੀ ਦਾ ਮੌਸਮ ਆ ਰਿਹਾ ਤੇ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਜਿਹੜੀ ਅਜਵਾਇਣ ਹੈ ਨਾ ਉਹ ਸਾਡੇ ਗਲੇ ਨੂੰ ਜਿਹੜੀ ਹੈ ਉਸਦੀ ਖਰਾਸ਼ ਨੂੰ ਦੂਰ ਕਰਦੀ ਹੈ ਤੇ ਚਾਹ ਦੇ ਵਿੱਚ ਅਜਵਾਇਣ ਜਿਹੜੀ ਉਹ ਪਾ ਕੇ ਪੀਤੀ ਜਾ ਸਕਦੀ ਹੈ ਚਾਹ, ਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਸਾਡੀ ਇਮਿਊਨਿਟੀ ਵੀ ਵਧਾਉਂਦੀ ਹੈ ਕਿਉਂਕਿ ਜਿਵੇਂ ਮੌਸਮ ਬਦਲਦਾ ਸਭ ਤੋਂ ਪਹਿਲਾਂ ਅਟੈਕ ਹੁੰਦਾ ਜੀ ਸਾਡੀ ਇਮਿਊਨਿਟੀ ਤੇ, ਤੇ ਬਹੁਤ ਸਾਰਾ ਸਟ੍ਰੈਸ ਅਸੀਂ ਇੰਨਾ ਕੰਮ ਦੌੜ ਭੱਜ ਤੇ ਮਲਟੀ ਟਾਸਕਿੰਗ ਫਲਾਨਾ ਧਮਕਾਨਾ ਕਿੰਨੀਆਂ ਚੀਜ਼ਾਂ ਕਰਦੇ ਹਾਂ ਤੇ ਐਟ ਦੀ ਐਂਡ ਆਫ ਦਾ ਡੇ ਸਾਨੂੰ ਮਿਲਦਾ ਸਟ੍ਰੈਸ। ਇਹ ਜਿਹੜੀ ਅਜਵਾਇਣ ਹੈ ਇਹ ਸਰੀਰ ਨੂੰ ਰਿਲੈਕਸ ਕਰਨ ਦੇ ਵਿੱਚ ਮਦਦ ਕਰਦੀ ਹੈ, ਸੌਣ ਤੋਂ ਪਹਿਲੇ ਸੌਂਫ ਦੇ ਵਿੱਚ ਵੀ ਥੋੜੀ ਜਿਹੀ ਜੇ ਅਸੀਂ ਪਾ ਕੇ ਉਸਨੂੰ ਚਬਾ ਲਈਏ ਨਾ ਸਾਨੂੰ ਨੀਂਦ ਵੀ ਵਧੀਆ ਆਉਂਦੀ ਹੈ।
1: ਵਾਹ ਜੀ ਵਾਹ, ਇਹ ਦੀ ਬੜੀ ਅੱਛੀ ਗੱਲ ਹੈ।
2: ਤੇ ਬਈ ਦੇਖੋ ਹੁਣ ਮੈਨੂੰ ਲੱਗਦਾ ਕਿ ਅਜਵਾਇਣ ਦੇ ਫਾਇਦੇ ਤਾਂ ਬਹੁਤ ਹੋ ਗਏ
1: ਜੀ,
2: ਤੇ ਇੱਕ ਗੀਤ ਅਸੀਂ ਸਰੋਤਿਆਂ ਦੇ ਨਾਂ ਤੇ ਅਸੀਂ ਕਰਦੇ ਹਾਂ, ਇੱਕ ਗੀਤ ਅਸੀਂ ਅਜਵਾਇਣ ਦੇ ਨਾਮ ਨਾ ਕਰਦੇ, ਵਿਚਾਰੀ ਨੂੰ ਕਿਸੇ ਨੇ ਕੋਈ ਗਾਣਾ ਕਦੀ ਡੈਡੀਕੇਟ ਨਹੀਂ ਕੀਤਾ।
1: ਚਲੋ ਜੀ ਅੱਜ ਡੈਡੀਕੇਟ ਕਰਦੇ ਔਰ ਛੋਟਾ ਜਿਹਾ ਸੁਣਦੇ ਹਾਂ
2: ਜੀ।

ਤੋਂ ਕੁਝ ਹੀ ਪਲਾਂ ਚ ਯਾਨੀ 1:15 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਢਾਈ ਵਜੇ ਰੰਗਲੀ ਧਰਤੀ ਪ੍ਰੋਗਰਾਮ ਚ ਅੱਜ ਤੁਸੀਂ ਸੁਣੋਗੇ ਅਮਰਜੀਤ ਸਿੰਘ ਰਿਖਿਆ ਦੇ ਲੋਕ ਗੀਤ, ਕਲਾਕਾਰ ਢੋਲਕ ਪ੍ਰਦੀਪ ਕੁਮਾਰ, ਹਾਰਮੋਨੀਅਮ ਰਾਕੇਸ਼ ਕੁਮਾਰ, ਮੈਂਡੋਲਿਨ ਰਾਹੁਲ ਕੁਮਾਰ। ਸਾਡੀ ਦੂਜੀ ਸਭਾ ਸ਼ੁਰੂ ਹੋਏਗੀ ਸ਼ਾਮ 4 ਵਜੇ। ਸਭਾ ਦੇ ਸ਼ੁਰੂ ਚ ਤੁਸੀਂ ਸੁਣੋਗੇ ਮੁੱਖ ਖ਼ਬਰਾਂ। 4:02 ਤੇ ਸੂਫੀਆਨਾ ਕਲਾਮ ਪ੍ਰੋਗਰਾਮ ਚ ਸਤੀਸ਼ ਚੰਦਰ ਦੀ ਆਵਾਜ਼ ਚ ਸੂਫੀਆਨਾ ਕਲਾਮ ਸੁਣੋਗੇ। ਸ਼ਾਮ 4:30 ਵਜੇ ਸਰਵਣ ਕਰੋਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮ 5:30 ਵਜੇ। ਸ਼ਾਮ 6:30 ਵਜੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਤੇ ਗੀਤ ਸੰਗੀਤ ਦੇ ਨਾਲ ਨਾਲ ਨਵੇਂ ਫਲਦਾਰ ਬੂਟਿਆਂ ਦੀ ਦੇਖਭਾਲ ਬਾਰੇ ਸਵਰੀਤ ਖਹਿਰਾ ਜਾਣਕਾਰੀ ਦੇਣਗੇ। 7:10 ਤੇ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ, ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

7:45 ਤੇ ਸਬਰੰਗ ਪ੍ਰੋਗਰਾਮ ਚ ਅੱਜ ਦੇ ਸ਼ਾਇਰ ਹੋਣਗੇ ਵਿਜੇ ਕੁਮਾਰ ਅਬਰੋਲ। ਰਾਤ 8 ਵਜੇ ਪੇਸ਼ ਕਰਾਂਗੇ ਫਿਲਮ ਸੰਗੀਤ ਦਾ ਪ੍ਰੋਗਰਾਮ। 8:10 ਤੇ ਪੇਸ਼ ਕਰਾਂਗੇ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਵੋਕਲ ਫੋਰ ਲੋਕਲ। ਇਸ ਦਾ ਪ੍ਰਸਾਰਣ ਆਕਾਸ਼ਵਾਣੀ ਪਟਿਆਲਾ, ਆਕਾਸ਼ਵਾਣੀ ਬਠਿੰਡਾ ਤੇ ਨਾਲੋ ਨਾਲ ਪ੍ਰਸਾਰਿਤ ਕੀਤਾ ਜਾਵੇਗਾ। ਸਾਢੇ 8 ਵਜੇ ਪੰਜਾਬੀ ਖਬਰਾਂ ਦਾ ਸਮਾਂ ਰਹੇਗਾ। 8:40 ਤੇ ਤੁਸੀਂ ਸੁਣੋਗੇ ਪੰਜਾਬੀ ਗੀਤ। ਰਾਤ 9:15 ਸਪੋਟਲਾਈਟ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 9:30 ਪੰਜਾਬੀ ਵਿਚਾਰ ਚਰਚਾ ਸੁਣੋਗੇ। ਇਸ ਦਾ ਵਿਸ਼ਾ ਰਹੇਗਾ ਸਾਹਿਤ ਨੂੰ ਪ੍ਰਫੁੱਲਿਤ ਕਰਨ ਚ ਸਾਹਿਤਕ ਸੰਸਥਾਵਾਂ ਦੀ ਭੂਮਿਕਾ। ਇਸ ਵਿਚ ਭਾਗ ਲਿਆ ਸਤਨਾਮ ਸਿੰਘ ਮਾਣਕ, ਜਸਪਾਲ ਮਾਨਖੇਰਾ, ਪ੍ਰੋਫੈਸਰ ਸੁਰਜੀਤ ਜੱਜ, ਸੰਚਾਲਕ ਡਾਕਟਰ ਆਸਾ ਸਿੰਘ ਘੁੰਮਣ। ਰਾਤ 10:00 ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਦਸ ਵੱਜ ਕੇ 20 ਮਿੰਟ ਤੇ ਹਿੰਦੀ ਗੀਤ ਪੇਸ਼ ਕੀਤੇ ਜਾਣਗੇ। ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਰਗਮ ਰਾਤ 10:30। 11:10 ਤੇ ਸੌਗਾਤ ਪ੍ਰੋਗਰਾਮ ਤੁਸੀਂ ਸੁਣੋਗੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਸੋ ACG ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ। ਖੇਤੀਬਾੜੀ ਵਿਭਾਗ ਦੀ ਹਦਾਇਤ ਕੀਤੀ ਗਈ ਹੈ ਕਿ ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਬੀਤੇ ਦਿਨੀ ਇੱਕ ਮਹਿਲਾ ਵੱਲੋਂ SGPC ਮੈਂਬਰ ਤਿਹੋਰਾ ਖਿਲਾਫ਼ ਲਗਾਏ ਗਏ ਕਥਿਤ ਜਬਰ ਜਨਾਹ ਦੇ ਇਲਜ਼ਾਮ ਮਗਰੋਂ ਉਸ ਮਹਿਲਾ ਦੀ ਪਛਾਣ ਉਜਾਗਰ ਕਰਨ ਦੇ ਦੋਸ਼ ਦਾ ਸੋਹ ਮੁੱਟ ਲੈਂਦੇ ਹੋਏ ਪੰਜਾਬ ਪੁਲਿਸ ਨੂੰ ਕੱਲ੍ਹ ਤੱਕ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ।
1: ਟੀਵੀ ਦੇ ਉੱਤੇ ਨਿਊਜ਼ ਦੇਖੀ ਸੀ, ਉਹਦੇ ਉੱਤੇ ਰਟੋਆ ਜੀ ਨੇ ਕਿਸੇ ਇੱਕ ਲੇਡੀ ਦੇ ਬਾਰੇ, ਉਹਦੇ ਕੈਰੇਕਟਰ ਦੇ ਬਾਰੇ, ਉਹਦੇ ਕੰਮ ਦੇ ਬਾਰੇ ਜਿਹੜੇ ਬੜੇ ਅਪਸ਼ਬਦ ਬੋਲੇ ਗਏ ਸੀ, ਜਿਹੜੇ ਕਿ ਵਿਦਆਊਟ ਸਬੂਤ ਵਿਦਆਊਟ ਕੁਛ ਵੀ ਪੇਸ਼ ਕੀਤੇ ਹੋਏ, ਇਸ ਤਰੀਕੇ ਦੇ ਨਾਲ ਕਹਿਣਾ ਬਿਲਕੁਲ ਠੀਕ ਨਹੀਂ ਹੈ। ਔਰ ਇਹਦੇ ਖਿਲਾਫ਼ ਅਸੀਂ ਇੱਕ ਸੋਮੋਟੋ ਲਿਆਇਆ ਔਰ ਉਹਦੀ ਰਿਪੋਰਟ ਜਿਹੜੀ ਅਸੀਂ ਕੱਲ੍ਹ ਤੱਕ ਮੰਗੀ ਹੈਗੀ ਪੁਲਿਸ ਕੋਲੋਂ, ਤੇ ਉਹ ਰਿਪੋਰਟ ਆ ਜਾਂਦਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਨੈਕਸਟ ਸਟੈਪ ਕੀ ਹੋਏ।
0: ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਹੈ ਕਿ ਇਹ ਕਦਮ ਬੈਂਕ ਯੂਨੀਅਨ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜੋ 26 ਅਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮਿਲ ਖਾਂਦੀ ਹੈ। ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ਏਟੀਐਮ ਲਿੰਕ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾਕਟਰ PR ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਮਜ਼ ਮਾੜੀ ਵਿਖੇ ਜੂਨੀਅਰ ਰੈਜੀਡੈਂਟਸ ਯਾਨੀ ਕਿ JR ਦੀਆਂ 110 ਨਵੀਆਂ ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਪ੍ਰਵਾਨਿਤ JR ਅਸਾਮੀਆਂ ਦੀ ਕੁੱਲ ਗਿਣਤੀ 97 ਤੋਂ ਵੱਧ ਕੇ 207 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਦਾ ਮੋਹਰੀ ਧੁਰਾ ਬਣਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ 450 ਸਹਾਇਕ ਸਬ ਇੰਸਪੈਕਟਰਾਂ ਯਾਨੀ ਕਿ ASIs ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਭਰਤੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਆਧਾਰਿਤ ਚੋਣ ਪ੍ਰਕਿਰਿਆ ਰਾਹੀਂ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਵਧੇਰੇ ਪ੍ਰਭਾਵਸ਼ਾਲੀ ਪੁਲਿਸਿੰਗ ਅਤੇ ਸੂਬੇ ਭਰ ਵਿੱਚ ਕਾਨੂੰਨ ਵਿਵਸਥਾ ਦੀਆਂ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਫੋਰਸ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਰਪਿਤ ਸੂਬਾ ਭਰ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਸਮਾਗਮ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਰਾਈਆ ਨੀਕੇ ਅਤੇ ਧਿੰਗੜ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਆਧਾਰਿਤ ਦਸਤਾਵੇਜ਼ ਫਿਲਮ ਦਿਖਾਈ ਗਈ ਅਤੇ ਵੱਡੀ ਗਿਣਤੀ ਲੋਕਾਂ ਨੇ ਇਹ ਦਸਤਾਵੇਜ਼ੀ ਫਿਲਮ ਦੇਖੀ ਹੈ। 30 ਮਿੰਟ ਦੀ ਇਸ ਦਸਤਾਵੇਜ਼ੀ ਫਿਲਮ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜ ਸੁਧਾਰਾਂ ਲਈ ਉਨ੍ਹਾਂ ਦੇ ਵਿਲੱਖਣ ਯੋਗਦਾਨ, ਮਨੁੱਖੀ ਕਦਰਾਂ ਕੀਮਤਾਂ, ਸਮਾਜਿਕ ਬਰਾਬਰੀ, ਵਿਸ਼ਵ ਭਾਈਚਾਰੇ, ਸੇਵਾ ਭਾਵਨਾ ਨੂੰ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡਲੇ @AIR ਸੰਬੰਧ ਰਾਸ਼ਟਰੀ ਖਬਰਾਂ ਦਾ ਅਗਲਾ ਬਟਨ ਸੁਣੋਗੇ 1:40 ਤੇ। ਨਮਸਕਾਰ,
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1:15 ਤੇ 6 ਸੈਕਿੰਡ ਹੋਏ ਨੇ। ਹੁਣ ਪੇਸ਼ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਸੰਕਰਮਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
1: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
0: ਵਈ ਮੋਨੂ, ਤੂੰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕਰਮਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।

ਹੁਣ ਤੁਸੀਂ ਸੁਣ ਰਹੇ ਸੀ ਫਿਲਮ ਅਰਥ ਦਾ ਗੀਤ, ਜਗਜੀਤ ਸਿੰਘ ਦੀ ਆਵਾਜ਼ 'ਚ। ਆਕਾਸ਼ਵਾਣੀ ਦੀ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਹੁਣ ਤੋਂ ਕੁਝ ਹੀ ਪਹਿਲਾਂ 'ਚ ਯਾਨੀ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ ਅਤੇ 1:50 'ਤੇ ਉਰਦੂ 'ਚ ਖ਼ਬਰਾਂ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ। ਸੋ ਪਹਿਲਾਂ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ।

0: ਕਰਦਾ ਹੈ। ਉਹਨਾਂ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਵੱਲੋਂ ਦੱਸੇ ਸੱਤ ਸਿਧਾਂਤਾਂ ਦਾ ਜ਼ਿਕਰ ਕਰਦਿਆਂ ਕਿਹਾ,
1: ਪੰਡਿਤ ਦੀਨ ਦਿਆਲ ਜੀ ਨੇ ਹਮੇ ਸਮਾਜ ਜੀਵਨ ਮੇ ਆਪਣੇ ਕਰਤਵਿਓ ਕੋ ਨਿਭਾਨੇ ਕੇ ਲੀਏ ਸਾਤ ਸੂਤਰ ਦੀਏ ਹੈ ਔਰ ਆਜ ਕੇ ਪੁਣਯ ਦਿਨ ਉਨ ਸਾਤ ਸੂਤਰੋ ਕਾ ਸਮਰਣ ਹਰ ਭਾਜਪਾ ਕਾਰਜਕਰਤਾ ਕੋ ਨਈ ਊਰਜਾ ਸੇ ਭਰ ਦੇਤਾ ਹੈ। ਇਹ ਸਾਤ ਸੂਤਰ ਹੈ, ਸੇਵਾ ਭਾਵ, ਸੰਤੁਲਨ, ਸੰਯਮ, ਸਮਨਵਯ, ਸਕਾਰਾਤਮਕਤਾ, ਸੰਵੇਦਨਾ ਔਰ ਸੰਵਾਦ। ਆਪ ਵਿਚਾਰ ਕਰੇਂਗੇ ਤੋ ਪਾਏਂਗੇ ਕਿ ਯਹੀ ਸਾਤ ਸੂਤਰੋ ਤੋ ਆਪਕੀ ਇਸ ਸੇਵਾ ਯਾਤਰਾ ਕੀ ਆਤਮਾ ਹੈ।
0: ਸੇਵਾ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਯਾਤਰਾ ਦੇ ਤਜਰਬੇ ਸਾਂਝੇ ਕੀਤੇ। ਸ੍ਰੀ ਮੋਦੀ ਨੇ ਯਾਤਰੀਆਂ ਨੂੰ ਸਫ਼ਰ ਦੌਰਾਨ ਆਪਣੇ ਤਜਰਬਿਆਂ ਨੂੰ ਡਾਇਰੀ 'ਚ ਦਰਜ ਕਰਨ ਲਈ ਵੀ ਉਤਸ਼ਾਹਿਤ ਕੀਤਾ। ਅੱਜ ਪੰਡਿਤ ਦੀਨ ਦਿਆਲ ਉਪਾਧਿਆਇ ਦੀ ਜਯੰਤੀ ਏ। ਉਹ ਇੱਕ ਮਹਾਨ ਵਿਚਾਰਕ, ਦਾਰਸ਼ਨਿਕ ਅਤੇ ਭਾਰਤੀ ਜਨਸੰਘ ਦੇ ਸਹਿ ਸੰਸਥਾਪਕ ਸਨ। ਉਹਨਾਂ ਦਾ ਜਨਮ 25 ਸਤੰਬਰ 1916 ਨੂੰ ਮਥੁਰਾ 'ਚ ਹੋਇਆ ਸੀ। ਪੰਡਿਤ ਦੀਨ ਦਿਆਲ ਉਪਾਧਿਆਇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਸੰਪਰਕ 'ਚ ਆਏ ਅਤੇ RSS ਦੇ ਪ੍ਰਚਾਰਕ ਬਣ ਗਏ। ਪੰਡਿਤ ਦੀਨ ਦਿਆਲ ਉਪਾਧਿਆਇ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ 1951 ਵਿੱਚ ਭਾਰਤੀ ਜਨਸੰਘ ਦੀ ਨੀਂਹ ਰੱਖੀ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ 'ਚ ਉਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਅੱਜ ਉਪ ਰਾਸ਼ਟਰਪਤੀ ਭਵਨ 'ਚ ਅੰਤਰਰਾਸ਼ਟਰੀ ਰਣਨੀਤਕ ਭਾਗੀਦਾਰੀ ਪ੍ਰੋਗਰਾਮ ਦੇ ਚੌਥੇ ਐਡੀਸ਼ਨ ਵਿੱਚ ਹਾਜ਼ਰੀਨ ਨਾਲ ਸੰਵਾਦ ਦੌਰਾਨ ਇਹ ਗੱਲ ਕਹੀ। ਉਹਨਾਂ ਕਿਹਾ ਕਿ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦਾ ਵਸੁਧੈਵ ਕੁਟੁੰਬਕੁੰਮ ਵਾਲਾ ਭਾਰਤੀ ਆਦਰਸ਼ ਦੁਨੀਆ ਦੇ ਲੋਕਾਂ ਦੀ ਸਮੂਹਕ ਭਲਾਈ ਨੂੰ ਦਰਸਾਉਂਦਾ ਏ। ਰਾਸ਼ਟਰੀ ਰੱਖਿਆ ਮਹਾਂਵਿਦਿਆਲਿਆ ਦੇ ਕਮਾਂਡੈਂਟ ਏਅਰ ਮਾਰਸ਼ਲ ਮਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਮਹਾਂਵਿਦਿਆਲਾ ਰਣਨੀਤਕ ਸਿੱਖਿਆ ਦਾ ਉੱਤਮ ਕੇਂਦਰ ਏ। ਇਹ ਹਥਿਆਰਬੰਦ ਬਲਾਂ, ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮਿੱਤਰ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਰਣਨੀਤਕ ਸੋਚ ਅਤੇ ਅਗਵਾਈ ਦੀ ਸਮਰੱਥਾ ਨੂੰ ਆਕਾਰ ਦਿੰਦਾ ਏ। ਅੱਜ ਮੇਕ ਇਨ ਇੰਡੀਆ ਦੇ 12 ਸਾਲ ਪੂਰੇ ਹੋ ਗਏ ਨੇ। 2014 ਵਿੱਚ ਅੱਜ ਦੇ ਦਿਨ ਇਹ ਪਹਿਲਕਦਮੀ ਨਿਰਮਾਣ, ਡਿਜ਼ਾਈਨ ਅਤੇ ਨਵੀਨਤਾ ਲਈ ਆਲਮੀ ਕੇਂਦਰ ਬਣਨ ਦੀ ਇੱਛਾ ਨਾਲ ਸ਼ੁਰੂ ਕੀਤੀ ਗਈ ਸੀ। ਇਸ ਪਹਿਲਕਦਮੀ ਨੇ ਸਨਅਤਾਂ ਵਿੱਚ ਉਤਪਾਦਨ, ਨਿਵੇਸ਼ ਅਤੇ ਸਮਰੱਥਾ ਦਾ ਪਸਾਰ ਕਰਕੇ ਭਾਰਤ ਦੇ ਨਿਰਮਾਣ ਦ੍ਰਿਸ਼ ਨੂੰ ਬਦਲ ਦਿੱਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲਕਦਮੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ, ਕਿਉਂਕਿ ਇਸ ਪਹਿਲਕਦਮੀ ਦੇ 12 ਸਾਲ ਮੁਕੰਮਲ ਹੋ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਸਦਕਾ ਭਾਰਤ ਵਿੱਚ ਹੋਰ ਵਸਤੂਆਂ ਦਾ ਨਿਰਮਾਣ ਹੋਇਆ ਏ, ਭਾਰਤ 'ਚ ਜ਼ਿਆਦਾ ਨਿਵੇਸ਼ ਹੋਇਆ ਏ ਅਤੇ ਭਾਰਤ ਤੋਂ ਹੋਰ ਬਰਾਮਦਕਾਰੀ ਹੋਈ ਏ। ਉਹਨਾਂ ਕਿਹਾ ਕਿ ਇਹ ਬਦਲਾਅ ਵੱਖ ਵੱਖ ਖੇਤਰਾਂ 'ਚ ਸਪਸ਼ਟ ਤੌਰ 'ਤੇ ਨਜ਼ਰ ਆ ਰਿਹਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤੀ ਚੋਣ ਕਮਿਸ਼ਨ ECI ਉੱਤੇ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਨੇ। ਉਹਨਾਂ ਸਵਾਲ ਕੀਤਾ ਕਿ ਜੇ ਚੋਣ ਕਮਿਸ਼ਨ ਸਹੀ ਨਹੀਂ ਹੈ ਤਾਂ ਫਿਰ ਕਾਂਗਰਸ ਕੇਰਲਮ ਵਿੱਚ ਕਿਵੇਂ ਜਿੱਤੀ। ਮੰਤਰੀ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਗਾਂਧੀ ਵੱਲੋਂ ਕੱਲ੍ਹ ਚੋਣ ਕਮਿਸ਼ਨ 'ਤੇ ਲਗਾਏ ਇਲਜ਼ਾਮਾਂ ਬਾਰੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਸ੍ਰੀ ਮੇਘਵਾਲ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਹੋਏ ਨੇ। ਉਹਨਾਂ ਕਿਹਾ ਕਿ ਸ੍ਰੀ ਗਾਂਧੀ ਵੱਲੋਂ ਦੱਸੇ ਗਏ ਸਾਰੇ ਤੱਥ ਗਲਤ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਸੱਤਾ ਵਿਰੋਧੀ ਲਹਿਰ ਕਾਂਗਰਸ ਦੇ ਖਿਲਾਫ ਏ।
2: ਸਾਰੇ ਤੱਥ ਉਹਨਾਂ ਨੇ ਝੂਠੇ ਬੋਲੇ। ਐਂਟੀ ਇਨਕੰਬੈਂਸੀ ਜੋ ਕਾਂਗਰਸ ਕੇ ਖਿਲਾਫ ਹੈ, ਵੋ ਉਨਕੋ ਧਿਆਨ ਹੀ ਨਹੀਂ ਹੈ। ਇਸਕਾ ਮਤਲਬ ਉਹ ਜਾਣਤੇ ਹੀ ਨਹੀਂ ਹੈ, ਜਾਣ ਬੁੱਝ ਕਰਕੇ ਝੂਠ ਬੋਲ ਰਹੇ। ਆਪ ਕੇਰਲਾ ਮੈਂ ਆਪ ਕਿਸ ਆਧਾਰ ਪੇ ਆ ਗਏ ਜੀ? ਅਗਰ ਚੁਣਾਵ ਆਯੋਗ ਠੀਕ ਨਹੀਂ ਹੈ ਤੋ ਕੈਸੇ ਜੀਤ ਗਏ ਆਪ ਜੀ ਬਤਾਓ? ਅਭੀ ਸਰਕਾਰ ਕਿਸ ਕੀ ਹੈ ਵਾ ਕੇਰਲਾ ਮੈਂ? ਏਕਦਮ ਝੂਠ ਆਰੋਪ ਲਗਾ ਰਹੇ ਹੋ, ਝੂਠ ਆਰੋਪ ਲਗਾਣਾ ਭਾਗ ਜਾਣਾ, ਯੇ ਉਨਕੀ ਫਿਤਰਤ ਹੋ ਗਈ।
0: ਇਸੇ ਤਰ੍ਹਾਂ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਮੰਤਰੀ ਵਰਿੰਦਰ ਕੁਮਾਰ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਝੂਠ ਤੇ ਨਕਾਰਾਤਮਕਤਾ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦੇ ਨੇ ਅਤੇ ਚੋਣ ਕਮਿਸ਼ਨ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਕੰਮਕਾਜ ਬਾਰੇ ਸ੍ਰੀ ਗਾਂਧੀ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ। ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਵਚਨਬੱਧਤਾ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਏ।
3: वो केवल भ्रम फैलाने का काम कर रहे हैं, झूठ की और नकारात्मकता की राजनीति ही करने में विश्वास रखते हैं। सकारात्मक सोच के साथ में देश के प्रति विकास का भाव लेकर आगे बढ़ना चाहिए, सबको साथ में लेकर, न कि केवल विरोध के लिए विरोध करना।
0: ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ UPITS ਦਾ ਚੌਥਾ ਐਡੀਸ਼ਨ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ 'ਚ ਸ਼ੁਰੂ ਹੋ ਗਿਆ ਏ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ 5 ਦਿਨਾਂ ਦੇ ਇਸ ਸਮਾਗਮ ਦਾ ਉਦਘਾਟਨ ਕੀਤਾ। ਬਿਹਤਰੀਨ ਖਰੀਦਦਾਰੀ ਦੀ ਸ਼ੁਰੂਆਤ ਇੱਥੋਂ ਹੀ, ਵਿਸ਼ੇ ਵਾਲੀ ਇਹ ਨੁਮਾਇਸ਼ 29 ਸਤੰਬਰ ਤੱਕ ਜਾਰੀ ਰਹੇਗੀ।

ਜੋ ਰਾਜ ਦੇ ਉੱਦਮੀਆਂ ਨਿਰਮਾਤਾਵਾਂ ਅਤੇ ਬਰਾਮਦਕਾਰਾਂ ਨੂੰ ਸਿੱਧੇ ਤੌਰ ਤੇ ਆਲਮੀ ਬਾਜ਼ਾਰ ਨਾਲ ਜੁੜੇਗੀ। ਇਸ ਸਮਾਗਮ ਵਿੱਚ 2400 ਤੋਂ ਵੱਧ ਨੁਮਾਇਸ਼ਕਾਰਾਂ, 1.5 ਲੱਖ ਕਾਰੋਬਾਰ ਤੋਂ ਕਾਰੋਬਾਰ ਯਾਨੀ B2B ਖਰੀਦਦਾਰਾਂ ਅਤੇ 4.5 ਲੱਖ ਤੋਂ ਵੱਧ ਆਮ ਸੈਲਾਨੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਹੈ। 85 ਦੇਸ਼ਾਂ ਦੇ 550 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਦੇ ਵੀ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਐਸਟੋਨੀਆ, ਗਾਨਾ, ਮਾਲਦੀਵ, ਬਾਰਬਾਡੋਸ ਅਤੇ ਇਰਾਕ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹਕਨਾ ਨਾਲ ਹੋਈ ਬੈਠਕ ਵਿੱਚ ਯੂਕਰੇਨ ਸੰਘਰਸ਼ ਅਤੇ ਇਸ ਦੇ ਅਸਰ ਸਮੇਤ ਬਹੁਪੱਖੀ ਸਹਿਯੋਗ ਉੱਤੇ ਚਰਚਾ ਹੋਈ। ਗਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੋਟ ਜੇਟੋ ਅਬਲਾਕਵਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਤੇ ਗੱਲਬਾਤ ਹੋਈ। ਉੱਥੇ ਮਾਲਦੀਵ ਦੀ ਵਿਦੇਸ਼ ਮੰਤਰੀ ਇਰੂ ਥਿਸ਼ਮ ਆਦਮ ਨਾਲ ਦੁਵੱਲੇ ਸਬੰਧਾਂ ਅਤੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਦੀ ਪੜਚੋਲ ਕੀਤੀ ਗਈ। ਆਕਾਸ਼ਵਾਣੀ ਸਮਾਚਾਰ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਅੱਜ ਸ੍ਰੀਨਗਰ ਸਥਿਤ ਆਕਾਸ਼ਵਾਣੀ ਕੇਂਦਰ ਵਿੱਚ ਉੱਤਰੀ ਖੇਤਰ ਦੇ ਖੇਤਰੀ ਚੈਨਲ ਪ੍ਰਬੰਧਕਾਂ ਨਾਲ ਸਮੀਖਿਆ ਬੈਠਕ ਕੀਤੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਮਰਦਾਂ ਅਤੇ ਮਹਿਲਾ ਕਬੱਡੀ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਨੇ। ਮਹਿਲਾ ਟੀਮ ਨੇ ਨੇਪਾਲ ਨੂੰ 48-24 ਨਾਲ ਹਰਾਇਆ, ਜਦਕਿ ਮਰਦਾਂ ਦੀ ਟੀਮ ਨੇ ਥਾਈਲੈਂਡ ਨੂੰ 66-28 ਨਾਲ ਹਰਾ ਕੇ ਆਪਣੀ ਜੇਤੂ ਲੀਡ ਬਰਕਰਾਰ ਰੱਖੀ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਮੇਕ ਇਨ ਇੰਡੀਆ ਪਹਿਲਕਦਮੀ ਨੇ ਅੱਜ ਆਪਣੇ 12 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਅਜਿਹਾ ਬੁਨਿਆਦੀ ਢਾਂਚਾ, ਉੱਦਮ ਅਤੇ ਨਵੀਨਤਾ ਤਿਆਰ ਕਰਨਾ ਹੈ ਜਿਸ ਨਾਲ ਭਾਰਤ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ 'ਤੇ ਅੱਗੇ ਵੱਧ ਸਕੇ। ਅਤੇ ਭਾਰਤ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

0: ਹੁਣ ਤੁਸੀਂ ਸੁਣ ਰਹੇ ਸੀ ਸਲਮਾ ਆਗਾ ਦੀ ਆਵਾਜ਼ 'ਚ ਫਿਲਮ ਨਿਕਾਹ ਦਾ ਗੀਤ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਲੈਂਦੇ ਹਾਂ ਛੋਟਾ ਜਿਹਾ ਅੰਤਰਾਲ।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
4: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਅੰਤਰਾਲ ਤੋਂ ਬਾਅਦ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਪ੍ਰੇਮ ਪਰਬੱਤਾ ਕੀ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਫਾਜੀ ਫੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਜਬ ਜਬ ਫੁੱਲ ਖਿਲੇ ਫਿਲਮ ਦਾ।

ਇਸੇ ਗੀਤੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰਾਖਾ।

ਰੰਗਲੀ ਧਰਤੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਹੁਣ ਸੁਣਦੇ ਹਾਂ ਅਮਰਜੀਤ ਰਿਖੀਆ ਦੀ ਆਵਾਜ਼ 'ਚ ਲੋਕ ਗੀਤ ਸੂਫੀ ਰੰਗ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਰੰਗਲੀ ਧਰਤੀ ਪ੍ਰੋਗਰਾਮ। ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਛੋਟੇ ਜਿਹੇ ਅੰਤਰਾਲ ਦਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।

ਅੰਤਰਾਲ ਤੋਂ ਬਾਅਦ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਆਓ ਹੁਣ ਸੁਣਦੇ ਹਾਂ ਇਸੇ ਹੀ ਪ੍ਰੋਗਰਾਮ 'ਚ ਅਮਰਜੀਤ ਸਿੰਘ ਰਿਖਿਆ ਤੇ ਗਾਇਆ ਲੋਕ ਗੀਤ ਬਾਬਾ ਫਰੀਦ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਹੁਣ ਸੁਣਦੇ ਹਾਂ ਅਮਰਜੀਤ ਸਿੰਘ ਰਿਖਿਆ ਦੀ ਆਵਾਜ਼ 'ਚ ਲੋਕ ਗੀਤ ਪੂਰਨ ਭਗਤ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਰੰਗਲੀ ਧਰਤੀ ਪ੍ਰੋਗਰਾਮ 'ਚ ਅਮਰਜੀਤ ਸਿੰਘ ਰਿਖਿਆ 'ਤੇ ਗਾਏ ਲੋਕ ਗੀਤ।

ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਗਿੱਦੜਬਾਹਾ ਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਅੱਜ ਗ੍ਰੇਟਰ ਨੋਇਡਾ ਵਿਚ ਇੰਡੀਆ ਐਕਸਪੋ ਸੈਂਟਰ ਵਿਖੇ ਸ਼ੁਰੂ ਹੋਇਆ। ਅਤੇ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਪਹੁੰਚ ਗਈਆਂ ਨੇ। ਇਹ ਸੀ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ ਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਨਮਸਕਾਰ ਦੋਸਤੋ, ਇਸ ਵਕਤ 3:53 ਤੇ 57 ਸੈਕਿੰਡ ਹੋ ਚੁੱਕੇ ਨੇ ਤੇ ਇਸ ਵਕਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸ਼ੁਰੂ ਹੋ ਚੁੱਕਾ ਹੈ। ਖਿੜਦੇ ਹੱਸਦੇ ਚਿਹਰਿਆਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਚਿੱਠੀਆਂ ਮਿੱਠੀਆਂ ਦੇ ਅੱਜ ਦੇ ਖਾਸ ਐਪੀਸੋਡ ਵਿੱਚ। ਮੈਂ ਹਾਂ ਤੁਹਾਡੇ ਨਾਲ ਆਰਜੀ ਪੂਨਮ ਸੇਠੀ। ਅੱਜ ਦੇ ਸ਼ੋਅ ਵਿੱਚ ਹੋਣਗੀਆਂ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਸੁਨੇਹੇ ਤੇ ਨਾਲ ਹੀ ਸੁਣਾਂਗੇ ਕੁਝ ਅਜਿਹੇ ਗੀਤ ਜੋ ਸਿੱਧਾ ਦਿਲ ਨੂੰ ਛੂ ਜਾਣਗੇ। ਜੇ ਤੁਸੀਂ ਵੀ ਆਪਣੀ ਕੋਈ ਮਿੱਠੀ ਯਾਦ ਜਾਂ ਕੋਈ ਖਾਸ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਸਫ਼ਰ ਇਸ ਖੂਬਸੂਰਤ ਗੀਤ ਦੇ ਨਾਲ।

ਫਰਹਾਦ ਨੂੰ ਜਾ ਤੂੰ ਕੱਟ ਪਹਾੜ ਕੱਢ ਕੇ ਨਹਿਰ ਲਿਆ ਤੂੰ ਉਹ ਸੁਣ ਕੇ ਆਸ਼ਿਕ।

ਹਾਂਜੀ ਦੋਸਤੋ, ਪ੍ਰੋਗਰਾਮ ਨੂੰ ਆਪਾਂ ਥੋੜ੍ਹਾ ਹੋਰ ਅੱਗੇ ਵਧਾਉਂਦੇ ਹਾਂ, ਕੁਛ ਹੋਰ ਚਿੱਠੀਆਂ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਰਾਵਰ ਕਰਨਾਲ ਤੋਂ, ਲਿਖਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਭੇਜੀ ਹੈ ਉਹ ਨੇ ਡੱਬਵਾਲੀ ਹਰਿਆਣਾ ਤੋਂ JK ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਅਨਿਲ ਅਤੇ ਮੀਨਾ ਬਕੋਲੀਆ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਨੇ ਬੱਸ ਅੱਡਾ ਹਾਜ਼ੀਪੁਰ ਤੋਂ ਰਜਨੀਸ਼ ਕੌਂਡਲ, ਅਤੇ ਇਹ ਹਾਕਮ ਸੂਫੀ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਗੀਤ ਦੇ ਬੋਲ ਨੇ ਉਡੀਕਾਂ, ਅਤੇ ਆਓ ਸੁਣਦੇ ਹਾਂ ਇਸ ਗੀਤ ਨੂੰ, ਉਡੀਕਾਂ।

ਹਾਂਜੀ ਦੋਸਤੋ, ਸਿਆਹੀ ਨਾਲ ਲਿਖੇ ਜਜ਼ਬਾਤ ਤੇ ਦਿਲਾਂ ਦੀ ਖਾਸ ਗੱਲਬਾਤ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਚਿੱਠੀਆਂ ਮਿੱਠੀਆਂ ਆਰ ਜੇ ਪੂਨਮ ਸੇਠੀ ਨਾਲ। ਤੇ ਇਸ ਵਕਤ ਤੁਸੀਂ ਰੇਡੀਓ ਟਿਊਨ ਕਰਕੇ ਹੀ ਰੱਖੋ, ਕਿਉਂਕਿ ਅਗਲੇ ਜਿਹੜੇ 28 ਮਿੰਟ ਨੇ ਉਹ ਚੱਲੇਗਾ ਤੁਹਾਡੀ ਚਿੱਠੀਆਂ ਦੀ ਮਿੱਠੀਆਂ ਯਾਦਾਂ। ਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਚਿੱਠੀਆਂ ਬਹੁਤ ਸਾਰੀਆਂ ਨੇ ਮੇਰੇ ਹੱਥ 'ਚ, ਇੱਕ ਕਰਕੇ ਆਪਾਂ ਹੋਰ ਪੜ੍ਹਾਂਗੇ। ਚਿੱਠੀ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਲਿਖਣ ਵਾਲੇ ਨੇ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾ, ਮੇਘਾ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ। ਬਹੁਤ ਹੀ ਖੁਸ਼ਹਾਲ ਪਰਿਵਾਰ ਹੈ, ਸਾਰਿਆਂ ਦੇ ਨਾਮ ਇੱਕੋ ਹੀ ਚਿੱਠੀ 'ਚ ਜ਼ਰੂਰ ਲਿਖਦੇ ਨੇ। ਮੇਰੇ ਖਿਆਲ 'ਚ ਘਰ ਦਾ ਇੱਕ ਵੀ ਮੈਂਬਰ ਇਹ ਉਹਨਾਂ ਦਾ ਨਾਂ ਨਹੀਂ ਛੱਡਦੇ। ਨੇਹਾਪੁਰੀ, ਏਕਤਾਪੁਰੀ, ਸ਼ੰਮੀਪੁਰੀ, ਬੋਡੀਪੁਰੀ, ਸੁਨੀਲਪੁਰੀ, ਵੀਕੇਪੁਰੀ, ਆਰਐਸਪੁਰੀ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹਨਾਂ ਦੇ ਨਾਂ ਨੇ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ। ਫਿਰ ਚਿੱਠੀ ਆਈ ਹੈ ਰਿੰਗਣੀ ਛੱਤੀਸਗੜ੍ਹ ਤੋਂ, ਬਹੁਤ ਦੂਰੋਂ ਚਿੱਠੀ ਆਈ ਹੈ। ਲਿਖਣ ਵਾਲੇ ਨੇ ਦਿਨੇਸ਼ ਵਰਮਾ, ਕਰੁਣਾ ਵਰਮਾ। ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਸਹਾਰਨਪੁਰ ਤੋਂ, ਆਸ਼ਾ ਨਾਰੰਗ,

ਸੁਰੇਸ਼ ਨਾਰੰਗ ਅਤੇ ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਨੇ। ਜਿਹੜਾ ਗੀਤ ਹੈ ਉਹ ਹੈ ਪੀਂਗ ਝੂਠੇ, ਪੀਂਗ ਝੂਠੇ ਪਿੰਡ ਦੀ ਕੁੜੀ, ਦੀਦਾਰ ਸੰਧੂ ਅਤੇ ਮਿਸ ਨੂਰੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਸ਼ੋਅ ਦੇ ਆਖਰੀ 20 ਮਿੰਟ ਰਹਿ ਗਏ ਨੇ ਤੇ ਮੇਰੇ ਕੋਲ ਚਿੱਠੀਆਂ ਦੀ ਪੰਡ ਅਜੇ ਵੀ ਭਰੀ ਹੋਈ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਜਾਂਦੇ ਜਾਂਦੇ ਵੱਧ ਤੋਂ ਵੱਧ ਸਰੋਤਿਆਂ ਦੇ ਸੁਨੇਹੇ ਤੇ ਫਰਮਾਇਸ਼ਾਂ ਨੂੰ ਸ਼ਾਮਿਲ ਕਰ ਸਕਾਂ। ਜਿਨ੍ਹਾਂ ਦੇ ਨਾਮ ਰਹਿ ਜਾਣਗੇ ਉਹਨਾਂ ਤੋਂ ਪਹਿਲਾਂ ਹੀ ਮਾਫ਼ੀ ਚਾਹੁੰਦੀ ਹਾਂ, ਪਰ ਅਗਲੇ 20 ਮਿੰਟ ਮੇਰੇ ਯਾਰੋ ਸਿਰਫ਼ ਤੇ ਸਿਰਫ਼ ਤੁਹਾਡੇ ਨਾਂ ਨੇ। ਜੁੜੇ ਰਹੋ, ਸੁਣਦੇ ਰਹੋ ਤੇ ਮੰਗਦੇ ਰਹੋ ਚਿੱਠੀਆਂ ਮਿੱਠੀਆਂ। ਹਾਂਜੀ ਦੋਸਤੋ, ਮੈਂ ਆਰ ਜੀ ਬੁਨੂ ਸਿੱਠੀ ਇਸ ਵਕਤ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਆਪਾਂ ਇੱਕ ਇੱਕ ਕਰਕੇ ਥੋੜ੍ਹੀ ਜਿਹੀਆਂ ਹੋਰ ਚਿੱਠੀਆਂ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਲਿਖਣ ਵਾਲੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੀਬੀ ਗਵਿਆ ਤੇ ਭਾਈ ਸੁੱਚਾ ਪਾਠਕ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਤਾਜ ਮੁਹੰਮਦ ਅਸਾਰੀ, ਗੁਲਾਬ ਸਾਬੀ ਰਾਹੀ ਤੇ ਮਹਿਰਾਜ ਜਹਾਂ ਵੱਲੋਂ। ਇਹ ਚਿੱਠੀ ਆਈ ਹੈ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਪਿੰਡ ਪਜੌਨੀਆ, ਜ਼ਿਲ੍ਹਾ ਜਾਲੋਨ, ਜੋ ਕਿ ਉੱਤਰ ਪ੍ਰਦੇਸ਼ ਵਿੱਚ ਹੈ। ਲਿਖਣ ਵਾਲੇ ਨੇ ਸਤੇਂਦਰ ਕੁਮਾਰ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਸੂਫੀਆਨਾ ਕਲਾਮ ਦਾ ਪ੍ਰੋਗਰਾਮ। ਹੁਣ ਸੁਣਦੇ ਹਾਂ ਸਤੀਸ਼ ਚੰਦਰ ਦੀ ਆਵਾਜ਼ 'ਚ ਕਾਫੀ ਰਾਂਝਾ ਜੋਗੜਾ ਬਣ ਆਇਆ।

ਇਸ ਦੇ ਨਾਲ ਹੀ ਸੁਫੀਆਨਾ ਕਲਾਮ ਦਾ ਪ੍ਰੋਗਰਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ప్రొఫెషనల్ సర్వం కరేసి శ్రీ దర్బార్ సాహెబ్ అమృతసర్తో శబద్ కీర్తన దా సిద్ధా ప్రసారణ ఈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਹੇ ਮੇਰੇ ਮਨ, ਜਿਹੜੇ ਮਨੁੱਖ ਅਕਾਲ ਪੁਰਖ ਦਾ ਰਤਨ ਨਾਮ ਸਿਮਰਦੇ ਹਨ, ਹਮੇਸ਼ਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜ੍ਹੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਹਾਹੇ ਅਸੰਖ ਕਰੋੜੇ। ਤੀਸਰੇ ਬੰਦ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਉਹਨਾਂ ਜੀਵਾਂ ਦਾ ਦਰਸ਼ਨ ਕੀਤਿਆਂ ਮੇਰਾ ਮਨ ਇਵੇਂ ਪ੍ਰਸੰਨ ਹੁੰਦਾ ਹੈ ਜਿਵੇਂ ਇੱਕ ਪੁੱਤਰ ਆਪਣੀ ਮਾਂ ਨੂੰ ਮਿਲ ਕੇ ਆਨੰਦਿਤ ਹੁੰਦਾ ਹੈ, ਭਾਵ ਮਾਂ ਦੇ ਗਲੇ ਨਾਲ ਚਿੰਬੜ ਜਾਂਦਾ ਹੈ। ਜਿਸ ਪ੍ਰਕਾਰ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜਿਉਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਹਨ, ਪੂਤ ਪੇਖ ਜਿਉਂ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉਂ ਰਾਤਾ। ਹਮ ਬਾਰਕ ਹਰ ਪਿਤਾ ਪ੍ਰਭ ਮੇਰੇ, ਮੋਕੋ ਦੇਹ ਮਤੀ ਜਿਤ ਹਰ ਪਾਵੀਐ ਰੇ। ਜਿਉਂ ਬਸ਼ਰਾ ਦੇਖ ਗਊ ਸੁਖ ਮਾਨੈ, ਤਿਉਂ ਨਾਨਕ ਹਰ ਗੱਲ ਲਾਵੀਐ ਰੇ। ਸਤਿਗੁਰੂ ਜੀ ਇਸ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੇ ਪਿਆਰੇ ਪ੍ਰਭੂ, ਅਸੀਂ ਜੀਵ ਤੇਰੇ ਬੱਚੇ ਹਾਂ, ਹੇ ਮਾਲਕ ਜੀਓ, ਮੈਨੂੰ ਅਜਿਹੀ ਸ਼ਕਤੀ ਪ੍ਰਦਾਨ ਕਰੋ ਜਿਸ ਦੇ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਜਾਵੇ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਇਸ ਪ੍ਰਥਾਏ ਬਖਸ਼ਿਸ਼ ਕਰਦੇ, ਸਾ ਮਤ ਦਿਹੋ ਦਇਆਲ ਪ੍ਰਭ, ਜੇ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਭਗ ਸਾਧਾਂ। ਸਤਿਗੁਰੂ ਜੀ ਅੰਤਲੇ ਬੰਦ ਵਿੱਚ ਰਹਿਮਤ ਕਰਦੇ ਹਨ, ਹੇ ਨਾਨਕ, ਜਿਵੇਂ ਗਾਂ ਆਪਣੇ ਵੱਛੇ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਤਿਵੇਂ ਉਹ ਵਡਭਾਗੀ ਮਨੁੱਖ ਸੁੱਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਗਾ ਲੈਂਦਾ ਹੈ। ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਲ ਲਏ ਪੂਰਨ ਵਡਭਾਗੀ।
1: ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ, ਭਗਤਾਂ, ਅਰਸ਼ੀ ਪੱਟਾਂ ਅਤੇ ਗੁਰਸਿੱਖਾਂ ਦੁਆਰਾ ਉਚਾਰੀ ਬਾਣੀ ਸੁਭਾਏਮਾਨ ਹੈ। ਭਗਤ ਗਿਆਨਦ ਜੀ ਗੁਰੂ ਉਸਤਤ ਕਰਦੇ ਨੇ ਕਿ ਵਾਹ ਵਾਹ, ਹੇ ਪਿਆਰੇ ਗੁਰੂ ਜੀ, ਬਲਿਹਾਰੇ ਹਾਂ ਤੈਥੋਂ ਬਲਿਹਾਰੇ ਹਾਂ, ਤੇਰੇ ਕਮਲ ਵਰਗੇ ਨੈਣ, ਮਿੱਠੜੇ ਬੋਲ ਮਨ ਨੂੰ ਪਾਉਂਦੇ ਹਨ। ਤੁਸੀਂ ਮੇਰੇ ਲਈ ਉਹੀ ਹੋ ਜਿਸ ਨੂੰ ਵੇਖ ਕੇ ਮਾਂ ਯਸ਼ੋਦਾ ਆਪ ਜੀ ਦੇ ਮੋਹ ਵਿੱਚ ਮਗਨ ਹੋ ਜਾਂਦੀ। ਹੇ ਗੁਰੂ, ਤੂੰ ਅਚਰਜ ਹੈ, ਤੂੰ ਸਤ ਸਰੂਪ ਹੈ, ਤੂੰ ਅਟਲ ਹੈ ਅਤੇ ਤੂੰ ਹੀ ਲਕਸ਼ਮੀ ਦਾ ਨਿਵਾਸ ਸਥਾਨ ਹੈ। ਹੇ ਆਦਿ ਪੁਰਖ, ਤੂੰ ਸਦਾ ਥਿਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ, ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੇ, ਦਹੀ ਪਾਤ ਖਾਹੇ ਜੀਓ। ਸਰਵਣ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਦੁਆਰਾ ਇਸ ਸਵੱਈਏ ਦਾ ਗਾਇਨ।

ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ 'ਤੇ ਇਸ ਵੇਲੇ 6 ਵਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਮੁੱਢਲੀ ਫਸਲੀ ਭਿੰਨਤਾ ਸਮੇਂ ਦੀ ਮੁੱਖ ਲੋੜ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਸਥਿਤ ਇੱਕ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ ਪਾਸਪੋਰਟ ਜਲਦੀ ਜਾਰੀ ਕਰਾਉਣ ਬਦਲੇ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਤੇ ਭਾਰਤ ਦੇ ਕਮਲਜੀਤ ਅਤੇ ਸੁਰੂਚੀ ਸਿੰਘ ਨੇ ਅੱਜ ਏਸ਼ੀਆਈ ਖੇਡਾਂ ਵਿੱਚ 100 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਸੰਕਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਏ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤ ਪੰਜਾਬ ਅਭਿਆਨ ਨੂੰ ਸਮਾਜਿਕ ਸੁਧਾਰ ਦਾ ਕਾਰਜ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਵਿਕਸਿਤ ਭਾਰਤ ਦੇ ਅਹਿਦ ਨਾਲ ਅੱਗੇ ਵੱਧ ਰਿਹਾ ਤਾਂ ਇਸ ਦ੍ਰਿਸ਼ਟੀਕੋਣ ਵਿੱਚ ਪੰਜਾਬ ਦਾ ਵੀ ਪੂਰੀ ਤਰ੍ਹਾਂ ਵਿਕਸਿਤ ਹੋਣਾ ਬੇਹੱਦ ਜ਼ਰੂਰੀ ਏ।
1: पंजाब को भी बचाना है, पंजाब की भावी पीढ़ी को भी बचाना। नशे की प्रवृत्ति के कारण युवा परेशान है, इसलिए ये जो प्रोग्राम है नशा मुक्त पंजाब का, ये भारतीय जनता पार्टी ने ऑर्गेनाइज किया है। पंजाब को नशा मुक्त करने का कार्यक्रम है, जिससे पंजाब वापस विकसित पंजाब बने।
0: ਮੌਜੂਦਾ ਸ਼ਾਸਨ ਪ੍ਰਬੰਧ ਤੇ ਤਿੱਖਾ ਹਮਲਾ ਕਰਦਿਆਂ ਕੇਂਦਰੀ ਮੰਤਰੀ ਨੇ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਅਤੇ ਸਿਸਟਮ ਵਿੱਚ ਬੈਠੇ ਕੁਝ ਲੋਕ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਨੇ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਹੋਣ ਦੀ ਬਜਾਏ ਹੋਰ ਵੀ ਪੈਰ ਪਸਾਰ ਚੁੱਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੁੱਲ੍ਹੇਆਮ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਮਿਲੀਭੁਗਤ ਕਾਰਨ ਸੂਬੇ ਵਿੱਚ ਭ੍ਰਿਸ਼ਟਾਚਾਰ ਵੀ ਵਧਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਵਿਕਸਿਤ ਬਣਾਉਣ ਲਈ ਨਸ਼ਿਆਂ ਦੇ ਇਸ ਜਾਲ ਨੂੰ ਪੂਰੀ ਤਾਕਤ ਨਾਲ ਤੋੜਨਾ ਹੋਏਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦੇ ਨਾਲ ਰਲ ਕੇ ਇਸ ਸਮਾਜਿਕ ਬੁਰਾਈ ਦੇ ਖਾਤਮੇ ਤੱਕ ਆਪਣੀ ਮੁਹਿੰਮ ਜਾਰੀ ਰੱਖੇਗੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਅੱਜ ਹੁਸ਼ਿਆਰਪੁਰ ਪਹੁੰਚੀ। ਯਾਤਰਾ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਏ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਯਾਤਰਾ ਪੰਜਾਬ ਦੇ ਹਰ ਕੋਨਿਆਂ ਤੇ ਹਰ ਪਿੰਡ ਸ਼ਹਿਰ ਤੱਕ ਪਹੁੰਚ ਕੇ ਲੋਕਾਂ ਨੂੰ ਨਸ਼ੇ ਦੇ ਖਿਲਾਫ਼ ਇਕਜੁੱਟ ਕਰ ਰਹੀ ਏ। ਤਰੁਣ ਚੁੱਗ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪੈਸੇ ਦੇ ਨੈਟਵਰਕ ਨੂੰ ਖਤਮ ਕਰਨ ਦੇ ਨਾਲ ਨਾਲ ਨਸ਼ੇ ਦੀ ਲੱਤ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਤੇ ਵੀ ਧਿਆਨ ਦਿੱਤਾ ਜਾਏਗਾ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਸਮੇਤ ਭਾਜਪਾ ਦੇ ਹੋਰ ਆਗੂ ਮੌਜੂਦ ਰਹੇ। ਉਧਰ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਲੁਧਿਆਣਾ ਵਿੱਚ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਅਸਫਲ ਰਹੀ ਏ। ਸ੍ਰੀ ਢਿੱਲੋਂ ਨੇ ਕਿਹਾ ਕਿ ਨਸ਼ੇ ਕਾਰਨ ਆਪਣੇ ਪੁੱਤਰਾਂ ਨੂੰ ਗਵਾਉਣ ਵਾਲੀਆਂ ਮਾਵਾਂ ਦਾ ਦਰਦ ਅਸਹਿ ਏ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਰਾਜਨੀਤੀ ਨਹੀਂ ਸਗੋਂ ਲੋਕਾਂ ਦੇ ਅਸਲ ਮੁੱਦੇ ਉਠਾ ਰਹੇ ਹਾਂ।
2: ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡਾ ਸਾਰਿਆਂ ਦਾ ਸਾਥ ਲੱਭਦੇ ਹਾਂ। ਇਹ ਯਾਤਰਾ ਜਿਹੜੀ ਹੈ ਸਾਰੇ ਪੰਜਾਬ 'ਚ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਕਿ ਅਸੀਂ ਨਸ਼ੇ ਦੇ ਵਿਰੁੱਧ ਲੜਾਂਗੇ, ਨਸ਼ੇ ਦੇ ਵਿਰੁੱਧ ਯਾਤਰਾ ਕੱਢ ਰਹੇ ਹਾਂ, ਉਸ ਤੋਂ ਬਾਅਦ ਸਾਡੀ ਇਹ ਲੜਾਈ ਜਾਰੀ ਰਹੇਗੀ। ਪੰਜਾਬ ਨੂੰ ਨਸ਼ੇ ਦੇ ਜੜਾਂ ਤੋਂ ਪੁੱਟ ਕੇ ਲਾਵਾਂਗੇ।
0: ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਸੂਬਾ ਸਰਕਾਰ ਨੂੰ ਢੁਕਵਾਂ ਜਵਾਬ ਦੇਵੇਗੀ। ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਤਕਿਲ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਪੰਜਾਬ ਸਟੇਟ ਰੈੱਡ ਕਰਾਸ ਨੇ ਅੱਜ ਮਨੁੱਖੀ ਅਧਿਕਾਰ ਤੇ ਹੜ੍ਹ ਪ੍ਰਭਾਵਿਤ ਨੇਪਾਲ ਲਈ ਰਾਹਤ ਸਮੱਗਰੀ ਦੀ ਆਪਣੀ ਤੀਜੀ ਅਤੇ ਸਭ ਤੋਂ ਵੱਡੀ ਖੇਪ ਭੇਜੀ। ਪੰਜਾਬ ਦੇ ਰਾਜਪਾਲ ਅਤੇ ਸਟੇਟ ਰੈੱਡ ਕਰਾਸ ਦੇ ਮੁਖੀ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਪੰਜਾਬ ਲੋਕ ਭਵਨ ਤੋਂ ਕਰੀਬ 52 ਟਨ ਜ਼ਰੂਰੀ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ 7 ਵੱਡੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼੍ਰੀ ਕਟਾਰੀਆ ਨੇ ਕਿਹਾ ਕਿ ਇਹ ਸਮੱਗਰੀ ਨੇਪਾਲ ਰੈੱਡ ਕਰਾਸ ਸੁਸਾਇਟੀ ਵੱਲੋਂ ਸਾਂਝੀ ਕੀਤੀ ਗਈ ਲੋੜ ਸੂਚੀ ਮੁਤਾਬਕ ਖਰੀਦੀ ਗਈ ਏ। ਇਸ ਵਿਚ ਕੰਬਲ, ਤਰਪਾਲਾਂ, ਸੋਲਰ ਲਾਈਟਾਂ ਅਤੇ ਹੋਰ ਐਮਰਜੈਂਸੀ ਰਾਹਤ ਸਪਲਾਈ ਅਤੇ ਜਨਰੇਟਰ ਸੈੱਟ ਵੀ ਸ਼ਾਮਿਲ ਨੇ।
3: अब तक हम दो बार भेज चुके थे, 12 लाख एक बार सामान भेजा था, उसके बाद हमने 38 लाख का भेजा। आज हम लगभग 52 टन, लगभग 1.5 करोड़ रुपया का सामान जो है ना नेपाल के लिए एक बहुत बड़ी सहायता राशि, विभिन्न प्रकार का जो आज की तारीख में आवश्यकता है। अब की बार कुछ जनरेटर भी हम भेज रहे हैं ताकि उनको कहीं बिजली के, और इसी तरह से हमने सोलर जो है ना लाइटें भी भेज रहे हैं ताकि उनको इसकी सुविधा।
0: ਉਨ੍ਹਾਂ ਨੇ ਐਮਾਜ਼ੋਨ ਅਤੇ ਡੋਨੇਟ ਕਾਰਟ ਫਾਊਂਡੇਸ਼ਨ ਦੀ ਇਹ ਸਮੱਗਰੀ ਦਾਨ ਕਰਨ ਲਈ ਸ਼ਲਾਘਾ ਵੀ ਕੀਤੀ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸਥਾਨਕ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। इस मौके राज्यपाल ने कहा कि श्री सिद्ध बाबा सोडल मंदिर देश विच ही नहीं सगों विदेशां विच वसदे लखां श्रद्धालुआं दी भी डूंगी आस्था ते श्रद्धा दा केंद्र है। श्री कटारिया ने इस पवित्र मौके ते श्रद्धालुआं नूं शुभकामनावां

0: ਦੇਣ ਦੇ ਨਾਲ ਨਾਲ ਲੋਕਾਂ ਨੂੰ ਆਪਸੀ ਪ੍ਰੇਮ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਰਾਜਪਾਲ ਨੇ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਪਹਿਲੇ ਦਿਨ ਕਰਵਾਏ ਗਏ ਹਵਨ ਯੱਗ ਵਿੱਚ ਸ਼ਰਧਾ ਨਾਲ ਹਿੱਸਾ ਲਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਟਿਕਾਊ ਬਣਾਉਣ ਲਈ ਫਸਲੀ ਭਿੰਨਤਾ ਅਤੇ ਬਾਗਬਾਨੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਏ। ਇਹ ਗੱਲ ਅਨਾਜ ਹਾੜੀ ਦੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਕਿਸਾਨ ਮੇਲਿਆਂ ਦੀ ਲੜੀ ਤਹਿਤ ਖੇਤਰੀ ਖੋਜ ਕੇਂਦਰ ਬਠਿੰਡਾ ਵਿਚ ਕਿਸਾਨ ਮੇਲੇ ਮੌਕੇ ਕਹੀ। ਮੇਲੇ ਵਿਚ ਸ੍ਰੀ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਨਰਮਾ ਕਪਾਹ ਵਰਗੀਆਂ ਫਸਲਾਂ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਆਮਦਨ ਵਧਾਉਣ ਲਈ ਖੇਤੀ ਦੇ ਨਾਲ ਸਹਾਇਕ ਕਿੱਤੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਖੁਦ ਮੰਡੀਕਰਨ ਵੱਲ ਵੀ ਕਿਸਾਨਾਂ ਨੂੰ ਵਧਣਾ ਪਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿਚ ਕਰੀਬ 40% ਝੋਨਾ ਅਤੇ 25% ਕਣਕ ਮੁਹੱਈਆ ਕਰਵਾ ਰਹੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੌਰਾਨ ਜਲੰਧਰ ਸਥਿਤ ਇਕ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ ਪਾਸਪੋਰਟ ਦਫ਼ਤਰ ਜਲੰਧਰ ਦੇ ਅਧਿਕਾਰੀਆਂ ਨਾਲ ਆਪਣੀ ਕਥਿਤ ਜਾਣ ਪਛਾਣ ਰਾਹੀਂ ਸ਼ਿਕਾਇਤਕਰਤਾ ਦਾ ਪਾਸਪੋਰਟ ਜਲਦ ਜਾਰੀ ਕਰਵਾਉਣ ਬਦਲੇ 20,000 ਰੁਪਏ ਰਿਸ਼ਵਤ ਲੈਂਦਿਆਂ ਰੱਖੇ ਹੱਥੀ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਿਲ੍ਹਾ ਜਲੰਧਰ ਦੇ ਇਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਦੂਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਏ। ਇਸ ਤੋਂ ਇਲਾਵਾ ਅਗਲੇਰੀ ਜਾਂਚ ਦੌਰਾਨ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਏਗੀ। ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅਪਰਾਧ ਦੀ ਰੋਕਥਾਮ ਦੇ ਉਦੇਸ਼ ਨਾਲ ਆਮ ਲੋਕਾਂ ਲਈ ਖੁੱਲ੍ਹੇ ਅਦਾਰਿਆਂ ਨੂੰ ਸਵੈ ਇੱਛਾ ਨਾਲ ਆਪਣੀ ਇਮਾਰਤਾਂ ਕੰਪਲੈਕਸਾਂ ਨੂੰ ਅਸਲਾ ਮੁਕਤ ਜ਼ੋਨ ਐਲਾਨਣ ਦੀ ਸਹੂਲਤ ਦੇਣ ਲਈ ਕੈਫੇ, ਰੈਸਟੋਰੈਂਟ, ਕਲੱਬਾਂ ਸਮੇਤ ਆਮ ਲੋਕਾਂ ਲਈ ਖੁੱਲ੍ਹੇ ਹੋਰ ਅਦਾਰਿਆਂ ਨੂੰ ਅਸਲਾ ਮੁਕਤ ਜ਼ੋਨ ਐਲਾਨਣ ਲਈ ਹੁਕਮ ਜਾਰੀ ਕਰ ਦਿੱਤੇ ਨੇ। ਹੁਕਮ ਵਿਚ ਕਿਹਾ ਗਿਆ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਕੋਈ ਵੀ ਕੈਫੇ, ਰੈਸਟੋਰੈਂਟ, ਬਾਰ, ਕਲੱਬ, ਈਟਿੰਗ ਹਾਊਸ, ਫੂਡ ਕੋਰਟ ਜਾਂ ਜਨਤਕ ਪਹੁੰਚ ਵਾਲਾ ਕੋਈ ਹੋਰ ਅਦਾਰਾ ਆਪਣੀ ਇਮਾਰਤ ਜਾਂ ਇਸ ਦੇ ਕਿਸੇ ਨਿਰਧਾਰਤ ਹਿੱਸੇ ਨੂੰ ਪੁਲਿਸ ਕਮਿਸ਼ਨਰ ਜਲੰਧਰ ਨੂੰ ਨਿਰਧਾਰਿਤ ਫਾਰਮੈਟ ਵਿਚ ਅਰਜ਼ੀ ਜਾਂ ਸੂਚਨਾ ਦੇ ਕੇ ਸਵੈ ਇੱਛਾ ਨਾਲ ਅਸਲਾ ਮੁਕਤ ਜ਼ੋਨ ਵਜੋਂ ਐਲਾਨ ਕਰ ਸਕਦਾ ਹੈ। ਇਹ ਹੁਕਮ 20/11/2026 ਤੱਕ ਲਾਗੂ ਰਹੇਗਾ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਭਲਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਦੇ ਕਮਲਜੀਤ ਅਤੇ ਸੁਰੂਚੀ ਸਿੰਘ ਨੇ ਅੱਜ ਜਾਪਾਨ ਦੇ ਨਗੋਆ ਵਿਚ ਏਸ਼ੀਆਈ ਖੇਡਾਂ ਵਿਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਖੇਡ ਮੰਤਰੀ ਨੇ ਦੋਵਾਂ ਨਿਸ਼ਾਨੇਬਾਜ਼ਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਥਾਈਲੈਂਡ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਏ। ਆਖਿਰ ਚ ਖਾਸ ਖਬਰਾਂ। ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਸੰਕਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਹੜ੍ਹ ਪ੍ਰਭਾਵਿਤ ਨੇਪਾਲ ਲਈ ਰਾਹਤ ਸਮੱਗਰੀ ਦੀ ਤੀਜੀ ਅਤੇ ਸਭ ਤੋਂ ਵੱਡੀ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਟਿਕਾਊ ਬਣਾਉਣ ਲਈ ਫਸਲੀ ਭਿੰਨਤਾ ਸਮੇਂ ਦੀ ਮੁੱਖ ਲੋੜ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਹੂ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸੰਤ ਸਾਹਿਬ ਲੰਘ ਆਈਏ।
1: ਆ ਜਾਓ ਪੰਜ ਸਾਹਿਬ, ਆ ਜਾਓ ਲੰਘ ਆਓ।
2: ਆ ਗਏ ਜੀ, ਆ ਗਏ ਜੀ, ਆ ਗਏ ਜੀ। ਜੈ ਹਿੰਦ ਮੈਂ ਕਿਹਾ ਜੀ,
1: ਜੈ ਹਿੰਦ ਜੀ, ਜੈ ਹਿੰਦ ਪੰਜ ਸਾਹਿਬ ਜੀ ਆਇਆਂ ਨੂੰ।
2: ਤੁਹਾਨੂੰ ਵੀ ਜੀ ਆਇਆਂ ਨੂੰ ਜੀ। ਇਹ ਸਾਡੇ ਸਾਰਿਆਂ ਵਾਸਤੇ ਜੀ ਆਇਆਂ ਨੂੰ ਤਾਂ ਸਾਰਿਆਂ ਵਾਸਤੇ ਹੀ ਬਣਿਆ ਹੋਇਆ, ਜਿਹਨੂੰ ਵੈਲਕਮ ਕਹਿ ਦਿੰਦੇ ਹਾਂ,
1: ਹੈ
2: ਨਾ।
1: ਦੇਖੋ ਜੀ ਨੂੰ ਜੀ ਹੁੰਦਾ ਹੈ,
2: ਜੀ ਕਹੋ ਤੇ ਜੀ
1: ਕਹਾਓ। ਜੇ ਆਪਾਂ ਕਿਸੇ ਨੂੰ, ਜਿੱਦਾਂ ਕਹਿੰਦੇ ਖੂਹ ਦੀ ਆਵਾਜ਼ ਹੈ, ਸੋ ਇਸ ਕਰਕੇ ਜੇ ਕਿਸੇ ਨੂੰ ਆਪਾਂ ਨਿਮਰਤਾ ਸਹਿਤ ਪਿਆਰ ਨਾਲ ਬੁਲਾਵਾਂਗੇ ਤੇ ਵਾਪਸੀ ਚ ਕਈ ਵਾਰ ਦੁੱਗਣਾ ਤਿਗਣਾ ਹੋ ਕੇ ਵੀ ਮਿਲਦਾ ਆ।
2: ਉਹ ਤਾਂ ਗੱਲ ਤੁਹਾਡੀ ਸਹੀ ਹੈ, ਬਾਕੀ ਬੰਦਾ ਤਾਂ ਪਿਆਰ ਦਾ ਹੀ ਭੁੱਖਾ ਹੁੰਦਾ, ਪਿਆਰ ਨਾਲ ਭਰਿਆ ਹੁੰਦਾ, ਪਰ ਲੋਕੀ ਪਿਆਰ ਨਾਲ ਰਹਿਣ ਦਿੰਦੇ ਨੇ। ਕੋਈ ਨਾ ਕੋਈ ਹਰਕਤ ਉਹਨਾਂ ਨੇ ਕੋਈ ਨਾ ਕੋਈ ਹੁਜਤ ਇਹੋ ਜਿਹੀ ਕਰ ਦੇਣੀ ਹੈ ਵੀ ਬੰਦਾ ਖਿੱਝ ਜਾਵੇ, ਗੁੱਸੇ 'ਚ ਆ ਜਾਵੇ। ਉਸ ਵੇਲੇ ਤੁਹਾਡਾ ਵਿਵੇਕ, ਤੁਹਾਡੀ ਸੂਝਬੂਝ ਉਹ ਕੰਮ ਆਉਂਦੀ
1: ਹੈਗੀ ਹੈ ਕਿ ਤੁਸੀਂ ਆਪਣਾ ਗੁਣ ਨਾ ਗਵਾਓ। ਤੁਸੀਂ ਆਪਣੀ ਜੋ ਤੁਹਾਡੇ 'ਚ ਖੂਬੀ ਹੈ ਕਿ ਨਿਮਰਤਾ ਸਹਿ ਚੱਲਣਾ ਹੈ ਜਾਂ ਬਰਦਾਸ਼ਤ ਕਰ ਲੈਣਾ ਹੈਗਾ। ਕਈ ਵਾਰ ਦੇਖੋ ਆਪਣਾ ਪੰਜ ਸਾਲ ਸਮਾਂ ਹੁੰਦਾ, ਉਹ ਸਮਾਂ ਜਦੋਂ ਲੰਘ ਜਾਂਦਾ ਨਾ, ਫਿਰ ਬਾਅਦ 'ਚ ਬੰਦੇ ਲੱਗਦਾ ਕਿ ਮੈਂ ਜਿਹੜਾ ਕੋਈ ਵੀ ਫੈਸਲਾ ਕੀਤਾ ਸੀ ਉਹ ਸਹੀ ਸੀ। ਸਮਾਂ ਬੜਾ ਵਧੀਆ ਜਿਹੜਾ ਤੈਅ ਕਰ ਦਿੰਦਾ, ਕਈ ਵਾਰ
2: ਪਛਤਾਉਣਾ ਨਹੀਂ ਪੈਂਦਾ
1: ਕਈ ਵਾਰ ਆਪਾਂ ਬਹੁਤ ਕਾਹਲੀ 'ਚ ਕੋਈ ਕਹਿੰਦੇ ਹਾਂ ਵੀ ਕੋਈ ਕਰ ਦਿੰਦੇ ਹੈਗੇ ਹਾਂ, ਰਿਐਕਸ਼ਨ ਕਰ ਦਿੰਦੇ ਹੈਗੇ ਹਾਂ, ਅਤੇ ਫਿਰ ਉਹ ਪਾਣੀ 'ਚ ਮਧਾਣੀ ਕਹਿ ਲਓ ਜਾਂ ਬਹੁਤ ਲੰਬਾ ਖਲਾਰਾ ਪੈ ਜਾਂਦਾ।
2: ਉਹ ਕਿਸੇ ਸ਼ਾਇਰ ਨੇ ਵੀ ਕਿਹਾ ਨਾ ਕਿ ਲਮਹੋ ਨੇ ਖਤਾ ਕੀ ਥੀ,
1: ਹਾਂ ਸਦੀਆਂ ਨੇ ਸਜ਼ਾ ਪਾਈ, ਫਿਰ ਬੰਦਾ ਉਹ ਸਜ਼ਾ ਜਿਹੜੀ ਹੈਗੀ ਹੈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਭੁਗਤਦਾ ਰਹਿੰਦਾ।
2: ਇੱਕ ਸੰਤੂ ਸਾਹਿਬ ਅੱਜ ਕੱਲ੍ਹ ਇੱਕ ਹੋਰ ਸਜ਼ਾ ਭੁਗਤਣੀ ਪੈ ਰਹੀ ਹੈ ਜੀ, ਰਾਤ ਨੂੰ ਮੱਛਰੀ ਬਹੁਤ ਹੋ ਜਾਂਦੀ ਹੈ।
1: ਅੱਛਾ,
2: ਹਾਂ
1: ਚਲੋ,
2: ਜਿੱਥੇ ਲਾਟੂ ਜਗਾਓ ਨਹੀਂ ਤੇ ਨਾਲ ਹੀ
1: ਉਹ ਆ ਜਾਂਦੇ ਹੈ
2: ਸਾਰੇ ਪਾਸੇ।
1: ਇਹ ਦੇਖੋ ਹੁਣ ਹਰ ਜੀ ਹੈ ਨਾ, ਮੌਸਮ ਦੇ ਮੁਤਾਬਕ ਚੀਜ਼ਾਂ ਬਣੀਆਂ ਹੋਈਆਂ ਨੇ,
2: ਬਣੀਆਂ ਹੋਈਆਂ,
1: ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹਨੂੰ ਚੀਜ਼ ਲੱਗਦੀ ਹੈਗੀ ਹੈ। ਉਹ ਜਿਹੜੇ ਪਤੰਗੇ ਉੱਡਦੇ ਆ ਪੰਜ ਸਾਹਿਬ, ਉਹ ਵੀ ਕਿਸੇ ਦੀ ਖੁਰਾਕ ਹੁੰਦੇ,
2: ਆਉਂਦੇ ਵੀ ਸਮੇਂ ਤੇ ਹੀ ਆਪਣੇ,
1: ਉਹਨਾਂ ਨੇ ਆਪਣੇ ਹਿਸਾਬ ਨਾਲ ਆ ਜਾਣਾ ਨਿਕਲ ਕੇ, ਤੇ ਕਈਆਂ ਨੇ ਕਈਆਂ ਦਾ ਖਵਾਜਾ ਬਣ ਜਾਂਦੇ ਹੈਗੇ ਜੀ।
2: ਸਹੀ ਕਿਹਾ, ਬਿਲਕੁਲ ਸਹੀ ਕਿਹਾ।
1: ਸੋ ਇਸ ਕਰਕੇ ਇਹ ਕੁਦਰਤ ਆ,
2: ਇਹ ਕੁਦਰਤ ਨੇ,
1: ਕੁਦਰਤ ਆਪਣਾ ਸਾਈਕਲ ਜਿਹੜਾ ਹੈਗਾ ਨਾ, ਉਹ ਤੈਅ ਕੀਤਾ ਹੋਇਆ,
2: ਉਹਨੇ ਵਿਧ ਬਣਾਈ ਹੈ ਜੀ।
1: ਹਾਂ, ਵਿਧ ਬਣਾਈ ਹੈਗੀ ਆ। ਸੋ ਜਿੱਦਾਂ ਆਪਣਾ ਪੰਜ ਸਾਹਿਬ ਗੱਲ ਕਰ ਰਹੇ ਸੀ, ਹੁਣ ਆਹ ਜਿਹੜਾ ਸਮਾਂ ਆ ਨਾ, ਇਹ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸਾਫ਼ ਸਫਾਈ ਦਾ ਧਿਆਨ ਰੱਖੀਏ,
2: ਬਿਲਕੁਲ ਸਹੀ।
1: ਆਹ ਡੇਂਗੂ ਦੀ ਬੜੀ ਸਮੱਸਿਆ ਆ ਰਹੀ ਹੈ, ਪਾਣੀ ਦੇਖੋ ਇਹ ਜਿਹੜਾ ਮੱਛਰ ਹੁੰਦਾ ਨਾ, ਇਹ ਤਾਜ਼ੇ ਪਾਣੀ 'ਚ ਪਲਦਾ ਆ,
2: ਪਲਦਾ ਆ।
1: ਸੋ ਇਸ ਕਰਕੇ ਘਰਾਂ 'ਚ ਆਪਾਂ ਦੇਖੀਏ, ਨਜ਼ਰ ਮਾਰਦੇ ਰਹੀਏ ਵੀ ਕਿਤੇ ਵੀ ਪਾਣੀ ਜਿਹੜਾ ਹੈਗਾ ਤਾਜ਼ਾ।

0: ਆਪਾਂ ਨੇ ਨਾ ਖੜਾ ਹੋਵੇ ਸੁੱਖ ਸ਼ਾਂ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਸ਼ੁੱਕਰਵਾਰ ਨੂੰ ਨਾ ਸਰਕਾਰ ਨੇ ਮਿੱਥਿਆ ਆ ਵੀ ਇਹਨੂੰ ਆਪਣਾ ਉਹ ਡਰਾਈ ਡੇ ਜਿਹਨੂੰ ਕਹਿੰਦੇ ਹੈਗੇ,
1: ਅੱਛਾ,
0: ਕਿ ਖੁਸ਼ ਕਰ ਦਿਓ ਕੋਈ ਵੀ ਜਿੱਥੇ ਪਾਣੀ ਤੁਹਾਨੂੰ ਲੱਗਦਾ ਹੈਗਾ, ਆਪਾਂ ਉਹਨੂੰ ਸਾਫ਼ ਸੁਥਰਾ ਕਰ ਦਈਏ ਤਾਂ ਕਿ ਉਹ ਜਿਹੜਾ ਮੱਛਰਾਂ ਨੇ ਉਹਨਾਂ ਜਗ੍ਹਾ ਨਾ ਮਿਲੇ ਆਪਣੇ ਪੈਦਾ ਹੋਣ ਵਾਸਤੇ।
1: ਹਾਂ ਬਿਲਕੁਲ, ਨਹੀਂ ਤਾਂ ਫਿਰ ਆਪਾਂ ਹੀ ਤੰਗ ਹੁੰਦੇ ਹਾਂ ਫਿਰ।
0: ਹਾਂ ਫਿਰ ਤੁਸੀਂ ਕਿਹਾ ਨਾ ਮੱਛਰ ਲੜਦੇ ਹੈਗੇ ਆ,
1: ਮੱਛਰੀ ਜਿਹੜੀ ਅੱਜ
0: ਹੁਣ ਜੇ ਨਾ ਮੱਛੀ ਲੜੂਗੀ ਤੇ ਬੇਚਾਰੇ ਉਹਨੇ ਵੀ ਕਿਸੇ ਦਾ ਖੂਨ ਚੂਸਣਾ ਹੈ ਨਾ, ਉਹਨੇ ਵੀ ਤੇ ਕਿਸੇ ਦੀ ਖੁਰਾਕ ਲੈਣੀ ਹੈ।
1: ਉਹ ਕਹਿੰਦੇ ਮੱਛਰੀ ਬਹੁਤ ਮੱਛਰੀ ਹੋਈ ਅੱਜ ਕੱਲ੍ਹ। ਸਹੀ,
0: ਗੱਲਬਾਤ ਹੋਰ ਵੀ ਕਰਾਂਗੇ, ਪਹਿਲਾਂ ਆਪਾਂ ਤੁਹਾਨੂੰ ਦੋ ਕੁ ਗੀਤ ਸੁਣਾਉਂਦੇ ਹਾਂ ਜੀ।
1: ਸੁਣਾਓ ਜੀ।

ਲੈਂਦੇ ਹਨ ਅਤੇ ਬੂਟੇ ਨੂੰ ਵਧਣ ਫੁੱਲਣ ਦੀ ਜਗ੍ਹਾ ਨਹੀਂ ਮਿਲਦੀ। ਸੋ ਨਦੀਨਾਂ ਨੂੰ ਰੋਕਣ ਲਈ ਬਾਗ ਦੀ ਹਲਕੀ ਵਾਹੀ ਕਰੋ, ਦੌਰਾਂ ਦੀ ਗੋਡੀ ਕਰੋ ਅਤੇ ਨਾਲ ਹੀ ਧਿਆਨ ਰੱਖੋ ਕਿ ਨਦੀਨਾਂ ਨੂੰ ਬਾਗ ਵਿੱਚ ਐਂਜੀ ਨਾ ਸੁੱਟਿਆ ਜਾਵੇ, ਉਹਨਾਂ ਨੂੰ ਨਸ਼ਟ ਕੀਤਾ ਜਾਵੇ। ਸੋ ਖੇਤ ਨੂੰ ਵਾਹ ਕੇ ਚੰਗੀ ਤਰ੍ਹਾਂ ਧੁੱਪ ਲਵਾਈ ਜਾਵੇ। ਜੋ ਆਪਾਂ ਨਦੀਨ ਜਿਹੜੇ ਆਪਾਂ ਬਾਗ ਦੇ ਵਿੱਚੋਂ ਕੱਢਣੇ ਆ, ਨਾ ਹੀ ਉਹਨਾਂ ਨੂੰ ਬੰਨਿਆਂ 'ਤੇ ਸੁੱਟਣਾ ਹੈ, ਉਹਨਾਂ ਨੂੰ ਨਸ਼ਟ ਕਰਨ ਦਾ ਭਾਵ ਹੈ ਜਾਂ ਉਹਨਾਂ ਨੂੰ ਸਾੜ ਦਿੱਤਾ ਜਾਵੇ। ਸੋ ਅੱਗੇ ਗੱਲ ਕਰਾਂਗੇ ਖਾਦ ਪ੍ਰਬੰਧਨ ਬਾਰੇ। ਬੂਟਿਆਂ ਦੇ ਵਿਕਾਸ ਲਈ ਖਾਦਾਂ ਬਹੁਤ ਹੀ ਜ਼ਰੂਰੀ ਹਨ। ਸਾਰਿਆਂ ਤੋਂ ਜ਼ਰੂਰੀ ਖਾਦਾਂ ਦੇ ਵਿੱਚ ਰੂੜੀ ਦੀ ਖਾਦ ਹੈ, ਜਿਹੜੀ ਠੰਡੇ ਮੌਸਮ ਦੇ ਵਿੱਚ ਪਾਈ ਜਾਂਦੀ ਹੈ। ਆਉਣ ਵਾਲੇ ਠੰਡ ਦੇ ਮੌਸਮ ਵਿੱਚ ਦਸੰਬਰ ਦੇ ਮਹੀਨੇ 'ਚ ਆਪਾਂ ਬੂਟਿਆਂ ਨੂੰ ਰੂੜੀ ਦੀ ਖਾਦ ਪਾ ਸਕਦੇ ਹਾਂ। ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਖਾਦ ਰੂੜੀ ਦੀ ਦੌਰ ਵਿੱਚ ਮਿਲਾਉਣੀ ਹੈ, ਨਾ ਕਿ ਮੁੱਢ ਦੇ ਨਾਲ ਪਾਉਣੀ ਹੈ। ਇਸ ਤਰ੍ਹਾਂ ਕਰਨ ਨਾਲ ਰੂੜੀ ਦੀ ਖਾਦ ਹਵਾ 'ਚ ਜ਼ਾਇਆ ਜਾਂਦੀ ਹੈ ਅਤੇ ਜ਼ਰੂਰੀ ਤੱਤ ਬੂਟੇ ਨੂੰ ਨਹੀਂ ਮਿਲਦੇ। ਰੂੜੀ ਦੀ ਖਾਦ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਹ ਨਾ ਸਿਰਫ ਉਪਜਾਊ ਸ਼ਕਤੀ ਮਿੱਟੀ ਦੀ ਵਧਾਉਂਦੀ ਹੈ ਬਲਕਿ ਮਿੱਟੀ ਦੀ ਬਣਤਰ ਨੂੰ ਵੀ ਬਰਕਰਾਰ ਰੱਖਦੀ ਹੈ। ਸੋ ਇਹ ਨਾਲ ਨਾਲ ਜੀਵਾਣੂ ਜਿਹੜੇ ਜੀਵ ਨੇ ਵਿੱਚ ਜੀਵਾਣੂ ਖਾਦਾਂ ਦੀ ਵੀ ਜਿਹੜੀ ਵਰਤੋਂ ਨੂੰ ਬੂਟੇ ਨੂੰ ਜਜ਼ਬ ਕਰਨ ਬੂਟਾ ਜਿਹੜਾ ਇਹਨਾਂ ਨੂੰ ਜਜ਼ਬ ਕਰਦਾ ਹੈ ਉਹਦੀ ਤਾਕਤ ਵਧਾਉਂਦੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੇ ਬੂਟੇ ਨੂੰ ਪੂਰਾ ਬਚਾ ਕੇ ਰੱਖਣਾ ਹੈ ਮੌਸਮ ਤੋਂ, ਜਿਹੜਾ ਕਿ ਸਰਦੀ ਰੁੱਤ ਵਾਲਾ ਮੌਸਮ ਆਉਣਾ ਹੈ। ਉਹਦੇ ਵਿੱਚ ਆਪਾਂ ਕੋਰੇ ਤੋਂ ਬੂਟਿਆਂ ਨੂੰ ਬਚਾਉਣਾ ਹੈ। ਕੋਰੇ ਤੋਂ ਬਚਾਉਣ ਲਈ ਬੂਟਿਆਂ ਨੂੰ ਬਾਗ ਵਿੱਚ ਹਲਕਾ ਪਾਣੀ ਦਿਓ, ਨਾਲ ਆਪਾਂ ਸੁੱਕੇ ਪੱਤਿਆਂ ਦੀ ਜਿਹੜੇ ਥੋੜ੍ਹੇ ਸਿੱਲੇ ਹੁੰਦੇ ਆ ਉਹਨਾਂ ਦੀ ਧੂਣੀ ਦੇ ਬੱਦਲ ਬਣਾ ਸਕਦੇ ਹਾਂ, ਜਿਹਦੇ ਨਾਲ ਤਾਪਮਾਨ ਬਰਕਰਾਰ ਰਹਿੰਦਾ ਹੈ। ਇਸ ਤੋਂ ਇਲਾਵਾ ਬੂਟਿਆਂ ਦੇ ਕੱਦ ਛੋਟੇ ਰੱਖੋ ਕਾਂਟ ਛਾਂਟ ਕਰਕੇ ਤਾਂ ਜੋ ਕੋਰੇ ਦਾ ਪ੍ਰਭਾਵ ਘੱਟ ਰਹੇ। ਪਹਿਲਾਂ ਆਪਾਂ ਖਾਦ ਦੀ ਗੱਲ ਕੀਤੀ ਸੀ, ਰੂੜੀ ਦੀ ਖਾਦ ਦੀ। ਅੱਗੇ ਆਪਾਂ ਖਾਦਾਂ ਦੀਆਂ ਗੱਲ ਕਰਾਂਗੇ ਜਿਹੜੀਆਂ ਆਪਾਂ ਯੂਰੀਆ, ਸੁਪਰਫੋਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਫੋਰਮ 'ਚ ਦੇਣੀਆਂ। ਅਜਿਹੀਆਂ ਜਿਹੜੀਆਂ ਖਾਦਾਂ ਹੈ ਇਹ ਜਿਹੜੀ ਫੋਸਫਰਸ ਤੱਤ ਵਾਲੀ ਅਤੇ ਪੋਟਾਸ਼ ਤੱਤ ਵਾਲੀ ਖਾਦ ਹੈ, ਤੁਸੀਂ ਰੂੜੀ ਦੀ ਖਾਦ ਦੇ ਨਾਲ ਹੀ ਦਸੰਬਰ ਦੇ ਮਹੀਨੇ 'ਚ ਫਲਦਾਰ ਬੂਟਿਆਂ ਨੂੰ ਪਾਓ। ਅਤੇ ਜਿਹੜੀ ਨਾਈਟ੍ਰੋਜਨ ਤੱਤ ਵਾਲੀ ਖਾਦ ਆ ਉਹਨੂੰ ਦੋ ਹਿੱਸਿਆਂ 'ਚ ਵੰਡ ਕੇ ਫੁੱਲ ਪੈਣ 'ਤੇ ਅਤੇ ਫਲ ਪੈਣ ਦੇ ਸਮੇਂ 'ਤੇ ਜ਼ਰੂਰ ਪਾਓ ਅਤੇ ਦੌਰਾਂ ਦੇ ਵਿੱਚ ਇਹਨੂੰ ਵੀ ਰੂੜੀ ਦੀ ਖਾਦ ਵਾਂਗ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਇਹ ਜੜ੍ਹਾਂ ਤੱਕ ਪੂਰੀ ਪਹੁੰਚ ਸਕੇ। ਹਮੇਸ਼ਾ ਖਾਦ ਜੜ੍ਹਾਂ ਵਾਲੇ ਪਾਸੇ, ਜਿੱਥੇ ਜੜ੍ਹਾਂ ਦਾ ਫਲਾਅ ਆ ਉਸ ਪਾਸੇ ਪਾਉਣੀ ਆ, ਮੁੱਢ ਵੱਲ ਨਹੀਂ ਪਾਉਣੀ। ਬੂਟੇ ਦੇ ਵਾਧੇ ਫੁੱਲਣ ਲਈ ਬਹਾਰ ਰੁੱਤ ਵਿੱਚ ਫੁੱਲਾਂ ਲਈ ਅਤੇ ਫਲਾਂ ਲਈ ਆਉਣ ਵਾਲੇ ਸਮੇਂ 'ਚ ਨਾਈਟ੍ਰੋਜਨ ਤੱਤ ਦੀ ਖਾਦ ਬਹੁਤ ਮਹੱਤਵਪੂਰਨ ਹੈ। ਇਸ ਜੇ ਇਸ ਦੀ ਘਾਟ ਹੋਵੇ ਤਾਂ ਇਸ ਦਾ ਸਿੱਧਾ ਅਸਰ ਫੁੱਲਾਂ 'ਤੇ ਅਤੇ ਫਲ ਦੀ ਜਿਹੜੀ ਗੁਣਵੱਤਾ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਬੂਟਿਆਂ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਿਫਾਰਿਸ਼ ਕੀਤੇ ਉੱਲੀਨਾਸ਼ਕ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਹੀ ਅਸੀਂ ਬਾਗਾਂ ਦੀ ਸਿਹਤ ਵੱਲ ਧਿਆਨ ਰੱਖ ਸਕਦੇ ਹਾਂ। ਖਾਦਾਂ ਦੀ ਜੇ ਗੱਲ ਕਰੀਏ ਤਾਂ ਖਾਸ ਤੌਰ 'ਤੇ ਪੋਟਾਸ਼ ਅਤੇ ਫੋਸਫਰਸ ਵਾਲੀ ਖਾਦ ਦੀ ਲੋੜ ਫਲਦਾਰ ਬੂਟਿਆਂ ਨੂੰ ਰੂੜੀ ਦੇ ਨਾਲ ਹੀ, ਜਿਵੇਂ ਆਪਾਂ ਗੱਲ ਕੀਤੀ ਹੈ, ਉਦੋਂ ਹੁੰਦੀ ਹੈ। ਜੇ ਬੂਟੇ ਨੂੰ ਖਾਦਾਂ ਤੋਂ ਵਾਂਝਿਆ ਰੱਖਿਆ ਜਾਵੇ ਤਾਂ ਇਸ 'ਤੇ ਕਈ ਤਰ੍ਹਾਂ ਦੀ ਘਾਟ ਆ ਜਾਂਦੀ ਹੈ, ਕਈ ਤਰ੍ਹਾਂ ਦੇ ਪੱਤੇ ਨਿਸ਼ਾਨੀਆਂ ਦਿਖਾਉਣ ਲੱਗ ਪੈਂਦੇ ਹਨ। ਸੋ ਪੂਰਤੀ ਲਈ ਆਪਾਂ ਨੂੰ ਸਮੇਂ ਸਿਰ ਖਾਦ ਪਾਉਣੀ ਬਹੁਤ ਜ਼ਰੂਰੀ ਹੈ। ਹੁਣ ਅੱਗੇ ਆਪਾਂ ਗੱਲ ਕਰਾਂਗੇ ਨਵੇਂ ਲਾਏ ਹੋਏ ਬੂਟਿਆਂ ਦੀ ਕਾਂਟ ਛਾਂਟ ਬਾਰੇ। ਸਦਾਬਹਾਰ ਫਲਦਾਰ ਬੂਟੇ, ਖਾਸ ਕਰਕੇ ਜੇ ਨਿੰਬੂ ਜਾਤੀ ਦੇ ਬੂਟਿਆਂ ਦੀ ਗੱਲ ਕਰੀਏ ਤਾਂ ਫਰਵਰੀ ਦੇ ਮਹੀਨੇ ਦੇ ਵਿੱਚ ਇਹਨਾਂ ਦੀ ਕਾਂਟ ਛਾਂਟ ਬਹੁਤ ਜ਼ਰੂਰੀ ਹੁੰਦੀ ਹੈ। ਕਾਂਟ ਛਾਂਟ ਆਪਾਂ ਬੂਟਾ ਲਾਉਣ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਜੜ੍ਹ ਮੁੱਢ ਤੋਂ ਜੇ ਕੋਈ ਫੁਟਾਰਾ ਨਿਕਲਿਆ ਹੋਵੇ ਤਾਂ ਉਹਨੂੰ ਬੜੀ ਧਿਆਨੀ ਨਾਲ ਆਪਾਂ ਉਹਦੀ ਕਾਂਟ ਛਾਂਟ ਕਰਨੀ ਆ। ਕਾਂਟ ਛਾਂਟ ਦੇ ਵਿੱਚ ਆਪਾਂ ਜਦੋਂ ਬੂਟਾ ਥੋੜ੍ਹਾ ਤਿਆਰ ਹੋ ਜਾਂਦਾ ਤਾਂ ਆਪਾਂ ਚਾਰ ਕਿਸਮ ਦੀਆਂ ਟਾਹਣੀਆਂ ਨੂੰ ਜ਼ਰੂਰ ਕੱਟਣਾ ਹੈ, ਆਪਸ 'ਚ ਫਸੀਆਂ ਟਾਹਣੀਆਂ ਨੂੰ, ਬਿਮਾਰ ਟਾਹਣੀਆਂ ਨੂੰ, ਸੁੱਕੀਆਂ ਟਾਹਣੀਆਂ ਨੂੰ ਅਤੇ ਜ਼ਮੀਨ ਨਾਲ ਥੱਲੇ ਲੱਗਦੀਆਂ ਟਾਹਣੀਆਂ ਨੂੰ। ਅਜਿਹੀਆਂ ਟਾਹਣੀਆਂ ਨੂੰ ਕੱਟ ਕੇ ਉੱਤੇ ਉੱਲੀ ਨਾਸ਼ਕ ਦਾ ਜ਼ਰੂਰ ਛਿੜਕਾਅ ਕਰੋ। ਇਸ ਲਈ ਤੁਸੀਂ ਬਲਾਈਟੋਕਸ 3 ਗ੍ਰਾਮ ਦਵਾਈ ਨੂੰ 1 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰ ਸਕਦੇ ਜੇ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਪਤਝੜੀ ਫਲਦਾਰ ਬੂਟਿਆਂ ਦੀ ਤਾਂ ਉਹਨਾਂ ਦੀ ਕਾਂਟ ਛਾਂਟ ਆਪਾਂ ਜਨਵਰੀ ਦੇ ਮਹੀਨੇ ਵਿੱਚ ਕਰਨੀ, ਦਸੰਬਰ ਅੱਧ ਦਸੰਬਰ ਤੋਂ ਲੈ ਕੇ ਜਨਵਰੀ

ਦੇ ਮਹੀਨੇ 'ਚ ਕਰਨੀ ਆ। ਕਾਂਟ ਛਾਂਟ ਉਪਰੰਤ ਆਪਾਂ ਪਹਿਲੇ ਸਾਲ ਹੀ ਜ਼ਮੀਨ ਤੋਂ ਕੋਈ 3 ਫੁੱਟ ਦੀ ਉਚਾਈ 'ਤੇ 90 ਸੈਂਟੀਮੀਟਰ 'ਤੇ ਸੈਂਟਰ ਵਾਲੀ ਸ਼ਾਖਾ ਕੱਟ ਦੇਣੀ ਹੈ ਅਤੇ ਉਹਦੇ ਵਿੱਚੋਂ ਆਪਾਂ ਆਸ ਪਾਸ 3-4 ਹੋਰ ਸ਼ਾਖਾਵਾਂ ਰੱਖ ਕੇ ਉਹਦੀ ਗਾਂ ਆਉਣ ਵਾਲੇ ਸਮੇਂ 'ਤੇ ਬੂਟੇ ਦਾ ਆਕਾਰ ਬਣਾਉਣਾ ਹੈ। ਸੋ ਕਾਂਟ ਛਾਂਟ ਦੀ ਮਹੱਤਤਾ ਇਹ ਹੈ ਕਿ ਇਹ ਬੂਟੇ ਨੂੰ ਇੱਕ ਪ੍ਰੋਪਰ ਆਕਾਰ ਦਿੰਦੀ ਹੈ, ਬੂਟੇ ਦੀ ਛੱਤੜੀ ਦਾ ਫਲਾਅ ਸੀਮਿਤ ਰੱਖਦੀ ਹੈ। ਸੋ ਜੇ ਕਾਂਟ ਛਾਂਟ ਨਾ ਕੀਤੀ ਜਾਵੇ ਤਾਂ ਇਸ 'ਤੇ ਜਿਹੜਾ ਮੌਸਮ ਦਾ ਵੀ ਪ੍ਰਭਾਵ ਪੂਰਾ ਪੈਂਦਾ ਹੈ। ਸੋ ਤਾਂ ਕਰਕੇ ਹੀ ਕਹਿੰਦੇ ਆ ਕਿ ਸਰਦੀ ਰੁੱਤ ਵਿੱਚ ਵੀ ਅਤੇ ਗਰਮੀ ਰੁੱਤ ਵਿੱਚ ਵੀ ਜੇ ਬੂਟਿਆਂ ਦਾ ਕੱਦ ਨੀਵਾਂ ਰੱਖਿਆ ਜਾਵੇ ਤਾਂ ਇੱਥੇ ਜਿਹੜਾ ਗਰਮੀ ਬਹੁਤੀ ਗਰਮੀ ਅਤੇ ਬਹੁਤੀ ਸਰਦੀ ਦਾ ਪ੍ਰਕੋਪ ਘੱਟ ਪੈਂਦਾ ਹੈ। ਇਹ ਤਾਂ ਹੋ ਗਈ ਗੱਲ ਕਿ ਆਪਾਂ ਨਵੇਂ ਲਗਾਏ ਬੂਟੇ ਜਿਹੜੇ ਹੁਣ ਇਸ ਸਮੇਂ ਆ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ। ਥੋੜ੍ਹੀ ਜਿਹੀ ਗੱਲ ਆਪਾਂ ਹੁਣ ਇਹ ਕਰਾਂਗੇ ਕਿ ਆਉਣ ਵਾਲੇ ਸਮੇਂ 'ਤੇ ਪੱਤਝੜੀ ਫਲਦਾਰ ਬੂਟਿਆਂ ਦੇ ਲੱਗਣ ਦਾ ਟਾਈਮ ਆਉਣਾ ਹੈ। ਉਹਦੇ ਲਈ ਆਪਾਂ ਪਹਿਲਾਂ ਹੀ ਆਪਣੇ ਬਾਗ ਤਿਆਰ ਕਰ ਸਕਦੇ ਹਾਂ, ਆਪਣੀ ਜ਼ਮੀਨ ਦਾ ਦੀ ਮਿੱਟੀ ਪਰਖ ਕਰਵਾ ਸਕਦੇ ਹਾਂ। ਮਿੱਟੀ ਪਰਖ ਕਰਵਾਉਣ ਲਈ ਜ਼ਰੂਰ 7 ਸੈਂਪਲ ਲਓ, ਜਿਹਦੇ ਵਿੱਚ 2 ਮੀਟਰ ਦੀ ਡੂੰਘਾਈ ਤੱਕ 6 ਫੁੱਟ ਤੱਕ ਆਪਾਂ ਸੈਂਪਲ ਲੈਣੇ ਹੁੰਦੇ ਆ, ਜਿਹਦੇ ਵਿੱਚ ਪਹਿਲਾਂ 0 ਤੋਂ 15, 15 ਤੋਂ 30, 30 ਤੋਂ 60, 60 ਤੋਂ 90, 90 ਤੋਂ 120, 150 ਅਤੇ ਫਿਰ 200 ਸੈਂਟੀਮੀਟਰ ਤੱਕ ਸੈਂਪਲ ਲਓ। ਇਹਨਾਂ ਵਿੱਚੋਂ ਅੱਧਾ ਕਿਲੋ ਮਿੱਟੀ ਹਰ ਤਹਿਤ 'ਚੋਂ ਲੈ ਕੇ ਇੱਕ ਥੈਲੀ 'ਚ ਭਰੋ ਅਤੇ ਉਹਦੇ ਉੱਤੇ ਡੂੰਘਾਈ ਦਾ ਨਿਸ਼ਾਨ ਜ਼ਰੂਰ ਲਿਖੋ ਕਿ ਕਿੰਨੀ ਡੂੰਘਾਈ ਦੀ ਦਾ ਇਹ ਸੈਂਪਲ ਹੈ। ਫਿਰ ਉਸ ਮਿੱਟੀ ਨੂੰ ਪ੍ਰਯੋਗਸ਼ਾਲਾ ਵਿੱਚ ਪਰਖਣ ਲਈ ਭੇਜ ਦਿਓ। ਉੱਤੋਂ ਹੀ ਸਾਨੂੰ ਪਤਾ ਚੱਲੇਗਾ ਕਿ ਸਾਡਾ ਇਹ ਜ਼ਮੀਨ ਬਾਗ ਲਾਉਣ ਦੇ ਅਨੁਕੂਲ ਹੈ ਕਿ ਨਹੀਂ ਹੈ। ਨਾਲ ਹੀ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਕਿਹੜੇ ਤੱਤਾਂ ਦੀ ਘਾਟ ਹੈ ਅਤੇ ਕਿਹੜੇ ਤੱਤ ਵੱਧ ਨੇ। ਸੋ ਆਪਣੀ ਜ਼ਮੀਨ ਪੱਤਝੜੀ ਫਲਦਾਰ ਬੂਟੇ ਲਾਉਣ ਲਈ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਆ। ਉਹਦੇ ਵਿੱਚ ਤੁਸੀਂ ਨਾਲ ਹੀ ਮਿੱਟੀ ਪਰਖ, ਕਿਹੜੀ ਜਗ੍ਹਾ 'ਤੇ ਬਾਗ ਲਾਉਣਾ ਹੈ, ਬਾਗ ਲਾਉਣ ਦੇ ਨਾਲ ਹਵਾ ਰੋਕੂ ਵਾੜ ਦੀ ਸਥਾਪਨਾ ਕਰਨੀ, ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ। ਹਵਾ ਰੋਕੂ ਵਾੜ ਲਈ ਹਮੇਸ਼ਾ ਉੱਚੇ ਕੱਦ ਵਾਲੇ ਬੂਟਿਆਂ ਦੀ ਵਰਤੋਂ ਕਰੋ, ਜਿਵੇਂ ਟਾਹਲੀ ਹੋ ਗਿਆ, ਸਫੈਦਾ ਹੋ ਗਿਆ, ਅੰਬ ਹੋ ਗਿਆ, ਜਾਮੁਨ ਹੋ ਗਿਆ। ਨਾਲ ਹੀ ਟੋਏ ਪੁੱਟਣ ਦੀ ਵਿਧੀ ਬਾਰੇ ਥੋੜ੍ਹੀ ਗੱਲ ਕਰਾਂਗੇ। ਜਦੋਂ ਟੋਏ ਪੁੱਟਣੇ ਅਤੇ ਭਰਨੇ ਆ, ਉਹਦੇ ਵਿੱਚ ਆਪਾਂ 3 ਫੁੱਟ ਡੂੰਘਾ 3 ਫੁੱਟ ਚੌੜਾ ਟੋਆ ਪੁੱਟਣਾ ਹੈ ਅਤੇ ਜਦੋਂ ਮਿੱਟੀ ਪੁੱਟ ਕੇ ਢੇਰ ਬਣ ਜਾਂਦਾ ਮਿੱਟੀ ਦਾ ਅਤੇ ਉਹਦੇ ਵਿੱਚੋਂ ਸਿਰਫ ਉੱਪਰਲੀ ਅੱਧੀ ਮਿੱਟੀ ਲਓ, ਬਾਕੀ ਉਹਦੇ ਵਿੱਚ ਚੰਗੀ ਤਰ੍ਹਾਂ ਭੁਰਭੁਰੀ ਰੂੜੀ ਪੁਰਾਣੀ ਰੂੜੀ ਮਿਲਾਓ। ਅੱਗੇ ਵੀ ਆਪਾਂ ਰੂੜੀ ਦੀ ਖਾਦ ਦੀ ਗੱਲ ਕੀਤੀ ਸੀ। ਰੂੜੀ ਪੁਰਾਣੀ ਰੂੜੀ ਬਾਰੇ ਕਿਉਂ ਆਪਾਂ ਕਹਿੰਦੇ ਹਾਂ, ਕਿਉਂਕਿ ਜਿਹੜੀ ਪੁਰਾਣੀ ਰੂੜੀ ਹੁੰਦੀ ਆ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਭੁਰਭੁਰੀ ਹੁੰਦੀ ਆ ਉਹੀ ਵਰਤਣੀ ਆ। ਗਿੱਲੀ ਰੂੜੀ ਜਾਂ ਕੱਚੀ ਰੂੜੀ ਜਿਹੜੀ ਆ ਉਹ ਸਿਉਂਕ ਦੀ ਸਮੱਸਿਆ ਪੈਦਾ ਕਰਦੀ ਹੈ। ਜੇ ਤੁਹਾਡੀ ਜ਼ਮੀਨ 'ਚ ਪਹਿਲਾਂ ਤੋਂ ਹੀ ਸਿਉਂਕ ਦੀ ਸਮੱਸਿਆ ਹੈਗੀ ਆ ਤਾਂ ਉਹਦੇ ਲਈ ਜ਼ਰੂਰ ਸੋਧ ਕਰੋ। ਉਹਦੇ ਲਈ ਤੁਸੀਂ 10 ਤੋਂ 12 ml ਕਲੋਰੋਪਾਇਰੀਫੋਸ 2 ਕਿਲੋ ਮਿੱਟੀ ਵਿੱਚ ਰਲਾ ਕੇ ਉਹਨੂੰ ਦੌਰਾਂ ਵਿੱਚ ਮਿਲਾ ਸਕਦੇ ਹੋ। ਖਾਸ ਧਿਆਨ ਰੱਖਿਆ ਜਾਵੇ ਕਿ ਰੂੜੀ ਦੀ ਖਾਦ ਜਿੰਨੀ ਪੁਰਾਣੀ ਭੁਰਭੁਰੀ ਹੋਏਗੀ ਉੰਨੀ ਸਿਉਂਕ ਦੀ ਸਮੱਸਿਆ ਘੱਟ ਆਏਗੀ। ਰੂੜੀ ਦੀ ਖਾਦ ਆਪਾਂ ਜਿਵੇਂ ਗੱਲ ਕੀਤੀ ਬੂਟੇ ਦੀ ਬਣਤਰ ਵੀ ਵਧਾਉਂਦੀ, ਉਪਜਾਊ ਸ਼ਕਤੀ ਵੀ ਵਧਾਉਂਦੀ ਹੈ ਅਤੇ ਇਹਦੇ ਇੱਕ ਹੋਰ ਇਹਦਾ ਬਹੁਤ ਹੀ ਅਹਿਮ ਜਿਹੜਾ ਹੈਗਾ ਹੈ ਰੋਲ ਆ ਉਹ ਇਹ ਹੈ ਕਿ ਇਹ ਮਿੱਟੀ ਦੇ ਵਿੱਚ ਨਮੀ ਨੂੰ ਬਰਕਰਾਰ ਰੱਖਦੀ ਹੈ, ਪਾਣੀ ਨੂੰ ਜਜ਼ਬ ਕਰਕੇ ਰੱਖਦੀ ਹੈ ਅਤੇ ਇਹਦੇ ਨਾਲ ਉੱਪਰਲੀ ਮਿੱਟੀ ਪਾਣੀ ਦੇ ਨਾਲ ਨਹੀਂ ਵਹਿੰਦੀ। ਸੋ ਇਹ ਜਦੋਂ ਆਪਾਂ ਟੋਏ ਪੁੱਟਣੇ ਆ ਭਰਨੇ ਆ ਖਾਸ ਧਿਆਨ ਰੱਖਿਆ ਜਾਵੇ ਕਿ ਉਹਦੇ ਵਿੱਚ ਨਾਲ ਹੀ ਤੁਸੀਂ ਸਿਉਂਕ ਦੀ ਦਵਾਈ ਪਾਉਣੀ ਆ ਜੇ ਸਿਉਂਕ ਦੀ ਸਮੱਸਿਆ ਤੁਹਾਨੂੰ ਆਪਣੀ ਮਿੱਟੀ ਵਿੱਚ ਨਜ਼ਰ ਆਉਂਦੀ ਆ। ਇਹ ਜਦੋਂ ਟੋਏ ਪੁੱਟਣੇ ਆ ਇਹਨਾਂ ਦਾ ਲੈਵਲ ਭਰਨ ਵੇਲੇ ਜਦੋਂ ਆਪਾਂ ਦੋਵੇਂ ਹਿੱਸਿਆਂ 'ਚ ਇਕੁਅਲ ਮਿੱਟੀ ਅਤੇ ਰੂੜੀ ਮਿਲਾ ਕੇ ਭਰ ਲਈ ਇਹਦਾ ਥੋੜ੍ਹਾ ਜਿਹਾ ਜ਼ਮੀਨ ਤੋਂ ਉੱਪਰ ਪੱਧਰ ਰੱਖਣਾ ਹੈ ਤਾਂ ਜੋ ਪਾਣੀ ਖਲੋਤਾ ਨਾ ਰਹੇ। ਬੂਟੇ ਦੇ ਨਾਲ ਪਾਣੀ ਜਿੰਨਾ ਅੰਦਰ ਉਹਦੀਆਂ ਜੜ੍ਹਾਂ ਸੋਕ ਲੈਂਦੀਆਂ ਬਾਕੀ ਪਾਣੀ ਉਹਦੇ ਉੱਪਰ ਨਾ ਖਲੋਤਾ ਰਹੇ ਡੂੰਘ ਦੇ ਵਿੱਚ ਦੌਰ ਦੇ ਵਿੱਚ। ਸੋ ਬੂਟਾ ਜਦੋਂ ਵੱਧ ਫੁੱਲ ਜਾਂਦਾ ਹੈ ਇਹਦੀ ਕਾਂਡ ਛਾਂਡ ਬਾਰੇ ਵੀ ਆਪਾਂ ਗੱਲ ਕਰ ਲਈ, ਖਾਦਾਂ ਬਾਰੇ ਵੀ ਗੱਲ ਕਰ ਲਈ, ਨਾਗਿਆਂ ਬਾਰੇ ਵੀ ਗੱਲ ਕਰ ਲਈ, ਪਰ ਇੱਥੇ ਇੱਕ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਬੂਟੇ ਖਰੀਦਦੇ ਹਾਂ ਹਮੇਸ਼ਾ 10 ਤੋਂ 15% ਵੱਧ ਬੂਟੇ ਖਰੀਦੋ ਤਾਂ ਜੋ ਕੋਈ ਬੂਟਾ ਮਰ ਜਾਂਦਾ ਹੈ ਅਤੇ ਉਹਦਾ ਨਾਗਾ ਭਰਨ ਲਈ ਪੂਰਤੀ ਕਰਨ ਲਈ ਪਹਿਲਾਂ ਹੀ ਤੁਹਾਡੇ ਕੋਲ ਬੂਟਿਆਂ ਦੀ ਸਪਲਾਈ ਪਿੱਛੇ ਹੋਵੇ।

0: ਬੂਟੇ ਹਮੇਸ਼ਾ ਤੁਸੀਂ ਜਦੋਂ ਖਰੀਦਣੇ ਕਿਸੇ ਭਰੋਸੇਮੰਦ ਨਰਸਰੀ ਤੋਂ ਖਰੀਦਣੇ ਆ, ਜਿਹੜੀ ਰਜਿਸਟਰਡ ਨਰਸਰੀ ਹੋਵੇ, ਕਿਸੇ ਵੀ ਗੈਰ ਪ੍ਰਮਾਣਿਤ ਨਰਸਰੀ ਤੋਂ ਬੂਟੇ ਨਹੀਂ ਖਰੀਦਣੇ। ਕਿਸੇ ਭਰੋਸੇਮੰਦ ਨਰਸਰੀ ਤੋਂ ਬੂਟੇ ਖਰੀਦ ਕੇ ਸਾਨੂੰ ਉਹਨਾਂ ਦੀਆਂ ਵਰਾਇਟੀਆਂ ਦਾ ਵੀ ਪੂਰਾ ਪਤਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਦਾ ਨਿਚੋੜ ਕੱਢਦਿਆਂ ਹੋਇਆਂ ਆਪਾਂ ਇਹ ਕਹਾਂਗੇ ਕਿ ਬਾਗ ਲੰਬੇ ਅਰਸੇ ਦਾ ਕਿੱਤਾ ਹੋਣ ਕਰਕੇ ਇਹਦੀ ਸਾਂਭ ਸੰਭਾਲ ਬਹੁਤ ਹੀ ਜ਼ਰੂਰੀ ਹੈ ਅਤੇ ਕਿਸੇ ਵੀ ਅਣਗਹਿਲੀ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਧੰਨਵਾਦ ਤੁਹਾਡਾ ਸਾਰਿਆਂ ਦਾ।
1: ਸੁਣੀ ਜੀ ਗੱਲਬਾਤ?
2: ਹਾਂਜੀ ਬਿਲਕੁਲ ਸੁਣੀ ਜੀ ਅਸੀਂ।
1: ਲਓ ਜੀ ਪੰਜ ਸਾਹਿਬ ਸੱਜਣਾ ਦੇ ਖਤ ਆ ਗਏ ਫਿਰ ਆਪਣੇ।
2: ਅੱਛਾ ਖਤ ਵੀ ਆ ਗਏ ਨੇ?
1: ਹਾਂ
2: ਇਹ ਇਹ ਜਾਣਕਾਰੀ ਦੇ ਬਾਰੇ ਬੜੀ ਜਲਦੀ ਆ ਗਏ ਖਤ ਵੀ। ਦੇਖੋ ਤੁਸੀਂ ਆ ਹੁਣ ਡਾਕਟਰ ਸਾਹਿਬ ਤੋਂ ਜਾਣਕਾਰੀ ਦਵਾਈ ਤੇ
1: ਨਹੀਂ ਨਹੀਂ ਇਹ ਦੇਖੋ ਆਪਾਂ ਸੱਜਣਾ ਦੀ ਫਰਮਾਇਸ਼ ਤੇ ਗਾਉਣ ਸੁਣਾਉਣੇ।
2: ਅੱਛਾ ਅੱਛਾ
1: ਹਾਂ
2: ਠੀਕ ਹੈ।
1: ਚਿੱਠੀਆਂ ਤੁਸੀਂ ਪੜ੍ਹਨੀਆਂ ਸ਼ੁਰੂ ਕਰੋ ਤੇ ਫਿਰ ਆਪਾਂ ਗੀਤ ਲਗਾਈਏ। ਜਾਓ ਜੀ ਪਹਿਲੀ ਚਿੱਠੀ ਆਪਣੇ ਕੋਲ ਆਈ ਹੈ ਜੀ ਹਰਜਿੰਦਰ ਸਿੰਘ ਭਾਟੀਆ ਹੋ ਰਹੀ ਨੇ ਜੀ, ਏਂਜਲ ਭਾਟੀਆ।
2: ਅੱਛਾ
1: ਤੇ ਨਵਨੀਤ ਭਾਟੀਆ ਤੇ ਪੱਪੀ ਭਾਟੀਆ ਬੜੀ ਦੂਰੋਂ ਆਈ ਜਮਸ਼ੇਦਪੁਰ ਤੋਂ,
2: ਯਾਨੀ ਭਾਟੀਆ ਪਰਿਵਾਰ ਪੂਰਾ ਹੀ ਹੈ।
1: ਹਾਂ ਪਵਨਾਲ ਹਾਜੀਪੁਰ ਤੋਂ।
2: ਅੱਛਾ
1: ਵਿਜੇ ਕੌਂਡਲ, ਪੂਜਾ ਕੌਂਡਲ, ਆਰ ਕੇ ਕੌਂਡਲ ਤੇ ਇਹਨਾਂ ਦੇ ਸਾਥੀ ਨੇ ਜੀ।
2: ਬਹੁਤ ਵਧੀਆ।
1: ਤੇ ਸਹਿਜ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਤੇ ਗੁਰਮੰਨਤ ਜੀ। ਤੁਹਾਡੇ ਕੋਲ ਵੀ ਕੁਝ ਖਤ ਹੈ?
2: ਆ ਮੇਰੇ ਕੋਲ ਵੀ। ਹਾਂ ਦੇਖੋ ਜੀ, ਫਰੈਂਡਸ ਕਲੋਨੀ ਕਰਨਾਲ ਤੋਂ ਸਾਨੂੰ ਲਿਖਿਆ ਹੈ। ਲਿਖਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ
1: ਜੀ। ਲਓ ਜੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਫਿਰ ਆਪਾਂ ਗੀਤ ਸੁਣਦੇ ਹਾਂ।
2: ਸੁਣਾਉਣਾ ਚਾਹੀਦਾ।
3: Diamond.

ਐਤਵਾਰ 27 ਸਿਤੰਬਰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਸ DTH ਦੀ AIR ਪੰਜਾਬੀ ਸੇਵਾ DRM 864 ਕਿਲੋਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਲਓ ਜੀ ਪੰਜ ਸਾਹਿਬ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਬਹੁਤ ਸਾਰੇ ਨੇ ਜੀ ਆਪਣੇ ਪਰਿਵਾਰ ਦੇ ਮੈਂਬਰ ਵਿਨੋਦਪੁਰੀ
1: ਅੱਛਾ ਜੀ
0: ਵੀ ਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਬੀ ਕੇ ਪੁਰੀ ਕੈਲਾਸ਼ਪੁਰੀ ਅਨੀਤਾ ਮਮਤਾ ਮੇਘਾ ਪੂਜਾ ਗਗਨ ਗੁੰਜਨ ਲਾਲਸਾ ਰਾਮਾ ਕੁਨਾਲ
1: ਇਹ ਪਰਿਵਾਰ
0: ਪੂਰਾ ਪਰਿਵਾਰ ਆ ਜੀ
1: ਪਰਿਵਾਰ ਨਹੀਂ ਮੈਨੂੰ ਮਹੱਲਾ ਹੀ ਲੱਗਦਾ ਪੂਰਾ
0: ਮੈਨੂੰ ਤਾਂ ਹੁਣ ਕਹਿ ਨਹੀਂ ਸਕਦੇ
1: ਲਓ ਜੀ ਆਹ ਦੇਖੋ ਜੀ ਮੇਰੇ ਕੋਲ ਵੀ ਨਾ ਬੜਾ ਸੋਹਣਾ ਕਿਸੇ ਨੇ ਆ ਰੇਡੀਓ ਵੀ ਬਣਾਇਆ ਦਿਲ ਵੀ ਬਣਾਏ ਆ ਫੁੱਲ ਵੀ ਭੇਜੇ ਆ ਸਾਨੂੰ
0: ਅੱਛਾ
1: ਤੇ ਉਹਨਾਂ ਨੇ ਫਰਮਾਇਸ਼ ਆਪਣੀ ਪੂਰੀ ਕਰਨ ਵਾਸਤੇ ਬੇਨਤੀ ਕੀਤੀ ਹੈ ਲਿਖਣ ਵਾਲਿਆਂ ਨੇ ਸਾਨੂੰ ਇਹ ਖੱਤ ਪਾਇਆ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਨੇ ਅਸ਼ਵਨੀ ਚੁੱਗ ਨੇ ਗੋਬਿੰਦ ਚੁੱਗ ਨੇ ਟੋਨੀ ਦੀਵਾਨ ਨੇ ਲਵ ਦੀਵਾਨ ਨੇ ਇਹਨਾਂ ਦੇ ਸਾਰੇ ਪਰਿਵਾਰ ਨੇ ਪੰਚਕੂਲਾ ਸੈਕਟਰ ਤੋਂ ਸਾਨੂੰ ਇਹਨਾਂ ਨੇ ਖੱਤ ਪਾਇਆ ਇਹਨਾਂ ਦੇ ਨਾਲ ਅਤੁਲ ਸ਼ਰਮਾ ਵੀ ਨਾਲ ਨੇ
0: ਠੀਕ ਹੈ ਜੀ ਲਓ ਜੀ ਸੁਣਦੇ ਹਾਂ ਜੀ ਇਹਨਾਂ ਦੀ ਫਰਮਾਇਸ਼ ਤੇ ਗੀਤ
1: ਆਓ ਜੀ

0: ਲਓ ਜੀ ਪੰਜ ਸਾਹਿਬ, ਇਹ ਤਾਂ ਆਪਾਂ ਜੇ ਸੱਜਣਾਂ ਦੀ ਖਾਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ, ਸਭ ਦੀ ਪਸੰਦ। ਹੋਰ ਸਾਡੇ ਸੱਜਣ ਜਿਹੜੇ ਖਤ ਲਿਖਣਾ ਚਾਹੁਣ ਤਾਂ ਖਤ ਲਿਖ ਸਕਦੇ ਹੈਗੇ ਜੀ, ਸਭ ਦੀ ਪਸੰਦ ਇੰਚਾਰਜ ਦਿਹਾਤੀ ਪ੍ਰੋਗਰਾਮ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ।
1: ਜਲੰਧਰ, ਬਿਲਕੁਲ ਸਹੀ।
0: ਕੱਲ੍ਹ ਦਾ ਪ੍ਰੋਗਰਾਮ, ਮੌਸਮ ਦਾ ਹਾਲ ਦੱਸੀ ਤੁਹਾਨੂੰ ਜੀ,
1: ਦੱਸਣਾ ਚਾਹੀਦਾ ਜੀ।
0: ਪੰਜ ਸਾਹਿਬ, ਕੱਲ੍ਹ ਨੂੰ ਸਵੇਰੇ 6:30 ਵਜੇ ਖੇਤੀਬਾੜੀ ਵਿੱਚ ਸਬਜ਼ੀਆਂ ਦੀ ਤੁੜਾਈ ਬਾਰੇ ਗੱਲਬਾਤ ਕਰਾਂਗੇ, ਅਤੇ ਸ਼ਾਮਾਂ ਨੂੰ ਕਿਸਾਨ ਵਾਣੀ ਪ੍ਰੋਗਰਾਮ ਹੋਏਗਾ ਜੀ।
1: ਠੀਕ ਹੈ।
0: ਅਤੇ ਮੌਸਮ ਵੱਲੋਂ ਕੋਈ ਖਾਸ ਚੇਤਾਵਨੀ ਨਹੀਂ ਹੈ ਜੀ, ਕੀ ਇਰਾਦਾ ਫਿਰ ਆਪਾਂ ਚੱਲੀਏ ਜੀ?
1: ਚੱਲਣਾ ਚਾਹੀਦਾ ਜੀ। ਜੈ ਹਿੰਦ।

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, GRM 864 ਕਿਲੋਹਰਟਜ਼ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣਦੇ ਹਾਂ ਜਨ ਸੇਵਾ ਸੇ ਦੇਸ਼ ਸੇਵਾ 'ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਮਧੂ ਮੋਹਨ ਹੁਣਾਂ ਦੀ ਆਵਾਜ਼ ਵਿੱਚ ਰੀਤ ਭਰੀ ਇਨ ਆਂਖੋਂ ਮੇਂ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਸ਼, GRM 864 ਕਿਲੋ ਹਰਸ਼ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 8 ਵੱਜ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਫਿਲਮ ਸੰਗੀਤ ਦਾ। ਫਿਲਮ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪਹਿਲਾ ਗੀਤ, ਆਨੰਦ ਮਾਣੋ ਜਿਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਸਨਮ ਤੇਰੀ ਕਸਮ ਫਿਲਮ 'ਚੋਂ ਕਿਸ਼ੋਰ ਕੁਮਾਰ ਹੁਣਾਂ ਵੱਲੋਂ ਗਾਇਆ ਹੋਇਆ ਗੀਤ। ਲਓ ਜੀ ਹੁਣ ਪੇਸ਼ ਹੈ ਇਸ ਪ੍ਰੋਗਰਾਮ ਦਾ ਅਗਲਾ ਗੀਤ, ਆਨੰਦ ਮਾਣੋ 'ਚ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਦਿਲ ਜਲੇ ਫਿਲਮ 'ਚੋਂ ਆਦਿਤਿਆ ਨਾਰਾਇਣ ਅਤੇ ਕੁਮਾਰ ਸਾਨੂੰ ਲਗਾਇਆ ਗਿਆ ਮੇਰਾ ਮੁਲਕ ਮੇਰਾ ਦੇਸ਼ ਗੀਤ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਜਨ ਸੇਵਾ ਤੋਂ ਜਨ ਸੇਵਾ ਤੱਕ, ਵੋਕਲ ਫੋਰ ਲੋਕਲ, ਅਤੇ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਪਟਿਆਲਾ ਅਤੇ ਆਕਾਸ਼ਵਾਣੀ ਬਠਿੰਡਾ ਤੋਂ ਨਾਲੋਂ ਨਾਲ ਕੀਤਾ ਜਾਵੇਗਾ।

0: ਕਨੈਕਸ਼ਨ ਦੇ ਵਿੱਚ ਲੈ ਕੇ ਆਉਂਦੇ ਆ, ਸਭ ਤੋਂ ਪਹਿਲਾਂ ਜੋ ਐਲ ਪੀ ਜੀ ਗੈਸਿਸ ਹੋ ਗਈਆਂ ਐਂਡ ਆਲ ਗੈਸਿਸ ਹੋ ਗਈਆਂ, ਫਿਰ ਉਸ ਤੋਂ ਬਾਅਦ ਜਿਹੜਾ ਐਰੋਪਲੇਨ ਦਾ ਫਿਊਲ ਹੋ ਗਿਆ ਉਹ ਵਾਲਾ, ਡੀਜ਼ਲ, ਪੈਟਰੋਲੀਅਮ, ਇੱਦਾਂ ਸਾਰਾ ਇੱਕ ਸਟੈਪ ਬਾਏ ਸਟੈਪ ਜਿਹੜੇ ਉਹ ਲਿੱਤੇ ਜਾਂਦੇ ਆ, ਜੋ ਲਾਸਟ 'ਤੇ ਬਚ ਜਾਂਦਾ ਦੈਟ ਇਜ਼ ਅ ਮਿਨਰਲ ਆਇਲ ਜਾਂ ਫਿਰ ਪੈਟਰੋਲੀਅਮ ਕਹਿ ਸਕਦੇ, ਪੈਟਰੋਲੀਅਮ ਜੈਲੀ ਜਿਹਨੂੰ ਕਹਿੰਦੇ, ਵੈਸਲੀਨ ਵਰਗੀ ਗੱਲ ਕਰ ਲਈਏ, ਦੈਟ ਇਜ਼ ਅ ਮਿਨਰਲ ਆਇਲ।
1: ਓਕੇ, ਅਤੇ ਉਸਨੂੰ ਫਿਰ ਤੇਲ ਦੇ ਵਿੱਚ ਹਿਲਾਇਆ ਜਾਂਦਾ ਆ, ਔਰ ਉਸ ਮਤਲਬ ਸਾਡੇ ਬਾਲਾਂ ਦੇ ਲਈ ਉਹ ਬਿਲਕੁਲ ਵੀ
0: ਸੇਫ ਨਹੀਂ ਹੈ,
1: ਸੇਫ ਨਹੀਂ।
0: ਅੱਜ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ ਕਿ ਸਾਨੂੰ ਐਲੋਪੀਸ਼ੀਆ ਹੋ ਗਿਆ ਹੈ ਨਾ, ਜਾਂ ਫਿਰ ਸਾਨੂੰ ਹੇਅਰਫਾਲ ਬਹੁਤ ਜ਼ਿਆਦਾ ਹੋ ਰਿਹਾ ਆ, ਜਾਂ ਫਿਰ ਅਸੀਂ ਕੁਛ ਵੀ ਯੂਜ਼ ਕਰਦੇ, ਇਚੀਨੈਸ ਹੋ ਰਹੀ ਹੈ, ਡਰਾਈਨੈਸ ਹੋ ਰਹੀ ਹੈ, ਉਹਦਾ ਕਾਰਨ ਕੀ ਹੈ? ਜਦੋਂ ਅਸੀਂ ਬੇਸ ਆਇਲ ਹੀ ਗਲਤ ਯੂਜ਼ ਕਰ ਰਹੇ ਹਾਂ ਤਾਂ ਉਹਨੇ ਪ੍ਰੋਬਲਮ ਤਾਂ ਕ੍ਰੀਏਟ ਕਰਨੀ ਕਰਨੀ।
1: ਅਤੇ ਤੁਸੀਂ ਜਿਹੜਾ ਤੇਲ ਬਣਾਉਂਦੇ ਹੋ ਉਹ ਕਿਸ ਤਰ੍ਹਾਂ ਬਣਾਉਂਦੇ ਹੋ?
0: ਅਸੀਂ ਪਿਓਰ ਸੈਸਮੇ ਆਇਲ ਪਲੱਸ ਫਲੈਕਸੀਡ ਆਇਲ, ਕੋਕੋਨਟ ਆਇਲ, ਸੈਵਨ ਆਇਲ ਅਤੇ ਪਲੱਸ ਜੜੀ ਬੂਟੀਆਂ ਦੇ ਨਾਲ ਉਹਨੂੰ ਬਣਾਉਂਦੇ ਹਾਂ।
1: ਓਕੇ, ਅਤੇ ਇਹ ਜੜੀ ਬੂਟੀਆਂ ਔਰ ਇਹ ਜਿਹੜੇ ਤੁਸੀਂ ਤੇਲ ਦੱਸੇ ਨੇ, ਇਹ ਫਿਰ ਕਿੱਥੋਂ ਲੈ ਕੇ ਕਿੱਥੋਂ ਆਉਂਦੇ ਹੋ?
0: ਇਹ ਸਾਡੀ ਸਾਰੀ ਹੀ ਪ੍ਰੋਕਿਓਰਮੈਂਟ ਜਿਹੜੀ ਹੈ, ਅਸੀਂ ਬੈਸਟ ਜਿਹੜੀ ਪ੍ਰੋਕਿਓਰਮੈਂਟ ਹੈ ਆਪਣੀ, ਜਿਹੜੀ ਕੁਛ ਰਾਜਸਥਾਨ ਤੋਂ ਪ੍ਰੋਕਿਓਰ ਕਰ ਰਹੇ ਹਾਂ, ਜਿੱਥੇ ਜਿੱਥੇ ਦੀਆਂ ਸਪੈਸ਼ਲ ਹਰਬਸ ਨੇ, ਕਈ ਵਾਰੀ ਆਪਣੇ ਆਪ ਬਣਾ ਕੇ ਵੀ ਉਹ ਬਚੋ ਸਾਨੂੰ ਫਾਇਦਾ ਨਹੀਂ ਦਿੰਦੇ, ਇਸ ਕਰਕੇ ਅਸੀਂ ਵੀ ਸਾਰੀਆਂ ਜੜੀ ਬੂਟੀਆਂ ਵੀ ਉੱਥੋਂ ਪ੍ਰੋਕਿਓਰ ਕਰਦੇ ਹਾਂ ਜਿਹੜੀਆਂ ਪੂਰੀਆਂ ਓਰਿਜਨਲ ਹੋਣ।
1: ਓਕੇ, ਅਤੇ ਤੁਹਾਨੂੰ ਕਿਉਂ ਲੱਗਾ ਸੀਗਾ ਕਿ ਇਹ ਸਾਰਾ ਕੰਮ ਜਿਹੜਾ ਤੁਹਾਨੂੰ ਖੁਦ ਕਰਨਾ ਚਾਹੀਦਾ, ਕਿਉਂਕਿ ਮਾਰਕੀਟ ਦੇ ਵਿੱਚ ਤਾਂ ਚੀਜ਼ਾਂ ਅਵੇਲੇਬਲ ਸਨ?
0: ਬਿਲਕੁਲ।
1: ਫਿਰ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਆਇਆ ਕਿ ਮੈਂ ਜੜੀਆਂ ਬੂਟੀਆਂ ਇਕੱਠੀਆਂ ਕਰਨੀਆਂ ਨੇ, ਮੈਂ ਸਾਰਾ ਸਮਾਨ ਇਕੱਠਾ ਕਰਨਾ ਹੈ, ਆਯੁਰਵੇਦ ਦੇ ਨਾਲ ਜੁੜਨਾ ਹੈ ਔਰ ਸਾਰਾ ਕੁਝ ਆਪ ਕਰਨਾ?
0: ਬਿਲਕੁਲ, ਦੇਖੋ ਟੂ ਬੀ ਓਨੈਸਟ ਆ, ਮੇਰੇ ਵੀ ਮੈਂਟਰ ਆ
1: ਜੀ,
0: ਠੀਕ ਹੈ, ਮਤਲਬ ਜਿੱਥੇ ਚਾਹ ਉੱਥੇ ਰਾਹ ਵਾਲੀ ਗੱਲ ਹੈ,
1: ਬਿਲਕੁਲ
0: ਹੈ ਨਾ, ਮੇਰੇ ਵੀ ਮੈਂਟਰ ਹੈਗੇ ਆ, ਉਹਨਾਂ ਨੇ ਮੈਨੂੰ ਜੜੀ ਬੂਟੀਆਂ ਦੇ ਨਾਲ ਇੰਟਰੋਡਿਊਸ ਕਰਵਾਇਆ, ਮੈਨੂੰ ਸਿਖਾਇਆ, ਉਹ ਪਿਛਲੇ 7 ਪੁਸ਼ਤਾਂ ਤੋਂ ਵੈਦ ਦਾ ਕੰਮ ਕਰ ਰਹੇ ਨੇ
1: ਜੀ,
0: ਮੈਂ ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜਾ ਇਹ ਪ੍ਰੋਡਕਟ ਅਸੀਂ ਕੀਤਾ, ਫਿਰ ਹੌਲੀ ਹੌਲੀ ਚੱਲਦੇ ਆ ਜੋ ਔਰਥੋ ਆਇਲ, ਫੇਸ ਪੈਕ, ਫੇਸ ਵਾਸ਼ਿਸ, ਸਾਰੇ ਟੋਟਲ ਕੈਮੀਕਲ ਫਰੀ ਦੇ ਉੱਪਰ ਅਸੀਂ ਰੇਂਜ ਲੈ ਕੇ ਆਏ ਹਾਂ।
1: ਓਕੇ, ਮਤਲਬ ਤੁਸੀਂ ਫੇਸ ਵਾਸ਼ ਵੀ ਬਣਾਉਂਦੇ ਹੋ?
0: ਹਾਂਜੀ,
1: ਹੈ ਨਾ, ਹੇਅਰ ਆਇਲ ਵੀ ਹੋ ਗਏ,
0: ਔਰਥੋ ਆਇਲ ਵੀ,
1: ਔਰਥੋ ਆਇਲ ਵੀ ਹੋ ਗਿਆ, ਜਿਹੜਾ ਅਕਸਰ ਦਰਦਾਂ ਤੋਂ ਅਸੀਂ ਮਸ਼ਹੂਰੀਆਂ ਦੇ ਵਿੱਚ ਦੇਖਦੇ ਹਾਂ ਕਿ ਦਰਦ ਹੋਵੇ ਤੇ, ਪਰ ਔਰਥੋ ਆਇਲ ਜਿਹੜਾ ਹੈ ਉਹ ਤੇ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਹੈ, ਤੇ ਉਹਦੇ ਵਿੱਚ ਤੇ ਤੁਹਾਡੇ ਆਇਲ ਦੇ ਵਿੱਚ ਫਿਰ ਕੀ ਫਰਕ ਹੈ?
0: ਬਿਲਕੁਲ ਕੈਮੀਕਲ ਫਰੀ।
1: ਤੇ ਜਲੰਧਰ ਦੇ ਵਿੱਚ ਤੁਸੀਂ ਆਪਣਾ ਜਿਹੜਾ ਵੈਂਚਰ ਹੈ ਅਫਜ਼ਾ ਵੈਂਚਰ, ਉਹਨੂੰ ਸ਼ੁਰੂ ਕੀਤਾ, ਇਹਨੂੰ ਸ਼ੁਰੂ ਕਰਨ ਦੇ ਵਿੱਚ ਸਮੱਸਿਆਵਾਂ ਵੀ ਆਈਆਂ ਹੋਣਗੀਆਂ?
0: ਡੈਫੀਨੇਟਲੀ, ਬਹੁਤ ਜ਼ਿਆਦਾ, ਕਈ ਵਾਰੀ ਡੀਮੋਟੀਵੇਟ ਹੋਣਾ, ਫਿਰ ਆਪਣੇ ਆਪ ਨੂੰ ਕਲੈਕਟ ਕਰਕੇ ਨਹੀਂ ਨਹੀਂ ਅਸੀਂ ਕਰ ਲਾਂਗੇ, ਕਿਉਂ ਮੋਟੋ ਸਾਡਾ ਬਿਲਕੁਲ ਕਲੀਅਰ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸ਼ੁੱਧਤਾ ਨਾਲ, ਪਿਓਰਿਟੀ ਨਾਲ, ਇਨਵਾਇਰਮੈਂਟ ਦੇ ਨਾਲ, ਸਾਰੀ ਚੀਜ਼ਾਂ ਦੇ ਬਾਰੇ ਅਸੀਂ ਅਵੇਅਰ ਕਰਨਾ ਅਤੇ ਲੋਕਾਂ ਨੂੰ ਸਹੀ ਚੀਜ਼ ਦੇਣੀ।
1: ਕਿਆ ਬਾਤ ਹੈ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਇਤਰ ਵਗੈਰਾ ਵੀ ਬਣਾਉਂਦੇ ਹੋ?
0: ਹਾਂਜੀ, ਉਹ ਸ਼ੌਂਕ ਆ
1: ਕਿ ਉਹ ਮਤਲਬ ਸਾਰੇ ਤੁਸੀਂ ਆਪ ਬਣਾ ਲੈਂਦੇ ਹੋ?
0: ਹਾਂਜੀ, ਕੰਪੋਜੀਸ਼ਨ ਕ੍ਰੀਏਟ ਕਰ ਲੈਂਦੇ ਹਾਂ।
1: ਕਿਆ ਬਾਤ ਹੈ, ਅਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਆਪਾਂ ਬਾਹਰੋਂ ਪਰਫਿਊਮਸ ਲੈਂਦੇ ਹਾਂ ਜਾਂ ਇਤਰ ਲੈਂਦੇ, ਉਹਨਾਂ ਦੇ ਵਿੱਚ ਅਲਕੋਹਲ ਹੁੰਦੀ ਹੈ।
0: ਹਾਂਜੀ ਬਿਲਕੁਲ,
1: ਅਤੇ ਤੁਹਾਡੇ ਜਿਹੜੇ ਪਰਫਿਊਮਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਯੂਜ਼ ਹੁੰਦੀ ਹੈ?
0: ਨਹੀਂ, ਸਾਡੇ ਪਿਓਰ ਜਿਹੜੇ ਆ ਆਇਲ ਬੇਸ ਹੁੰਦੇ ਸਾਰੇ, ਤੁਸੀਂ ਜਾਣੀ ਕਿ ਆਪਣੇ ਰਿਚੁਅਲਸ ਦੇ ਵਿੱਚ ਜਿਹੜੇ ਆ, ਜਾਂ ਫਿਰ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਰ ਦੇ ਵਿੱਚ, ਕਿਤੇ ਵੀ ਯੂਜ਼ ਕਰ ਸਕਦੇ ਹੋ।
1: ਤੁਸੀਂ ਪ੍ਰੋਡਕਟਸ ਬਣਾਉਂਦੇ ਹੋ ਅਤੇ ਫਿਰ ਇਹਨਾਂ ਨੂੰ ਲੋਕਾਂ ਤੱਕ ਕਿੱਦਾਂ ਲੈ ਕੇ ਜਾਂਦੇ ਹੋ?
0: ਮੈਮ, ਪਹਿਲਾਂ ਤਾਂ ਅਸੀਂ B2B ਵੀ ਬਹੁਤ ਕੀਤਾ ਕਿ ਜਾਣੀ ਕੰਪਨੀਸ ਨੂੰ ਵੀ ਬਣਾ ਕੇ ਦਿੱਤਾ, ਬਹੁਤ ਵਧੀਆ ਰਿਸਪੋਂਸ ਆਇਆ। ਫਿਰ ਸਾਡੀ ਆਪਣੀ ਵੈਬਸਾਈਟ ਹੈਗੀ ਹੈ, ਔਨਲਾਈਨ ਪ੍ਰਮੋਸ਼ਨ ਵੀ। ਅੱਜ ਸਾਡੇ ਜਿਹੜੇ ਆ, ਜਲੰਧਰ ਨੇ ਸਾਨੂੰ ਇੰਨਾ ਵੱਡਾ ਸਪੋਰਟ ਦਿੱਤਾ, ਉਹਦੇ ਲਈ ਬਹੁਤ ਬਹੁਤ ਅਸੀਂ ਥੈਂਕਫੁਲ ਹਾਂ ਜਲੰਧਰ ਦੇ, ਕਿ ਅੱਜ ਰਿਨਾਊਂਡ ਕਾਊਂਟਰਸ ਦੇ ਉੱਪਰ ਵੀ ਆਪਣਾ ਜਿਹੜਾ ਪ੍ਰੋਡਕਟ ਹੈ ਅਵੇਲੇਬਲ ਹੈ।
1: ਓਕੇ,
0: ਹਾਂਜੀ,
1: ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਅਸੀਂ ਕੰਮ ਸ਼ੁਰੂ ਕਰ ਲੈਂਦੇ ਹਾਂ ਪਰ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਹੈ, ਲੋਕਾਂ ਨੂੰ ਜਾ ਕੇ ਦੱਸਣਾ, ਵਰਡ ਆਫ ਮਾਊਥ 'ਤੇ ਹੁੰਦਾ ਹੀ ਹੈ, ਪਰ ਮਾਰਕੀਟਿੰਗ ਦੇ ਵਿੱਚ, ਪ੍ਰਮੋਸ਼ਨ ਦੇ ਵਿੱਚ ਬਹੁਤ ਪੈਸਾ ਲੱਗ ਜਾਂਦਾ ਆ।
0: ਇਹ ਤਾਂ ਦੇਖੋ, ਮੇਰੀ ਅੱਜ ਯੂਥ ਨੂੰ ਵੀ ਇਹੀ ਇੱਕ ਰਿਕੁਐਸਟ ਹੈ, ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਨਾ ਸਮੁੰਦਰ ਦੇ ਵਿੱਚ ਜਾਂ ਸਵਿਮਿੰਗ ਪੂਲ ਦੇ ਵਿੱਚ ਜਾਓਗੇ ਨਹੀਂ, ਤੈਰਨਾ ਨਹੀਂ ਆਏਗਾ
1: ਜੀ,
0: ਠੀਕ ਹੈ। ਅਸੀਂ ਉਹੀ ਆ, ਜਿੰਨੀ ਦੇਰ ਤੱਕ ਅਸੀਂ ਮਾਰਕੀਟ ਦੇ ਵਿੱਚ ਆਪ ਅਗਰ ਮਾਰਕੀਟਿੰਗ ਨਹੀਂ ਕਰਾਂਗੇ ਜਾਂ ਆਫਿਸ 'ਤੇ ਬੈਠ ਕੇ ਕਹਾਂਗੇ ਕਿ ਹਾਂ ਬਈ ਆਪਾਂ ਇਹ ਸਟ੍ਰੈਟੇਜੀ ਬਿਲਟਅਪ ਕਰ ਲਈਏ, ਇਹ ਕਰ ਲਈਏ, ਐਗਜੀਕਿਊਸ਼ਨ ਸਭ ਤੋਂ ਵੱਡੀ ਗੱਲ ਹੈ
1: ਜੀ,
0: ਅਸੀਂ ਉਹਦੇ 'ਤੇ ਕੀਤੀ, ਮੈਂ ਅਤੇ ਮੇਰੇ ਹਸਬੈਂਡ ਜੋ ਮੇਰੇ ਬਹੁਤ ਵੱਡੇ ਸਪੋਰਟ ਕਰਦੇ ਨੇ, ਹਰ ਥਾਂ 'ਤੇ ਮੇਰੇ ਨਾਲ ਖੜੇ ਨੇ, ਅਸੀਂ ਦੋਨਾਂ ਨੇ ਜਾ ਕੇ ਆਪ ਕਾਊਂਟਰ ਪਿੱਚ ਕੀਤੇ ਨੇ ਉਹਦੇ ਨਾਲ।
1: ਲੋਕਾਂ ਦਾ ਰਿਸਪੋਂਸ ਕੀ ਰਿਹਾ ਫਿਰ, ਮਤਲਬ ਈਜ਼ਲੀ ਲੱਗਾ ਕਿ ਉਹਨਾਂ ਨੂੰ ਕਿ ਨਹੀਂ ਤੁਹਾਡੇ 'ਤੇ ਯਕੀਨ ਕਰਨਾ ਚਾਹੀਦਾ ਹੈ ਕਿ ਟਾਈਮ ਲੱਗਿਆ ਇਸ ਚੀਜ਼ ਨੂੰ ਥੋੜ੍ਹਾ?
0: ਬਿਲਕੁਲ, ਪਹਿਲਾ ਕੌਨਫੀਡੈਂਸ ਸੀਗਾ ਰਿਟੇਲ ਜਿਹੜੇ ਜਾ ਰਿਹਾ ਦੁਕਾਨਦਾਰਾਂ ਦਾ, ਉਹਨਾਂ ਦੇ ਕੌਨਫੀਡੈਂਸ 'ਤੇ ਲੈ ਕੇ ਗਏ। ਦੇਖੋ, ਇੱਕ ਟੀਚਰ ਅਗਰ ਕਲਾਸ ਦੇ ਵਿੱਚ ਹੈ ਨਾ, ਉਹਨੇ 40-50 ਬੱਚੇ ਉਹਦੇ ਸਾਹਮਣੇ ਹੋਣ, ਡੇਲੀ ਦਾ ਅਗਰ ਮਿਲਣਾ ਹੋਵੇ ਹਰ ਇੱਕ ਦਾ ਨਾਮ ਯਾਦ ਹੁੰਦਾ, ਸੇਮ ਸਾਡਾ ਹਾਲ ਆ,
1: ਕਿਉਂਕਿ ਏਜ ਤੁਹਾਡੀ ਇੰਨੀ ਅਜੇ ਹੈ ਨਹੀਂ, ਹੈ ਨਾ, ਕਿਉਂਕਿ ਬਹੁਤ ਵਾਰੀ ਅਸੀਂ ਦੇਖਿਆ ਕਿ ਜਿਹੜੇ ਆਯੁਰਵੇਦ ਦੇ ਨਾਲ ਜੁੜੇ ਹੋਏ ਲੋਕ ਨੇ, ਇਹਨਾਂ ਦੇ ਕੰਮ ਕਰਦੇ ਨੇ, ਬੜੇ ਏਜ 'ਚ ਹੁੰਦੇ ਨੇ,

0: ਐਕਸਕਲੂਸਿਵ ਜਿਹੜੇ ਵੈਦ ਹੋ, ਬੜੇ ਯੰਗ ਵਾਲੇ ਵੈਦ ਹੋ, ਔਰ ਹੈਲਥ ਦੇ ਨਾਲ ਰਿਲੇਟਡ ਇਸ਼ੂਜ਼ ਵੀ ਹੋ ਜਾਂਦੇ ਨੇ
1: ਬਿਲਕੁਲ,
0: ਪਰ ਤੁਹਾਡੇ ਪ੍ਰੋਡਕਟਸ ਜਿਹੜੇ ਇੱਦਾਂ ਦੇ ਨੇ ਔਰਗੈਨਿਕ ਨੇ, ਪਿਓਰ
1: ਪਿਓਰ, ਕੋਈ ਕੈਮੀਕਲ ਨਹੀਂ, ਕੋਈ ਸਿੰਥੈਟਿਕ ਕਲਰ ਨਹੀਂ, ਕੋਈ ਸਿੰਥੈਟਿਕ ਫ੍ਰੈਗਨੈਂਸ ਨਹੀਂ,
0: ਕਿਉਂਕਿ ਬਾਕੀ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਉਹ ਧਰਤੀ ਨੂੰ ਵੀ ਗੰਦਾ ਕਰਦੀਆਂ ਨੇ, ਕੈਮੀਕਲਸ ਜਿਹੜੇ ਨੇ ਉਹ ਜ਼ਮੀਨ 'ਚ ਜਾਂਦੇ ਨੇ
1: ਬਿਲਕੁਲ,
0: ਔਰ ਬਹੁਤ ਨੁਕਸਾਨ ਹੁੰਦਾ ਉਹਨਾਂ ਚੀਜ਼ਾਂ
1: ਦਾ। ਮੈਂ ਇਸ ਤੋਂ ਤਾਂ ਪਹਿਲਾਂ ਲੈ ਕੇ ਚੱਲੇ ਹਾਂ, ਕਿਉਂਕਿ ਦੇਖੋ ਇੱਕ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਇਹਦੇ 'ਤੇ ਤਾਂ ਪਹਿਲਾਂ ਪਹਿਰਾ ਦੇਣ ਦੀ ਲੋੜ ਹੈ ਕਿ ਅੱਜ ਸਾਨੂੰ ਸਾਰਿਆਂ ਨੂੰ, ਕਿਉਂਕਿ ਰਹਿਣਾ ਧਰਤੀ 'ਤੇ ਹੈ ਤਾਂ ਧਰਤੀ ਜੇ ਹੋਏਗੀ ਤਾਂ ਅਸੀਂ ਹੋਵਾਂਗੇ ਨਾ
0: ਬਿਲਕੁਲ।
1: ਇਸ ਕਰਕੇ ਇਸ ਐਸਪੈਕਟ ਨੂੰ ਆਪਾਂ ਪਹਿਲਾਂ ਰੱਖ ਕੇ ਚੱਲੇ ਹਾਂ ਕਿ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ ਉਹਦੇ ਲਈ ਸਾਡਾ ਇਨਵਾਇਰਮੈਂਟ ਵੀ ਸੇਫ ਰਹੇ।
0: ਅਤੇ ਕੰਮ ਜਦੋਂ ਤੁਸੀਂ ਸ਼ੁਰੂ ਕੀਤਾ ਸੀ, ਸਟਾਰਟ ਕੀਤਾ ਸੀ, ਤਾਂ ਬੜੀ ਓਬਵੀਅਸ ਜਿਹੀ ਗੱਲ ਹੈ ਕਿ ਮਤਲਬ ਉਹਦੇ ਲਈ ਕੈਪੀਟਲ ਵੀ ਚਾਹੀਦੇ ਸੀ, ਪੈਸੇ ਵੀ ਚਾਹੀਦੇ ਸੀ, ਹੈ ਨਾ, ਫਿਰ ਨੌਲੇਜ ਚਲੋ ਤੁਹਾਡੇ ਕੋਲ ਸੀ,
1: ਹਾਂਜੀ,
0: ਹੈ ਨਾ, ਪਰ ਲੋਕਾਂ ਦੇ ਨਾਲ ਜੁੜਨਾ, ਫਿਰ ਜੜੀਆਂ ਬੂਟੀਆਂ ਇਕੱਠੀਆਂ ਕਰਨੀਆਂ, ਉਸ ਚੀਜ਼ ਨੂੰ ਕਿਵੇਂ ਦੇਖਿਆ ਅਤੇ ਕਿਵੇਂ ਸੰਭਾਲਿਆ ਫਿਰ?
1: ਮੈਮ ਉਹਦੇ ਲਈ ਹਸਬੈਂਡ ਦਾ ਬਹੁਤ ਵੱਡਾ ਸਪੋਰਟ,

0: ਚਲੋ ਤੁਹਾਡੇ ਕੋਲ ਸੀ
1: ਹੈ ਜੀ,
0: ਹੈ ਨਾ, ਪਰ ਲੋਕਾਂ ਦੇ ਨਾਲ ਜੁੜਨਾ, ਫਿਰ ਜੜੀਆਂ ਬੂਟੀਆਂ ਇਕੱਠੀਆਂ ਕਰਨੀਆਂ, ਉਸ ਚੀਜ਼ ਨੂੰ ਕਿਵੇਂ ਦੇਖਿਆ ਅਤੇ ਕਿਵੇਂ ਸੰਭਾਲਿਆ ਫਿਰ?
1: ਮੈਮ ਉਹਦੇ ਲਈ ਹਸਬੈਂਡ ਦਾ ਬਹੁਤ ਵੱਡਾ ਸਪੋਰਟ, ਹਸਬੈਂਡ ਐਂਡ ਮੇਰੀ ਸਿਸਟਰ
0: ਜੀ,
1: ਜਿਹਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ। ਮੇਰੇ ਮਦਰ ਇਨ ਲਾਅ ਵੀ ਬੜੇ ਸਪੋਰਟਿਵ ਹੈਗੇ ਆ। ਇਹਨਾਂ ਨੇ ਇਹ ਸਾਰਾ, ਅਗਰ ਕਹਿੰਦੇ ਨਾ, ਅਗਰ ਦਿਖਦਾ ਇੱਕ ਬੰਦਾ ਹੁੰਦਾ ਪਰ ਪਿੱਛੇ ਪੂਰੀ ਟੀਮ ਹੁੰਦੀ ਆ
0: ਜੀ,
1: ਹੈ ਨਾ। ਮੇਰਾ ਉਹੀ ਹੈ ਕਿ ਮੇਰੇ ਹਸਬੈਂਡ ਨੇ, ਮੇਰੀ ਸਿਸਟਰ ਨੇ, ਮੇਰੇ ਮਦਰ ਇਨ ਲਾਅ ਨੇ ਬਹੁਤ ਸਪੋਰਟ ਕੀਤਾ ਤਾਂ ਜਿੱਥੇ ਆ।
0: ਬਿਲਕੁਲ, ਬਹੁਤ ਅੱਛੀ ਗੱਲ ਹੈ। ਅਤੇ ਦੂਸਰਾ ਸਵਾਲ ਮੇਰਾ ਇੱਕ ਇਹ ਵੀ ਹੈਗਾ ਦਿਮਾਗ ਵਿੱਚ ਬਾਰ ਬਾਰ ਆ ਰਿਹਾ ਕਿ ਜਦੋਂ ਤੁਸੀਂ ਜੜੀ ਬੂਟੀਆਂ ਲੈਣ ਜਾਂਦੇ ਹੋ ਤਾਂ ਉਹ ਮਿਲਦੀਆਂ ਕਿੱਥੋਂ? ਆਮ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ,
1: ਨਹੀਂ
0: ਫਿਰ ਲੈਂਦੇ ਕਿੱਥੋਂ?
1: ਹੁਣ ਜਿੱਦਾਂ ਦੇਖੋ, ਇਹਦੇ 'ਚ ਵੀ ਬਹੁਤ ਟ੍ਰਿਕ ਹੁੰਦੀ ਹੈ, ਹੈ ਨਾ, ਕਿ ਅੱਜ ਬਹੁਤ ਸਾਰੀਆਂ ਜਿਹੜੀ ਜੜੀ ਬੂਟੀਆਂ ਨੇ ਨਾ, ਉਹਨੂੰ ਪਹਿਚਾਣ ਕਰਨ ਦੀ ਵੀ ਬੜੀ ਇੱਕ ਸਮਝ ਹੋਣੀ ਚਾਹੀਦੀ ਹੈ ਕਿ ਕਿਹੜੀ ਅਸਲੀ ਹੈ ਕਿਹੜੀ ਨਕਲੀ ਹੈ।
0: ਬਿਲਕੁਲ,
1: ਹੈ ਨਾ। ਜਿੱਦਾਂ ਮੈਂ ਦੱਸਿਆ ਕਿ ਜਿਹੜੇ ਮੇਰੇ ਮੈਂਟੋਰ ਹੈਗੇ ਆ, ਉਹ ਪਿਛਲੇ 7 ਪੁਸ਼ਤਾਂ ਤੋਂ ਜਿਹੜੇ ਆ ਉਹ ਵੈਦ ਦਾ ਕੰਮ ਕਰ ਰਹੇ ਨੇ, ਉਹ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ, ਅਤੇ ਮੋਸਟਲੀ ਸਾਡੀ ਰਿਕੁਆਇਰਮੈਂਟ ਵੀ ਉੱਥੋਂ ਹੀ ਆ।
0: ਇੱਦਾਂ ਤਾਂ ਨਹੀਂ ਹੁੰਦਾ ਕਈ ਵਾਰੀ ਕਿ ਤੁਸੀਂ ਮੰਗਾਇਆ ਅਸਲੀ ਹੋਵੇ ਅਤੇ ਆ ਨਕਲੀ ਗਿਆ ਹੋਵੇ?
1: ਨਹੀਂ, ਉਹਦੇ ਵੀ ਪੂਰੀ ਪਹਿਚਾਣ ਆ, ਉਹਦੇ ਪੂਰੇ ਪੈਰਾਮੀਟਰਸ ਹੁੰਦੇ ਆ ਕਿ ਹਾਂ ਵੀ ਉਹਨੂੰ ਚੈੱਕ ਕਰਕੇ ਸਾਰੀਆਂ ਯੂਜ਼ ਕਰੀਦੀਆਂ
0: ਜੀ। ਅਤੇ ਵੋਕਲ ਫੋਰ ਲੋਕਲ ਜਿਹੜਾ ਹੈ ਨਾ ਨਾਰਾ ਹੈ ਕਿ ਅਸੀਂ ਸਵਦੇਸ਼ੀ ਚੀਜ਼ਾਂ ਵਰਤਣੀਆਂ ਨੇ, ਸਵਦੇਸ਼ੀ ਚੀਜ਼ਾਂ ਜਿਹੜੀਆਂ ਨੇ ਉਹੀ ਇਸਤੇਮਾਲ ਕਰਨੀਆਂ ਨੇ ਅਤੇ ਲੋਕਾਂ ਨੂੰ ਵੀ ਉਹਨਾਂ ਦੇ ਨਾਲ ਜੋੜਨਾ ਹੈ।
1: ਬਿਲਕੁਲ।
0: ਅਤੇ ਕਈ ਵਾਰੀ ਚੀਜ਼ਾਂ ਮਹਿੰਗੀਆਂ ਵੀ ਬਹੁਤ ਹੋ ਜਾਂਦੀਆਂ ਨੇ।
1: ਹਾਂਜੀ, ਅਗਰ ਕੋਸਟ ਪ੍ਰੋਸਪੈਕਟਿਵ ਦੇਖੀਏ ਤਾਂ ਡੈਫੀਨੇਟਲੀ ਜਿੱਦਾਂ ਆਪਾਂ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ LLP, ਅਗਰ LLP ਦੀ ਗੱਲ ਕੀਤੀ ਜਾਵੇ, ਮਿਨਰਲ ਆਇਲ ਦੀ ਗੱਲ ਕੀਤੀ ਜਾਵੇ, 95 ਰੁਪਏ ਲੀਟਰ ਆ ਜਾਂਦਾ, 100 ਰੁਪਏ ਲੀਟਰ ਲਾ ਲਓ
0: ਜੀ,
1: ਠੀਕ ਹੈ। ਸਾਡਾ ਹੇਅਰ ਆਇਲ 500 ਰੁਪੀਸ ਦਾ, ਜਿਹਦੇ 'ਚ 120 ml ਹੈ, ਠੀਕ ਹੈ। ਸਾਡੀ ਕੋਸਟਿੰਗ ਤੋਂ ਉਹਨਾਂ ਦੀ ਕੋਸਟਿੰਗ 'ਚ ਫਰਕ ਕੀ ਹੈ ਓਰਿਜਨਲ ਦਾ ਅਤੇ ਆਰਟੀਫਿਸ਼ਲ? ਅਗਰ ਉਹੀ ਬੋਟਲ ਆ, ਅਗਰ ਆਪਾਂ LLP ਪਾ ਕੇ ਬਣਾਈਏ, ਠੀਕ ਹੈ, ਉਹਦੀ ਕੋਸਟਿੰਗ ਵੀ 50 ਰੁਪਏ ਆਏਗੀ।
0: ਬਿਲਕੁਲ।
1: ਪਰ ਦੇਖੋ, ਜੇ ਪੈਸਾ ਸਾਡਾ ਵੀ ਲੱਗ ਰਿਹਾ, ਕਸਟਮਰ ਵੀ ਪੇ ਕਰ ਰਿਹਾ, ਪਰ ਓਰਿਜਨੈਲਿਟੀ ਲਈ ਪੇ ਕਰ ਰਿਹਾ, ਰਿਜ਼ਲਟ ਲਈ ਪੇ ਕਰ ਰਿਹਾ,
0: ਕਿ ਜੇ ਤੁਸੀਂ ਸਿਹਤ ਦੇਖਣੀ ਹੈ, ਇਨਵਾਇਰਮੈਂਟ ਨੂੰ ਦੇਖਣਾ ਆ,
1: ਹਾਂਜੀ,
0: ਤੇ ਫਿਰ ਥੋੜੀ ਜਿਹੀ ਜੇਬ 'ਚੋਂ ਪੈਸੇ ਖਰਚਣੇ ਪੈਣੇ।
1: ਪਰ ਦੇਖੋ, ਉਹਦੀ ਵੈਲਿਊ
0: ਜੀ,
1: ਵੈਲਿਊ ਕੀ ਹੈ ਕਿ ਤੁਹਾਡੀ, ਅਗਰ ਮੰਨ ਕੇ ਚੱਲਦੇ ਆ ਤੁਸੀਂ ਇੱਕ ਸਸਤਾ ਲੈ ਲਿਆ ਕੋਈ, ਅਗਰ ਮੰਨ ਕੇ ਚੱਲਦੇ ਆ ਤੁਸੀਂ ਇੱਕ ਰੇਸ਼ੋ ਦੇਖੀਏ ਕਿ ਅਗਰ ਆਪਾਂ ਸਸਤਾ ਪ੍ਰੋਡਕਟ ਲੈ ਰਹੇ ਹਾਂ, ਠੀਕ ਹੈ, ਬਾਅਦ 'ਚੋਂ ਆਪਾਂ ਉਹਦਾ ਪੇ ਆਫ ਕੀ ਕਰ ਰਹੇ ਹਾਂ
0: ਜੀ?
1: ਪੇ ਆਫ ਆਪਾਂ ਕੀ ਕਹਿੰਦੇ, ਸਾਡਾ ਹੇਅਰ ਲੋਸ ਹੋ ਰਿਹਾ, ਸਾਡਾ ਟੈਨਸ਼ਨ ਦਿਮਾਗ 'ਤੇ ਆ ਰਹੀ, ਈਵਨ ਚਲੋ ਐਡੋ ਪਹਿਲਾਂ ਕੰਪਲੀਟ ਕਰਦੇ ਫਿਰ ਨੈਕਸਟ ਚੱਲਦੇ
0: ਹਾਂ ਜੀ,
1: ਠੀਕ ਹੈ, ਕਿੰਨਾ ਪੇ ਆਫ ਕਰ ਰਹੇ ਹਾਂ। ਪਰ ਅਗਰ ਦੂਸਰੀ ਸਾਈਡ ਅਗਰ ਦੇਖਿਆ ਜਾਏ, ਅਗਰ ਓਰਿਜਨਲ ਚੀਜ਼ ਲੈ ਰਹੇ ਹਾਂ, ਪਲੱਸ ਉਹਦੇ ਵਿੱਚ ਹੈ ਕਿ ਅਸੀਂ ਬ੍ਰਹਮੀ, ਸ਼ੰਖ ਪੁਸ਼ਪੀ, ਜਟਾ ਮੰਸੀ ਇਹੋ ਜਿਹੀਆਂ ਹਰਬਸ ਯੂਜ਼ ਕਰ ਰਹੇ ਹਾਂ ਜਿਹੜੀਆਂ ਕਿ ਸਟ੍ਰੈਸ ਨੂੰ ਵੀ ਘਟਾਉਂਦੀਆਂ। ਤੁਸੀਂ ਅਗਰ ਰਾਤ ਨੂੰ ਲਗਾਓਗੇ, ਯੂ ਵਿਲ ਫੀਲ ਕਿ ਮੈਨੂੰ ਅੱਜ ਬਹੁਤ ਸੋਹਣੀ ਨੀਂਦ ਆਈ ਆ, ਮੇਰਾ ਸਟ੍ਰੈਸ ਲੈਵਲ ਘਟਿਆ ਆ, ਹੌਲੀ ਹੌਲੀ ਉਹ ਸਾਡਾ ਸਟ੍ਰੈਸ ਹਾਰਮੋਨ ਜਿਹੜਾ ਹੈ ਉਹਨੂੰ ਬੈਲੈਂਸ ਕਰਦਾ।
0: ਸੋ ਗੁਰਪ੍ਰੀਤ ਜੀ, ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਲੋਕ ਜਿਹੜੇ ਨੇ ਸਵਦੇਸ਼ੀ ਚੀਜ਼ਾਂ ਦੇ ਨਾਲ ਕਿਸ ਤਰ੍ਹਾਂ ਜੁੜਨ, ਔਰ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਘਰੇਲੂ ਉਤਪਾਦ ਜਿਹੜੇ ਨੇ ਉਹ ਇਸਤੇਮਾਲ ਕਰਨ?
1: ਜਸਪ੍ਰੀਤ ਜੀ, ਸਭ ਤੋਂ ਪਹਿਲੀ ਗੱਲ ਆ ਕਿ ਆਪਾਂ ਬਹੁਤ ਜ਼ਿਆਦਾ ਬਲੈਸਡ ਹਾਂ ਕਿ ਆਪਾਂ ਇੰਡੀਆ ਦੇ ਵਿੱਚ ਪੈਦਾ ਹੋਏ ਹਾਂ, ਇੰਡੀਆ ਦੀ ਧਰਤੀ ਦੇ ਉੱਤੇ ਆ, ਕਿਉਂਕਿ ਅੱਜ ਜੋ ਜੜੀ ਬੂਟੀਆਂ, ਜੋ ਪ੍ਰਿਕਿਓਰਮੈਂਟ, ਜੋ ਅੱਜ ਉਪਜਾਊ ਕਹਿ ਲਓ, ਹੈ ਨਾ, ਸਾਡੀ ਧਰਤੀ ਦੇ ਉੱਪਰ ਹੈ, ਉਹ ਬਾਹਰ ਨਹੀਂ ਆ
0: ਜੀ।
1: ਇਸੇ ਲਈ ਬਾਹਰ ਦੀਆਂ ਕੰਟਰੀਜ਼ ਆ ਕੇ ਸਾਡੀ ਕੰਟਰੀ ਦੇ ਵਿੱਚ ਇਨਵੈਸਟ ਕਰ ਰਹੀਆਂ ਨੇ
0: ਜੀ।
1: ਇਸ ਕਰਕੇ ਮੈਨੂੰ ਹੈਗਾ ਕਿ ਅਸੀਂ ਬਹੁਤ ਬਲੈਸਡ ਹਾਂ ਕਿ ਸਾਡੇ ਕੋਲ ਸਾਰੀਆਂ ਓਪਰਚੁਨਿਟੀਜ਼ ਹੈ, ਬਸ ਉਹਨੂੰ ਆਪਾਂ ਗ੍ਰੈਬ ਕਰਨਾ ਤਾਂ ਉਹਨੂੰ ਐਗਜੀਕਿਊਟ ਕਰਨਾ।
0: ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਜਿਹੜੀ ਵੋਕਲ ਫੋਰ ਲੋਕਲ ਦੀ ਜਿਹੜੀ ਆਵਾਜ਼ ਹੈ ਉਸਨੂੰ ਬੁਲੰਦ ਕਰਨ, ਉਹਨਾਂ ਦੇ ਨਾਲ ਲੋਕਾਂ ਦੇ ਨਾਲ ਜੁੜਨ, ਕਿਸ ਤਰ੍ਹਾਂ ਜੁੜਨ?
1: ਮੈਮ ਇਹਦੇ ਵਾਸਤੇ ਇੱਕੋ ਹੀ ਆ, ਸਕਸੈਸ ਦਾ ਕੋਈ ਸ਼ਾਰਟਕੱਟ ਨਹੀਂ ਆ, ਠੀਕ ਆ। ਅਸੀਂ ਸਿਰਫ ਆਏ ਆ ਕਿ ਜਿਹੜੇ ਵੀ ਲੋਕਲ, ਜਿੱਦਾਂ ਅਸੀਂ ਵੀ ਹਾਂ, ਆਪਾਂ 2018 ਦੇ ਵਿੱਚ ਸਟਾਰਟ ਕੀਤਾ ਸੀਗਾ, ਅੱਜ ਮਿਹਨਤ ਦੇ ਨਾਲ ਇੱਥੇ ਪਹੁੰਚੇ ਹਾਂ ਕਿ ਅੱਜ ਇੱਕ ਕਬਜ਼ਾ ਬ੍ਰਾਂਡ ਜਿਹੜਾ ਬਾਹਰ ਵੀ ਜਾ ਰਿਹਾ, ਥੱਲੇ ਲੋਕਲਸ ਨੂੰ ਵੀ ਪਸੰਦ ਆ ਰਿਹਾ, ਅਤੇ ਲੋਕਲਸ ਨੂੰ ਇਹੀ ਹੈ ਕਿ ਬਸ ਹਿੰਮਤ ਨਹੀਂ ਹਾਰਨੀ, ਲੱਗੇ ਰਹਿਣਾ ਹੈ, ਅਤੇ ਆਪਾਂ ਬਹੁਤ ਬਲੈਸਡ ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਆ ਗ੍ਰੈਬ ਕਰਨ ਲਈ
0: ਜੀ। ਬਿਲਕੁਲ, ਔਰ ਹੁਨਰ ਜਿਹੜਾ ਉਸਨੂੰ ਵੱਧ ਤੋਂ ਵੱਧ ਬੜਾਵਾ ਦੇਣਾ,
1: ਹਾਂਜੀ,
0: ਉਸ ਹੁਨਰ ਨੂੰ ਜਿਹੜਾ ਕਿ ਸਾਡੇ ਘਰਾਂ ਦੇ ਵਿੱਚ ਹੈ, ਸਾਡੇ ਆਸ ਪਾਸ ਦੇ ਲੋਕਾਂ ਦੇ ਵਿੱਚ ਹੈ,
1: ਅਤੇ ਹਿੰਮਤ ਸਾਡੇ ਆਪਣੇ ਅੰਦਰ ਆ।
0: ਬਿਲਕੁਲ ਜੀ, ਬਹੁਤ ਅੱਛੀ ਗੱਲ ਹੈ, ਔਰ ਤੁਹਾਡੇ ਨਾਲ ਗੁਰਪ੍ਰੀਤ ਗੱਲ ਕਰਕੇ ਬਹੁਤ ਅੱਛਾ ਲੱਗਾ, ਔਰ ਉਮੀਦ ਹੈ ਕਿ ਤੁਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਲੋਕ ਨੇ ਵੋਕਲ ਫੋਰ ਲੋਕਲ ਦੇ ਨਾਲ ਜੁੜੇ ਹੋਏ ਨੇ, ਜੋ ਘਰੀਂ ਕੰਮ ਕਰ ਰਹੇ ਨੇ, ਆਪਣੇ ਵੈਂਚਰ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ, ਉਹਨਾਂ ਨੂੰ ਇੱਕ ਸਾਧਨਾ ਜਿਹੜੀ ਹੈ ਕਹਿ ਸਕਦੇ ਹਾਂ ਕਿ ਇੱਕ ਸੇਧ ਜਿਹੜੀ ਉਹ ਤੁਹਾਡੇ ਤੋਂ ਜ਼ਰੂਰ ਮਿਲੇਗੀ।
1: ਥੈਂਕ ਯੂ
0: ਸਾਡੇ ਨਾਲ ਜੁੜਨ ਦੇ ਲਈ, ਆਕਾਸ਼ਵਾਣੀ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸੋ ਮਚ ਮੈਮ।
2: साथियों, देश ने आत्मनिर्भर भारत का संकल्प लिया है, इसका रास्ता वोकल फॉर लोकल से तय होगा।

ਹੁਣੇ ਤੁਸੀਂ ਸੁਣ ਰਹੇ ਸੀ ਹੰਸਰਾਜ ਹੰਸਣਾ ਦੀ ਆਵਾਜ਼ ਦੇ ਵਿੱਚ ਤੇਰਾ ਮੇਰਾ ਪਿਆਰਾ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8:45 ਹੋ ਗਏ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

0: ਕਾਰਨ ਹੈ। ਸੋ ਅੱਜ ਦੇ ਜਿਹੜੇ ਸਾਡੇ ਸਹਿਤ ਸੁਭਾਵਾਂ ਨਾਲ ਸੰਬੰਧਿਤ ਜੁੜੇ ਸਰੋਕਾਰ ਨੇ, ਅਸੀਂ ਉਹਨਾਂ ਦੀ ਵਿਚਾਰ ਚਰਚਾ ਛੇੜਨ ਦੇ ਆਰੰਭ ਵਿੱਚ ਜਾਣਨਾ ਚਾਹਾਂਗੇ ਸਤਨਾਮ ਮਾਨਕ ਜੀ ਪਾਸੋਂ ਕਿ ਇਹ ਕੀ ਮਕਸਦ ਲੈ ਕੇ ਸਹਿਤ ਸਭਾਵਾਂ ਜਿਹੜੀਆਂ ਨੇ ਉਹਨਾਂ ਦੇ ਗਠਨ ਕੀਤੇ ਗਏ ਸਨ, ਔਰ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹਦੇ 'ਤੇ ਸਰਸਰੀ ਜਿਹੀ ਝਾਤ ਜੇ ਪਾਈ ਜਾਵੇ ਤਾਂ ਫਿਰ ਹੀ ਅਸੀਂ ਅੱਜ ਦੇ ਸੰਦਰਭ ਵਿੱਚ ਜਾਣ ਸਕਾਂਗੇ ਕਿ ਪਹਿਲਾ ਮਕਸਦ ਕੀ ਸੀ, ਮੰਤਵ ਕੀ ਸੀ, ਅਤੇ ਉਸ ਮੰਤਵ ਜਾਂ ਮਕਸਦ ਨੂੰ ਪੂਰਾ ਕਰਨ ਵਿੱਚ ਜੇ ਕਾਮਯਾਬ ਰਹੀਆਂ ਤਾਂ ਉਹਦੇ ਕੀ ਕਾਰਨ ਸਨ, ਜੇ ਨਾਕਾਮਯਾਬ ਹਨ ਤਾਂ ਉਹਦੇ ਕੀ ਕਾਰਨ ਨੇ, ਉਹਨਾਂ ਬਾਰੇ ਅੱਗੋਂ ਵਿਚਾਰ ਚਰਚਾ ਚੱਲੇਗੀ। ਮਾਨਕ ਸਾਹਿਬ
1: ਘੁੰਮਣ ਜੀ, ਅੱਜ ਅਸੀਂ ਬੜੇ ਮਹੱਤਵਪੂਰਨ ਵਿਸ਼ੇ 'ਤੇ ਗੱਲ ਕਰ ਰਹੇ ਹਾਂ। ਦੇਸ਼ ਪੱਧਰ 'ਤੇ ਵੀ, ਪੰਜਾਬ ਦੀ ਪੱਧਰ 'ਤੇ ਵੀ ਸਿਹਤ ਸਭਾਵਾਂ ਨੇ ਜਿਹੜਾ ਬਹੁਤ ਵੱਡਾ ਰੋਲ ਅਦਾ ਕੀਤਾ ਇੱਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ। ਜਿਹੜੀ ਪ੍ਰਗਤੀਸ਼ੀਲ ਲਹਿਰ ਕੌਮਾਂਤਰੀ ਪੱਧਰ 'ਤੇ ਹੋਂਦ 'ਚ ਆਈ, ਉਹਦੇ ਪ੍ਰਭਾਵ ਅਧੀਨ ਭਾਰਤ ਦੇ ਵਿੱਚ ਵੀ ਜਿਹੜੀਆਂ ਪ੍ਰਗਤੀਵਾਦੀ ਪਾਰਟੀਆਂ ਵੀ ਬਣੀਆਂ, ਪ੍ਰਗਤੀਵਾਦੀ ਪਾਰਟੀਆਂ ਦੇ ਇੱਕ ਹਿੱਸੇ ਵਜੋਂ ਜਾਂ ਉਹਨਾਂ ਦੇ ਪ੍ਰਭਾਵ ਅਧੀਨ ਜਿਹੜਾ ਕੌਮੀ ਪੱਧਰ 'ਤੇ ਵੀ ਅਤੇ ਪੰਜਾਬ ਦੀ ਪੱਧਰ 'ਤੇ ਵੀ ਸਾਹਿਤਕ ਸੰਗਠਨ ਹੋਂਦ ਵਿੱਚ ਆਏ। ਕੌਮੀ ਪੱਧਰ 'ਤੇ ਪ੍ਰਗਤੀਸ਼ੀਲ ਲੇਖਕ ਸੰਘ ਹੋਂਦ 'ਚ ਆਇਆ, ਜਿਹਦੇ 'ਚ ਫਿਲਮਾਂ ਦੇ ਜਿਹੜੇ ਵੱਡੇ ਵੱਡੇ ਕਲਾਕਾਰ, ਫਿਲਮਾਂ ਕਥਾ ਲਿਖਣ ਵਾਲੇ ਸ਼ਾਇਰ, ਉਹ ਉਹਦੇ ਮੈਂਬਰ ਬਣੇ। ਇਸੇ ਹੀ ਤਰ੍ਹਾਂ ਪੰਜਾਬ 'ਚ ਜਿਹੜੀ ਆ ਕੇਂਦਰੀ ਲੇਖਕ ਸਭਾ ਬਣੀ ਅਤੇ ਉਹਦੇ ਵਿੱਚ ਵੀ ਵੱਡੇ ਵੱਡੇ ਲੇਖਕ ਜਿਹੜੇ ਆ ਸਾਹਿਤਕਾਰ ਉਹਦੇ ਮੈਂਬਰ ਬਣੇ। ਅਤੇ ਅੱਗੇ ਜਿਹੜੀ ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਬਣੀ, ਉਹਨੇ ਵੱਖ ਵੱਖ ਥਾਵਾਂ 'ਤੇ ਪੰਜਾਬ ਦੇ ਸ਼ਹਿਰਾਂ ਅਤੇ ਵੱਡੇ ਪਿੰਡਾਂ 'ਚ ਆਪਣੇ ਯੂਨਿਟ ਇਕਾਈਆਂ ਬਣਾਈਆਂ। ਇਸ ਤਰ੍ਹਾਂ ਇੱਕ ਕੌਮੀ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ, ਪੰਜਾਬ ਪੱਧਰ ਤੋਂ ਵੱਡੇ ਕਸਬਿਆਂ ਅਤੇ ਪਿੰਡਾਂ ਤੱਕ ਜਿਹੜੀਆਂ ਸਿਹਤ ਸਭਾਵਾਂ ਹੋਂਦ ਵਿੱਚ ਆਈਆਂ। ਇਹਨਾਂ ਲਈ ਜਿਹੜੀ ਪ੍ਰੇਰਣਾਦਾਇਕ ਗੱਲ ਇਹ ਸੀ ਕਿ ਇੱਕ ਬਿਹਤਰ ਸਮਾਜ, ਇੱਕ ਬਿਹਤਰ ਰਾਜ, ਇੱਕ ਸਮਾਨਤਾ ਵਾਲਾ ਸਮਾਜਿਕ ਅਤੇ ਰਾਜਨੀਤਿਕ ਪ੍ਰਬੰਧ ਅਸੀਂ ਸਿਰਜਣਾ, ਉਹਦੇ ਲਈ ਸਾਰਿਆਂ ਨੇ ਕੰਮ ਕਰਨਾ ਅਤੇ ਉਹਦੇ ਵਿੱਚ ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ ਉਹਦੇ ਵਿੱਚ ਅਸੀਂ ਆਪਣਾ ਹਿੱਸਾ ਪਾਉਣਾ। ਇਸ ਪ੍ਰਗਤੀਸ਼ੀਲ ਲਹਿਰ ਨੇ ਜਿਹੜਾ ਬਹੁਤ ਸਾਰੇ ਲੇਖਕ, ਬਹੁਤ ਸਾਰੇ ਸਾਹਿਤਕਾਰ ਜਿਹੜੇ ਆ, ਬਹੁਤ ਸਾਰੇ ਸ਼ਾਇਰ ਪੈਦਾ ਕੀਤੇ। ਇਸ ਤਰ੍ਹਾਂ ਇਹ ਸਿਲਸਿਲਾ ਪੰਜਾਬ ਦੇ ਵਿੱਚ ਅੱਗੇ ਵਧਿਆ ਔਰ ਇਹਨੇ ਬਿਨਾਂ ਸ਼ੱਕ ਮੈਂ ਕਹਿ ਸਕਦਾ ਕਿ ਬਹੁਤ ਸਾਰੇ ਚੰਗੇ ਸ਼ਾਇਰ, ਬਹੁਤ ਸਾਰੇ ਚੰਗੇ ਨਾਵਲਕਾਰ, ਬਹੁਤ ਸਾਰੇ ਚੰਗੇ ਕਹਾਣੀਕਾਰ, ਬਹੁਤ ਸਾਰੇ ਸ਼ਾਇਰ ਜਿਹੜੇ ਆ ਉਹ ਉਹਨੇ ਪੈਦਾ ਕੀਤੇ ਆ
0: ਜੀ। ਜੱਜ ਸਾਹਿਬ, ਮੈਂ ਜਾਣਨਾ ਚਾਹਾਂਗਾ ਕਿ ਜਿਵੇਂ ਮਾਨਕ ਸਾਹਿਬ ਨੇ ਗੱਲ ਕੀਤੀ ਹੈ, ਔਰ ਅਸੀਂ ਸਾਹਿਤ ਵਿੱਚ ਅਕਸਰ ਕਹਿੰਦੇ ਹਾਂ ਕਿ ਸਾਹਿਤ ਜਾਂ ਈਵਨ ਸਾਹਿਤ ਤੋਂ ਵੀ ਅੱਗੇ ਜਿਹੜਾ ਹੁਨਰ ਹੈ, ਕਲਾ ਹੈ, ਆਰਟ ਫਾਰ ਆਰਟ ਸੇਕ ਅਤੇ ਆਰਟ ਫਾਰ ਲਾਈਫ ਸੇਕ, ਔਰ ਪ੍ਰਗਤੀਸ਼ੀਲ ਸਭਾਵਾਂ ਜਿਹੜੀਆਂ ਨੇ ਉਹ ਖਾਸ ਤੌਰ 'ਤੇ ਦੂਜੇ ਮੁੱਦੇ ਨਾਲ ਜੁੜੀਆਂ ਕਿ ਜੋ ਵੀ ਕਲਾ ਹੈ, ਸਾਹਿਤ ਹੈ, ਉਹਦਾ ਮਕਸਦ ਸਿਰਫ ਸਵੈ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਸਮਾਜ ਦੀ ਬਿਹਤਰੀ ਵਾਸਤੇ ਉਸਨੇ ਇੱਕ ਨੈਰੇਟਿਵ ਸਥਾਪਿਤ ਕਰਨਾ। ਔਰ ਇਹ ਜਿਹੜੀਆਂ ਸਿਹਤ ਸਭਾਵਾਂ ਸਨ ਬਹੁਤ ਸਾਰੀਆਂ ਟੂ ਬਿਗਿਨ ਵਿਦ, ਜਿਵੇਂ ਕਿ ਸਾਡੀ ਪਹਿਲਾਂ ਵੀ ਗੱਲ ਹੋ ਰਹੀ ਸੀ, ਉਹ ਪ੍ਰਗਤੀਸ਼ੀਲ ਲਹਿਰ ਦੇ ਵਿੱਚੋਂ ਉਪਜੀਆਂ। ਸੋ ਉਹਨਾਂ ਦਾ ਕੀ ਮੰਤਵ ਸੀ ਅਤੇ ਖਾਸ ਤੌਰ 'ਤੇ ਕਿਹੜੀਆਂ ਵਧਾਵਾਂ ਸਨ ਸਾਹਿਤ ਦੀਆਂ ਵਧਾਵਾਂ ਦੇ ਵਿੱਚੋਂ, ਜਿਹੜੀਆਂ ਵਧਾਵਾਂ ਨੂੰ ਅਪਣਾਉਂਦਿਆਂ ਹੋਇਆਂ ਲੋਕਾਂ ਦੇ ਵਿੱਚ ਚੇਤਨਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ
2: ਜੀ। ਘੁੰਮਣ ਸਾਹਿਬ, ਇਸ ਤਰ੍ਹਾਂ ਹੈ, ਇਹ ਪ੍ਰਗਤੀਸ਼ੀਲ ਲੇਖਕ ਸੰਘ 1936 'ਚ ਇੱਥੇ ਆਪਣੇ ਹੋਂਦ 'ਚ ਆਉਂਦਾ ਹੈ, ਮੁਨਸ਼ੀ ਪ੍ਰੇਮ ਚੰਦ ਹੁਣਾਂ ਦੀ ਅਗਵਾਈ 'ਚ। ਪਰ ਇਹ ਨਹੀਂ ਕਿ ਉਦੋਂ ਪਹਿਲਾਂ ਸਾਡੇ ਕੋਲ ਸਾਹਿਤ ਦੇ ਖੇਤਰ 'ਚ ਕੰਮ ਕਰਨ ਵਾਲੇ ਲੋਕ ਜਾਂ ਸੰਸਥਾਵਾਂ ਨਹੀਂ ਸਨ, ਉਦੋਂ ਹੋਰ ਵੀ ਸੀ। ਮੈਂ ਤਾਂ ਇਸ ਤੋਂ ਬਹੁਤ ਪਿੱਛੇ ਦੇਖੀਏ ਤਾਂ ਜਦੋਂ ਮੱਧ ਕਾਲ 'ਚ ਸਾਡੇ ਜਿਹੜੇ ਲੇਖਕ ਲਿਖ ਰਹੇ ਸੀ ਤਾਂ ਤੁਸੀਂ ਦੇਖੋ ਕਿ ਉਹਨਾਂ ਨੇ ਵੀ ਆਪਣੇ ਕੁਝ ਸੰਸਥਾਗਤ ਰੂਪ ਪੈਦਾ ਕੀਤੇ ਹੋਏ ਸੀ। ਅਸੀਂ ਦੇਖਦੇ ਕਿ ਕਬੀਰ ਜੀ ਜਦੋਂ ਸਿਰਫ ਲਿਖਦੇ ਨਹੀਂ ਸੀ ਆਪਣੇ ਦੋਹੇ, ਪਿੰਡਾਂ ਦੇ ਵਿੱਚ ਦੂਰ ਦੁਰਾਡੇ ਜਾ ਕੇ ਉਹ ਆਪਣੇ ਬਹੁਤ ਸਾਰੇ 10-20 ਸਾਥੀਆਂ ਨਾਲ ਉਹਨਾਂ ਦਾ ਪ੍ਰਚਾਰ ਵੀ ਕਰਦੇ ਸੀ। ਇਹ ਮਸਲਾ ਆ ਅਤੇ ਇਹ ਪ੍ਰਗਤੀਸ਼ੀਲ ਲੇਖਕ ਸੰਘ ਜਦੋਂ ਅਸੀਂ ਕਹਿ ਰਹੇ ਹਾਂ, ਪੰਜਾਬ ਦੇ ਵਿੱਚ ਜਿਹੜੀ ਲਹਿਰ ਸੀ ਪ੍ਰਗਤੀਸ਼ੀਲਤਾ ਦੀ, ਉਹਦਾ ਬਹੁਤ ਪੱਕਾ ਪੀਡਾ ਇਤਿਹਾਸ ਹੈ ਸਾਡੇ ਕੋਲ, ਅਸੀਂ ਉਹਨੂੰ ਆਪਣੇ ਮੱਧ ਕਾਲ ਤੱਕ ਲਿਜਾ ਸਕਦੇ ਹਾਂ। ਪੰਜਾਬ ਵਿੱਚ ਇਸ ਸੰਸਥਾ ਦਾ ਜਿਹੜਾ ਕਾਰਜਕਾਰੀ ਸੀ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਨੇ
0: ਕੀਤਾ।
2: ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇਸ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ, ਪੰਜਾਬੀ ਦਾ ਕੋਈ ਵੀ ਵੱਡਾ ਲੇਖਕ ਪ੍ਰੀਤਲੜੀ ਹੋਣਾ ਤੋਂ

0: ਲੈ ਨਾਨਕ ਸਿੰਘ ਹੁਣਾਂ ਤੋਂ ਲੈ ਲਓ, ਹੋਰ ਅੱਗੇ ਅੱਜ ਤੱਕ ਆਪਾਂ ਕਮਲ ਸਾਹਿਬ ਹੈ, ਡਾਕਟਰ ਜਗਤਾਰ ਹੈ, ਸੁਰਜੀਤ ਪਾਤਰ ਹੈ, ਸਾਰੇ ਇਸ ਖੇਤਰ ਦੇ ਇਹਨਾਂ ਦੇ ਨਾਲ ਜੁੜੇ ਰਹੇ ਆ ਕਿਸੇ ਨਾ ਕਿਸੇ ਰੂਪ 'ਚ। ਹੁਣ ਮੈਂ ਜਿਹੜਾ ਗੱਲ ਕਰਨੀ ਚਾਹੁੰਦਾ ਕਿ ਇਹ ਕਿਸੇ ਇੱਕ ਸਾਹਿਤਕ ਵਿਧਾ ਦੀ ਲਹਿਰ ਨਹੀਂ ਸੀ, ਜਾਂ ਇੱਕ ਸਾਹਿਤਕ ਵਿਧਾ ਨੂੰ ਪ੍ਰਮੋਟ ਕਰਨ ਲਈ ਜਾਂ ਉਹਨੂੰ ਪਲੇਟਫਾਰਮ ਦੇਣ ਲਈ, ਉਹਨੂੰ ਮੰਚ ਦੇਣ ਲਈ ਕੇਂਦਰੀ ਸਭਾ ਕੰਮ ਨਹੀਂ ਸੀ ਕਰ ਰਹੀ। ਇਹ ਇੱਕ ਸਾਹਿਤਕ ਲਹਿਰ ਉਸਾਰਨ ਵਿੱਚ ਕੰਮ ਕਰ ਰਹੀ ਸੀ, ਅਤੇ ਸਾਹਿਤਕਾਰਾਂ ਦੇ ਅੰਦਰ ਇੱਕ ਰਾਜਨੀਤਿਕ, ਸਮਾਜਿਕ, ਇਤਿਹਾਸਿਕ ਚੇਤਨਾ ਅਤੇ ਸਭ ਤੋਂ ਉੱਪਰ ਇੱਕ ਵਿਚਾਰਧਾਰਕ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹੁਣ ਇਹਦੇ ਅੱਗੇ ਬਹੁਤ ਸਾਰੀਆਂ ਸਭਾਵਾਂ ਕੇਂਦਰੀ ਸਭਾ ਦੇ ਪ੍ਰਭਾਵ ਨਾਲ ਪੈਦਾ ਹੋਈਆਂ, ਕੁਝ ਸਭਾਵਾਂ ਕੇਂਦਰੀ ਸਭਾ ਬਣਨ ਤੋਂ ਪਹਿਲਾਂ ਵੀ ਕਾਰਜਸ਼ੀਲ ਸੀ, ਉਹ ਵੀ ਉਹਦੇ ਨਾਲ ਜੁੜੀਆਂ। ਤਾਂ ਸਭ ਤੋਂ ਵੱਡਾ ਕਾਰਜ ਇਹਨਾਂ ਨੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਲਈ ਇੱਕ ਤਰ੍ਹਾਂ ਨਾਲ ਵਰਕਸ਼ਾਪਿੰਗ ਕਰਨ ਲਈ, ਉਹਨਾਂ ਦੀ ਉਹਨਾਂ ਨੂੰ ਟ੍ਰੇਨਡ ਕਰਨ ਨੂੰ ਜਿਹਨੂੰ ਕਹਿੰਦੇ ਹਾਂ। ਕਿਸੇ ਵੀ ਸਾਹਿਤ ਦੇ ਦੋ ਰੂਪ ਹੈ, ਇੱਕ ਤਾਂ ਬੰਦਾ ਨੇਚਰ 'ਚੋਂ ਆਲੇ ਦੁਆਲੇ 'ਚੋਂ ਸਮਾਜਿਕ ਸਰੋਕਾਰਾਂ ਦਿੱਤਾ, ਦੂਜਾ ਹੈ ਕਿ ਉਹਦੇ ਲਈ ਇੱਕ ਬਹੁਤ ਖੂਬਸੂਰਤ ਹੁਨਰ ਵੀ ਹੋਣਾ ਚਾਹੀਦਾ। ਕੇਂਦਰੀ ਸਭਾ ਨੇ ਜਾਂ ਦੂਜੀਆਂ ਸਭਾਵਾਂ ਨੇ ਸਮਾਜਿਕ ਸਰੋਕਾਰਾਂ ਦਾ ਦਾਇਤਵ ਨਿਭਾਉਣ ਦੇ ਨਾਲ ਨਾਲ ਲੇਖਕਾਂ ਨੂੰ ਜਿਹੜਾ ਸਾਹਿਤਕ ਰੂਪਾਂ ਪ੍ਰਤੀ ਸੁਚੇਤ ਕਰਨ ਅਤੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਜਿਹੜਾ ਇੱਕ ਮੰਚ ਮੁਹੱਈਆ ਕਰਨ 'ਚ ਵੀ ਯੋਗਦਾਨ ਪਾਏ।
1: ਮਾਨਖੇੜਾ ਸਾਹਿਬ, ਤੁਸੀਂ ਮੁੱਖ ਤੌਰ 'ਤੇ ਨਾਵਲਕਾਰ ਹੋ, ਕਹਾਣੀਕਾਰ ਹੋ, ਲੇਕਿਨ ਆਮ ਤੌਰ 'ਤੇ ਸਹਿਜ ਸੁਭਾਵਾਂ 'ਤੇ ਗਿਲਾ ਸ਼ਿਕਵਾ ਹੁੰਦਾ ਕਿ ਇਹਨਾਂ ਦਾ ਜਿਹੜਾ ਫੋਕਸ ਹੈ ਉਹ ਕਵਿਤਾ 'ਤੇ ਰਹਿੰਦਾ ਜਾਂ ਕਵੀ ਦਰਬਾਰਾਂ 'ਤੇ ਹੀ ਰਹਿੰਦਾ। ਨਾਵਲ ਨੂੰ ਕਹਾਣੀਕਾਰ ਜਾਂ ਕਹਾਣੀ ਦੀ ਵਿਧਾ ਨੂੰ, ਨਾਟਕ ਦੀ ਵਿਧਾ ਨੂੰ ਇਹ ਸਹਿਜ ਸੁਭਾਵਾਂ ਕਿੱਦਾਂ ਪ੍ਰਮੋਟ ਕਰਦੀਆਂ ਨੇ ਜਾਂ ਕਰ ਸਕਦੀਆਂ ਨੇ, ਜਾਂ ਅਜੋਕਾ ਦ੍ਰਿਸ਼ ਕੀ ਹੈ?
2: ਘੁੰਮਣ ਸਾਹਿਬ, ਤੁਹਾਡਾ ਜਿਹੜਾ ਸਵਾਲ ਹੈਗਾ ਕਿ ਜਿਹੜੀਆਂ ਸਿਹਤ ਸਭਾਵਾਂ ਕਵੀ ਦਰਬਾਰਾਂ ਵੱਲ ਕਿਉਂ ਬੇਸਡ ਨਾ, ਉਸਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਲੇਖਕ ਹੈ ਉਹ ਆਪਣੇ ਮੁੱਢਲੇ ਰੂਪ ਵਿੱਚ ਉਹ ਕਵੀ ਹੁੰਦਾ ਹੈਗਾ। ਕਵੀ ਦੇ ਤੌਰ 'ਤੇ ਉਹ ਆਪਣੀ ਜਿਹੜੀ ਲਿਖਣ ਦੀ ਪ੍ਰਕਿਰਿਆ ਉਹ ਸ਼ੁਰੂ ਕਰਦਾ ਹੈ। ਸਿਹਤ ਸਭਾਵਾਂ ਜੋ ਵੀ ਪੰਜਾਬ ਵਿੱਚ ਹੁਣ ਤੱਕ ਹਨ, ਇਸ ਤੋਂ ਪਹਿਲਾਂ, ਉਹਨਾਂ ਦਾ ਮਨੋਰਥ ਇਹ ਵੀ ਹੈ ਕਿ ਨਵੇਂ ਪੁੰਗਰ ਦੇ ਲੇਖਕਾਂ ਨੂੰ, ਨਵੇਂ ਜਿਹੜੇ ਸਿਖਾਂਦਰੂ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਮੰਚ ਮੁਹੱਈਆ ਕਰਾਇਆ ਜਾਵੇ। ਬਹੁਤ ਸਾਰੀਆਂ ਸਭਾਵਾਂ ਵਿੱਚ ਨਵੇਂ ਮੁੰਡੇ ਨੇ ਜਿਹੜੇ ਉਹ ਆਉਂਦੇ ਨੇਗੇ, ਉਹਨਾਂ ਦੀ ਹੌਸਲਾ ਅਫਜਾਈ ਲਈ ਕਵੀ ਦਰਬਾਰ ਭਾਵੇਂ ਵੱਧ ਹੁੰਦੇ ਨੇ, ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਲੈਵਲ ਦੀਆਂ ਸੰਸਥਾਵਾਂ ਨੇ, ਚਾਹੇ ਉਹ ਕੇਂਦਰੀ ਪੰਜਾਬੀ ਲੇਖ ਸਭਾ ਹੈ, ਚਾਹੇ ਉਹ ਪ੍ਰਗਤੀਸ਼ੀਲ ਲੇਖ ਸੰਘ ਹੈ, ਚਾਹੇ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਹੈਗਾ, ਇਹ ਕਵੀ ਦਰਬਾਰਾਂ ਦੇ ਨਾਲ ਨਾਲ ਹੋਰ ਇਸ ਕਿਸਮ ਦੇ ਬਹੁਤ ਗਹਿਰ ਗੰਭੀਰ ਸੈਮੀਨਾਰ ਵੀ ਹੁੰਦੇ ਨੇ। ਬਹੁਤ ਗਹਿਰ ਗੰਭੀਰ ਗੱਲਾਂ ਜਿਹੜੀਆਂ ਸਮਾਜ ਦੇ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ 'ਤੇ ਵੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਸਿਹਤ ਸਭਾਵਾਂ, ਕਹਾਣੀ ਦਰਬਾਰ ਅਤੇ ਨਾਵਲਾਂ 'ਤੇ ਵੀ ਵਿਚਾਰ ਚਰਚਾ ਹੁੰਦੀਆਂ ਨੇ। ਪੰਜਾਬ 'ਚ ਇੱਕ ਪਰੰਪਰਾ ਰਹੀ ਹੈ ਦੀਵਾ ਵਾਲੇ ਸਾਰੀ ਰਾਤ ਦੀ, ਸਮਾਨ ਅੰਤਰ ਸਾਹਿਤਕ ਜਿਹੜੀ ਕਹਾਣੀ ਚਰਚਾ ਦੀ ਉਹਦੀ ਵੀ ਪਰੰਪਰਾ ਰਹੀ ਹੈ। ਉਹ ਰਾਮ ਸਰੂਪ ਅਣਖੀ ਹੋਰਾਂ ਦੀ ਜਿਹੜੀ ਪੀੜ੍ਹੀ ਸੀ ਉਹਨਾਂ ਨੇ ਉਹ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਰਾਮ ਸਰੂਪ ਅਣਖੀ ਹੋਰਾਂ ਨੇ, ਅਤੇ ਇੱਥੋਂ ਸਾਡੇ ਜਲੰਧਰ ਦੇ ਵੀ ਲੇਖਕਾਂ ਨੇ ਜਿਨ੍ਹਾਂ 'ਚ ਸਵਰਗੀ ਰਜਨੀਸ਼ ਬਹਾਦਰ ਹੋਈ ਸੀ, ਉਹਨਾਂ ਨੇ ਡਲਹੌਜੀ ਕਹਾਣੀ ਗੋਸ਼ਟੀਆਂ ਵੀ ਕੀਤੀਆਂ। ਉਹ ਪਰੰਪਰਾ ਅਜੇ ਵੀ ਚੱਲਦੀ ਹੈ ਪੰਜਾਬ ਵਿੱਚ, ਕਹਾਣੀ ਗੋਸ਼ਟੀਆਂ ਵੀ, ਨਾਵਲਾਂ 'ਤੇ ਵੀ ਚਰਚਾ ਹੁੰਦੀ ਹੈ। ਇਹ ਗੱਲ ਤੁਹਾਡੀ ਠੀਕ ਹੈ ਕਿ ਕਵੀ ਦਰਬਾਰਾਂ 'ਤੇ ਵੱਧ ਜ਼ੋਰ ਦਿੱਤਾ ਜਾਂਦਾ, ਪਰ ਉਹ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਦਿੱਤਾ ਜਾਂਦਾ।
1: ਜੀ ਮਾਨਕ ਸਾਹਿਬ, ਮੈਂ ਆਪਣੇ ਤਜਰਬੇ ਤੋਂ ਦੇਖਿਆ, ਕਿਉਂਕਿ ਸਿਰਜਣਾ ਕੇਂਦਰ ਨੂੰ ਮੈਂ 3 ਸਾਲ ਲੀਹਾਂ 'ਤੇ ਤੋਰਨ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆਉਂਦੀ ਹੈ ਕਿ ਅੱਜ ਦਾ ਸਾਹਿਤਕਾਰ ਸਾਹਿਤ ਸਭਾ ਤੱਕ ਪਹੁੰਚਣ ਦੀ ਬਜਾਏ, ਜਿਹੜੇ ਅੱਜ ਦੇ ਯੁੱਗ ਵਿੱਚ ਡਿਜੀਟਲ ਜਾਂ ਇੰਟਰਨੈੱਟ ਸਾਧਨ ਨੇ, ਉਹਨਾਂ ਤੱਕ ਆਪਣੇ ਆਪ ਨੂੰ ਸੰਤੁਸ਼ਟ ਕਰਨ ਲੱਗ ਪਿਆ। ਜਿਹੜੀ ਲਿਖਤ ਹੈ, ਕਿਤਾਬਾਂ ਹਨ, ਮੈਗਜ਼ੀਨ ਹਨ, ਅਖਬਾਰ ਹੈ, ਤੁਸੀਂ ਤਾਂ ਮੀਡੀਆ ਨਾਲ ਜੁੜੇ ਹੋ, ਇਲੈਕਟ੍ਰੋਨਿਕ ਮੀਡੀਆ ਦਾ ਔਰ ਇਸ ਮੀਡੀਆ ਦਾ ਪ੍ਰਭਾਵ ਜਿਹੜਾ, ਜੇ ਉਹਨੂੰ ਅਸੀਂ ਕੰਪੈਰੀਜ਼ਨ ਵਿੱਚ ਲਿਆਈਏ, ਤਾਂ ਐ ਨਹੀਂ ਲੱਗਦਾ ਕਿ ਇਲੈਕਟ੍ਰੋਨਿਕ ਮੀਡੀਆ ਨੇ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਸਹੀ ਸਾਹਿਤ ਸੀ ਉਸਦਾ ਨੁਕਸਾਨ ਕੀਤਾ ਸਭਾਵਾਂ ਦੇ ਮਸਲੇ 'ਚ?
3: ਘੁੰਮਣ ਜੀ, ਇਹ ਤੁਹਾਡੀ ਗੱਲ ਬੜੀ ਮਹੱਤਵਪੂਰਨ ਹੈ। ਸੋਸ਼ਲ ਮੀਡੀਆ ਇੱਕ ਮਾਧਿਅਮ ਹੈ, ਇਹਦੇ 'ਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਅਸੀਂ ਦੂਜਿਆਂ ਨਾਲ ਸ਼ੇਅਰ ਕਰਦੇ ਹਾਂ, ਅਤੇ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਵੀ ਕੁਝ ਲੋਕ ਇਹਦੇ 'ਤੇ ਸ਼ੇਅਰ ਕਰ ਰਹੇ ਆ, ਪਰ ਇੱਕ ਪਲੇਟਫਾਰਮ ਹੈ, ਇੱਕ ਮਾਧਿਅਮ ਹੈ, ਇਹਨੂੰ ਮਾਧਿਅਮ ਸਮਝ ਕੇ ਹੀ ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਰ ਹੋਇਆ ਇਹ ਹੈ ਕਿ ਇਹਨੂੰ ਮਨੁੱਖੀ ਕਮਜ਼ੋਰੀ ਸਮਝ ਲਓ ਜਾਂ

0: ਕਿਸੇ ਵੀ ਢੰਗ ਨਾਲ ਇਹਦੀ ਤੁਸੀਂ ਇੰਟਰਪ੍ਰੀਟੇਸ਼ਨ ਕਰੋ, ਅਸੀਂ ਕਿਸੇ ਮਾਧਿਅਮ ਦੀ ਵਰਤੋਂ ਘੱਟ ਕਰਦੇ ਹਾਂ, ਦੁਰਵਰਤੋਂ ਜ਼ਿਆਦਾ ਕਰਦੇ ਹਾਂ। ਉਹਦੇ 'ਚ ਇਸ ਵੇਲੇ ਹੋਇਆ ਇਹ ਆ ਕਿ ਸੋਸ਼ਲ ਮੀਡੀਆ ਦੇ ਨਾਲ ਪਰਿਵਾਰ ਦੇ ਜਿਹੜੇ ਜੀ ਆ, ਇੱਕ ਪਰਿਵਾਰ ਦੇ ਇੱਕ ਘਰ 'ਚ ਰਹਿਣ ਵਾਲੇ ਲੋਕਾਂ ਦਾ ਹੀ ਆਪਸ ਵਿੱਚ ਰਾਬਤਾ ਘੱਟ ਗਿਆ। ਪਰਿਵਾਰ ਦੇ ਵਿੱਚ ਜਿਹੜੇ ਜੇ ਯੰਗ ਨੌਜਵਾਨ ਬੱਚੇ ਆ, ਮਾਂ ਬਾਪ ਆ, ਹਰ ਇੱਕ ਆਪਣਾ ਆਪਣਾ ਮੋਬਾਈਲ ਫੋਨ ਲੈ ਕੇ ਉਹਦੇ ਵਿੱਚ ਗੁੰਮਿਆ ਹੋਇਆ। ਉਹਦੇ 'ਚ ਇੱਕ ਟੇਬਲ 'ਤੇ ਬੈਠ ਕੇ ਖਾਣਾ ਖਵਾਉਣ ਲਈ ਵੀ ਜਿਹੜੀ ਘਰ ਦੀ ਔਰਤ ਆ ਉਹਨੂੰ ਬੜੀ ਸਮੱਸਿਆ ਆਉਂਦੀ ਆ ਕਿ ਉਹ ਵੀ ਜਿਹੜੇ ਬੱਚੇ ਜਾਂ ਹੋਰ ਪਰਿਵਾਰ ਦੇ ਜੀ ਆ, ਉਹ ਚਾਹੁੰਦੇ ਆ ਵੀ ਸਾਡੇ ਕਮਰਿਆਂ 'ਚ ਹੀ ਸਾਨੂੰ ਖਾਣਾ ਮੁਹੱਈਆ ਕਰ ਦਿੱਤਾ ਜਾਵੇ। ਜੇ ਇੱਕ ਟੇਬਲ 'ਤੇ ਬੈਠ ਕੇ ਜਦੋਂ ਤੁਸੀਂ ਖਾਣਾ ਖਾਂਦੇ ਹਾਂ ਅਤੇ ਬਹੁਤ ਸਾਰੀਆਂ ਤੁਸੀਂ ਗੱਲਾਂ ਵੀ ਆਪਸ ਵਿੱਚ ਸਾਂਝੀਆਂ ਕਰਦੇ ਹਾਂ, ਉਹ ਇਹ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਦੂਰ ਵਾਲੇ ਲੋਕਾਂ ਦੇ ਨੇੜੇ ਹੋ ਗਏ ਅਤੇ ਆਪਣੇ ਜਿਹੜੇ ਘਰ ਦੇ ਲੋਕ ਆ ਉਹਨਾਂ ਤੋਂ ਦੂਰ ਹੋ ਗਏ। ਇਹ ਗੱਲ ਜਿਹੜੀ ਆ ਸਾਹਿਤ ਦੇ ਵਿੱਚ ਵੀ ਹੋਈ ਹੈ, ਉਹਦੇ 'ਚ ਅਸੀਂ ਆਪਣੀ ਕੋਈ ਰਚਨਾ ਲਿਖ ਕੇ ਫੇਸਬੁੱਕ 'ਤੇ ਪਾ ਕੇ ਕੁਛ ਵਿਊਜ਼ ਆ ਗਏ ਉਹਦੇ ਨਾਲ ਸੰਤੁਸ਼ਟ ਹੋ ਜਾਂਦੇ ਹਾਂ। ਜਿਹੜੀਆਂ ਸਾਂਝੀਆਂ ਜਥੇਬੰਦਕ ਯਤਨ ਹੈ ਜਾਂ ਕੋਸ਼ਾਂ ਆ ਉਹ ਕਮਜ਼ੋਰ ਹੋਈਆਂ। ਮੈਂ ਘੁੰਮਣ ਸਾਹਿਬ ਇਹ ਮਹਿਸੂਸ ਕਰਦਾ ਕਿ ਪੁਰਾਣੀ ਹਰ ਚੀਜ਼ ਸੁੱਟਣ ਯੋਗ ਨਹੀਂ ਹੁੰਦੀ ਅਤੇ ਨਵੀਂ ਹਰ ਚੀਜ਼ ਅਪਣਾਉਣ ਯੋਗ ਨਹੀਂ ਹੁੰਦੀ। ਇਹਦੇ 'ਚ ਸਾਨੂੰ ਜਿਹੜੀਆਂ ਆਪਣੇ ਸਮਾਜਿਕ ਸਰਗਰਮੀਆਂ ਆ ਉਹ ਕਿਸੇ ਵੀ ਰੂਪ 'ਚ ਘਟਾਉਣੀਆਂ ਨਹੀਂ ਚਾਹੀਦੀਆਂ। ਇੱਕ ਨਵੀਂ ਚੀਜ਼ ਕੋਈ ਆਉਂਦੀ ਆ, ਜਿੱਦਾਂ ਪਹਿਲਾਂ ਕੋਈ ਸਾਡੇ ਪਿੰਡਾਂ 'ਚ ਜਿਹਦਾ ਕਿਸੇ ਦੇ ਕੋਈ ਕਾਰ ਆ ਜਾਵੇ, ਸਾਰੇ ਪਿੰਡ ਦੇ ਨਿਆਣੇ ਉਹ ਕਾਰ ਦੇ ਮਗਰ ਲੱਗ ਜਾਂਦੇ ਸੀ, ਕੋਈ ਟਰੈਕਟਰ ਆ ਜਾਵੇ, ਜ਼ਮੀਨ ਵਾਹਣ ਕਿਸੇ ਦਾ ਸਾਰਾ ਪਿੰਡ ਉਹਨੂੰ ਦੇਖਣ ਚੱਲ ਜਾਂਦਾ ਸੀ, ਕੋਈ ਇੰਜਣ ਕਿਸੇ ਨੇ ਲਗਾ ਲਿਆ, ਟਿਊਬਵੈੱਲ ਲਗਾ ਲਿਆ ਇੰਜਣ 'ਤੇ, ਹਲਟ ਛੱਡ ਕੇ ਉਹਨੂੰ ਦੇਖਣ ਸਾਰੇ ਪਹੁੰਚ ਜਾਂਦੇ ਸੀ। ਜਦੋਂ ਕੋਈ ਨਵੀਂ ਵੱਡੀ ਜਿਹੜੀ ਆ ਖੋਜ ਹੁੰਦੀ ਆ ਉਹਦੇ ਉਹ ਬਹੁਤ ਜ਼ਿਆਦਾ ਧਿਆਨ ਖਿੱਚਦੀ ਆ, ਕਈ ਪੀੜ੍ਹੀਆਂ ਦਾ ਧਿਆਨ ਉਹ ਖਿੱਚਦੀ ਆ, ਉਹ ਤੋਂ ਬਾਅਦ ਇੱਕ ਫਿਰ ਨੋਰਮਲ ਸਥਿਤੀ ਆ ਜਾਂਦੀ ਆ। ਹੁਣ ਸੋਸ਼ਲ ਮੀਡੀਆ ਨੂੰ ਆਇਆ ਕਾਫੀ ਦੇਰ ਹੋ ਗਈ ਆ, ਇਹਦੇ ਪ੍ਰਤੀ ਸਾਨੂੰ ਸੰਤੁਲਿਤ ਵਤੀਰਾ ਜਿਹੜਾ ਅਖਤਿਆਰ ਕਰਨਾ ਚਾਹੀਦਾ, ਆਪਣੀਆਂ ਸਾਹਿਤ ਸਭਾਵਾਂ ਜਿਹੜੀਆਂ ਮੁੜ ਬਣਨੀਆਂ ਚਾਹੀਦੀਆਂ, ਚਾਹੇ ਉਹ ਕੇਂਦਰੀ ਲੇਖਕ ਸਭਾ ਆ, ਚਾਹੇ ਪ੍ਰਗਤੀਸ਼ੀਲ ਲੇਖਕ ਸਭਾ ਆ, ਸੁਰਜੀਤ ਜੱਜ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਪ੍ਰਗਤੀਸ਼ੀਲ ਸਭਾ ਦੇ, ਅਤੇ ਇਸੇ ਹੀ ਤਰ੍ਹਾਂ ਕੇਂਦਰੀ ਲੇਖਕ ਸਭਾ ਨੂੰ ਵੀ ਆਪਣੇ ਜਿਹੜੇ ਪਹਿਲਾਂ ਦੀ ਤਰ੍ਹਾਂ ਆਪਣੇ ਯੂਨਿਟ ਵੱਡੇ ਕਸਬਿਆਂ 'ਚ ਅਤੇ ਸ਼ਹਿਰਾਂ 'ਚ ਬਣਾਉਣੇ ਚਾਹੀਦੇ ਆ। ਉਹਨਾਂ 'ਚ ਲੇਖਕ ਇਕੱਠੇ ਹੋਣ, ਨਵੇਂ ਲੇਖਕਾਂ ਨੂੰ ਪੁਰਾਣੇ ਲੇਖਕ ਲੋੜੀਂਦੀ ਅਗਵਾਈ ਦੇਣ, ਉਹਨਾਂ ਨੂੰ ਉਹ ਆਪਣੀਆਂ ਰਚਨਾਵਾਂ ਪੜ੍ਹਨ, ਪੁਰਾਣੇ ਲੇਖਕ ਉਹਨਾਂ ਦੀ ਆਲੋਚਨਾ ਕਰਨ, ਉਤਸ਼ਾਹਿਤ ਕਰਨ, ਕਿਉਂਕਿ ਚੰਗਾ ਸਮਾਜ ਉਸਾਰਨ ਲਈ, ਸੰਤੁਲਿਤ ਸਮਾਜ ਉਸਾਰਨ ਲਈ, ਚੰਗੀਆਂ ਕਦਰਾਂ ਕੀਮਤਾਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਹਿਤ ਸਭਾਵਾਂ ਇੱਕ ਮਾਧਿਅਮ ਬਣਦੀਆਂ ਰਹੀਆਂ, ਅਤੇ ਉਹਨਾਂ ਨੂੰ ਇਸ ਚੀਜ਼ ਵੱਲ ਮੁੜ ਕੇ ਫਿਰ ਪਰਤਣਾ ਚਾਹੀਦਾ ਤਾਂ ਕਿ ਅਸੀਂ ਇੱਕ ਸੰਤੁਲਿਤ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰ ਸਕੀਏ। ਆਪਣੇ ਇਤਿਹਾਸ, ਸੱਭਿਆਚਾਰ, ਵਿਰਸੇ, ਸਾਹਿਤ ਦੀਆਂ ਜਿਹੜੀਆਂ ਨਰੋਈਆਂ ਕਦਰਾਂ ਕੀਮਤਾਂ ਉਹ ਅਗਲੀ ਪੀੜ੍ਹੀ ਤੱਕ ਲੈ ਕੇ ਜਾ ਸਕੀਏ। ਸੋਸ਼ਲ ਮੀਡੀਆ ਨੇ ਬਿਨਾਂ ਸ਼ੱਕ ਸਾਡੇ 'ਤੇ ਇੱਕ ਨਾ ਪੱਖੀ ਪ੍ਰਭਾਵ ਵੀ ਪਾਇਆ, ਬਹੁਤ ਸਾਰੇ ਹਾਂ ਪੱਖੀ ਚੀਜ਼ਾਂ ਵੀ ਸੋਸ਼ਲ ਮੀਡੀਆ ਰਾਹੀਂ ਹੋਈਆਂ, ਪਰ ਬਹੁਤ ਸਾਰੇ ਨਾ ਪੱਖੀ ਵੀ ਪ੍ਰਭਾਵ ਪਾਇਆ। ਇਹਨਾਂ ਨਾ ਪੱਖੀ ਪ੍ਰਭਾਵਾਂ ਤੋਂ ਹੁਣ ਸਾਨੂੰ ਉੱਪਰ ਉੱਠਣ ਦੀ ਲੋੜ ਹੈ।
1: ਜੱਜ ਸਾਹਿਬ, ਤੁਸੀਂ ਫੋਕਲੋਰ ਅਕੈਡਮੀ ਅੰਮ੍ਰਿਤਸਰ ਦੇ ਚੇਅਰਮੈਨ ਵੀ ਹੋ ਔਰ ਨਾਲ ਦੀ ਨਾਲ ਜਿਹੜੀ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਹੈ ਉਸ ਦੇ ਜਨਰਲ ਸਕੱਤਰ ਵੀ ਹੋ, ਐ ਨਹੀਂ ਕਦੀ ਕਦੀ ਮਹਿਸੂਸ ਹੁੰਦਾ ਕਿ ਫੋਕਲੋਰ ਵੀ ਔਰ ਨਾਲ ਦੀ ਨਾਲ ਜਿਹੜਾ ਸਾਡਾ ਖਾਸ ਤੌਰ 'ਤੇ ਚਿੰਤਨਸ਼ੀਲ ਸਾਹਿਤ ਸੀ ਉਹਦਾ ਮਾਰਕੀਟ ਨੇ, ਕੰਜ਼ਿਊਮਰਿਜ਼ਮ ਨੇ ਔਰ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਸ ਨੇ ਨੌਜਵਾਨ ਨੂੰ ਦੂਰ ਵੀ ਕੀਤਾ ਔਰ ਕਿਤੇ ਨਾ ਕਿਤੇ ਭਾਵੇਂ ਕਿ ਮਾਨਖੇੜਾ ਜੀ ਕਹਿੰਦੇ ਨੇ ਵੀ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਅਤੇ ਹਰ ਮਿੱਟੀ ਦੀ ਆਪਣੀ ਖਸਲਤ, ਪਰ ਮੈਨੂੰ ਐਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਖਾਸ ਤੌਰ 'ਤੇ ਬੜੀ ਛੇਤੀ ਤਬਦੀਲੀ ਆਉਂਦੀ ਹੈ ਅਤੇ ਇਹਨਾਂ ਨੇ ਕੰਜ਼ਿਊਮਰਿਜ਼ਮ ਨੂੰ ਅਤੇ ਵੱਡੀਆਂ ਵੱਡੀਆਂ ਗੱਡੀਆਂ ਅਤੇ ਵੱਡੀਆਂ ਵੱਡੀਆਂ ਜਿਹੜੀਆਂ ਕੋਠੀਆਂ ਨੇ ਉਹਨਾਂ ਵੱਲੇ ਜ਼ਿਆਦਾ ਰੁਚਿਤ ਹੋ ਗਏ ਨੇ ਅਤੇ ਉਹਦੇ ਲਈ ਜਿਵੇਂ ਮਾਨਕ ਸਾਹਿਬ ਗੱਲ ਕਰ ਰਹੇ ਸਨ ਕੀ ਯਤਨ ਕਰ ਰਹੇ ਹੋ ਜਾਂ ਕੀ ਯਤਨ ਕੀਤੇ ਜਾਣੇ ਚਾਹੀਦੇ ਨੇ, ਕਿਉਂਕਿ ਮੈਂ ਗੱਲ ਕਰ ਰਿਹਾ ਸੀ ਕਿ ਜਿੱਥੋਂ ਇਹ ਮਟੀਰੀਅਲਿਜ਼ਮ ਸ਼ੁਰੂ ਹੋਇਆ ਸੀ ਉਹ ਐਂ ਲੱਗਦਾ ਕਿ ਪਿੱਛੇ ਨੂੰ ਮੁੜੇ ਨੇ। ਅੱਜ ਵੀ ਤੁਸੀਂ ਦੇਖਦੇ ਹੋ ਕਈ ਇੰਗਲਿਸ਼ ਦੀਆਂ ਬੁੱਕਸ ਨੇ ਜਿਹੜੀਆਂ ਲੱਖਾਂ ਦੀ ਤਾਦਾਦ ਨਾਲ ਛਪ ਰਹੀਆਂ ਨੇ, ਉਹਦੇ ਵਾਸਤੇ ਅਸੀਂ ਕੀ ਯਤਨ ਕਰੀਏ ਜਿਵੇਂ ਕਿ ਮਾਨਕ ਸਾਹਿਬ ਨੇ ਇਸ਼ਾਰੇ ਕੀਤੇ ਨੇ, ਅਤੇ ਤੁਸੀਂ ਇਹ ਸਮਝਦੇ ਹੋ ਕਿ ਪ੍ਰਗਤੀਸ਼ੀਲ ਲੇਖਕ ਹੁੰਦਿਆਂ ਜਾਂ ਫੋਕਲੋਰ ਅਕੈਡਮੀ ਦੇ ਚੇਅਰਮੈਨ ਹੁੰਦਿਆਂ ਇਹ ਸਭਾਵਾਂ ਜਿਹੜੀਆਂ ਨੇ ਇਹ ਕੀ ਯੋਗਦਾਨ ਪਾ ਸਕਦੀਆਂ ਨੇ?
2: ਘੁੰਮਣ ਸਾਹਿਬ, ਮਸਲਾ ਇਹ ਹੈ ਕਿ ਇਹ ਗੱਲ ਤੁਹਾਡੀ ਕਾਫੀ ਮਹੱਤਵਪੂਰਨ ਹੈ ਕਿ ਪੰਜਾਬੀ ਜਿਹੜਾ ਕਹਿੰਦਾ ਖਾਓ ਪੀਓ ਮੌਜ ਕਰੋ ਵਰਗਾ ਕੋਨਸੈਪਟ ਹੈ, ਸਾਡਾ ਸੰਕਲਪ ਹੈ, ਇਹ ਸਾਡੇ 'ਤੇ ਬਹੁਤ ਭਾਰੂ ਰਹਿੰਦਾ। ਮਤਲਬ ਅਸੀਂ ਕਿਸੇ ਹੋਰ ਪ੍ਰਸੰਗ 'ਚ ਕਹੀ ਹੋਏਗੀ ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ,

0: ਅਸੀਂ ਅਹਿਮਦ ਸ਼ਾਹ ਵਾਲੀ ਬਾਕੀ ਇਤਿਹਾਸਕ ਚੇਤਨਾ ਸਾਰੀ ਛੱਡ ਦਿੱਤੀ, ਪਰ ਆਹ ਗੱਲ ਅਪਣਾ ਲਈ ਕਿ ਖਾਧਾ ਪੀਤਾ ਲਾਹੇ ਦਾ, ਵੀ ਅਸੀਂ ਉਸ ਕੰਜ਼ਿਊਮਰ ਕਲਚਰ ਦਾ, ਬਾਜ਼ਾਰਵਾਦ ਦਾ ਸ਼ਿਕਾਰ ਸ਼ਾਇਦ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਹੁੰਦੇ ਹਾਂ। ਅਤੇ ਔਰ ਅਗਲੀ ਗੱਲ ਇਹ ਕਿ ਅਸੀਂ ਇੱਥੇ ਮਾਣ ਵੀ ਕਰਦੇ ਹਾਂ ਵੀ ਇਹ ਸਾਡੇ ਲਈ ਜਿਵੇਂ ਨਾ ਬਹੁਤ ਮਹਾਨ ਚੀਜ਼ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਸਾਡਾ ਇਤਿਹਾਸਕ ਵਿਰਸਾ ਜਿੱਥੋਂ ਅਸੀਂ ਸਾਰੇ ਪ੍ਰੇਰਨਾ ਲੈਂਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਚੱਲਦੇ ਸਹਿਤ ਦੇ ਵਿਚਾਰ ਤੋਂ ਆ, ਅਤੇ ਅਸੀਂ ਉਹਦੇ ਅੱਗੇ ਰੋਜ਼ ਨਤਮਸਤਕ ਹੁੰਦੇ ਹਾਂ, ਅਰਦਾਸਾਂ ਕਰਦੇ ਹਾਂ, ਪਰ ਉਹਦੇ ਦੱਸੇ ਰਾਹ 'ਤੇ ਨਹੀਂ ਚੱਲਦੇ। ਹੁਣ ਸਾਹਿਤ ਨੇ ਇੱਕ ਸਮੂਹਕ ਚੇਤਨਾ ਪੈਦਾ ਕਰਨੀ। ਅਸੀਂ ਅਰਦਾਸ ਕਰਦੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਸਰਬੱਤ ਦੇ ਯਤਨਾਂ ਨਾਲ ਹੀ ਹੋ ਸਕਦਾ ਹੈ। ਹੁਣ ਸਰਬੱਤ ਦੇ ਯਤਨ ਜਿਹੜੇ ਆ ਉਹਦੇ ਲਈ ਸਮੂਹਕ ਚੇਤਨਾ ਜ਼ਰੂਰੀ ਹੈ।
1: ਬਿਲਕੁਲ,
0: ਅਸੀਂ ਸਹਿ ਸੁਭਾਵਾਂ ਵਾਲੇ ਉਹਦੇ ਲਈ ਜਿਵੇਂ ਤੁਸੀਂ ਫੋਕਲੋਰ ਰਿਸਰਚ ਅਕੈਡਮੀ ਦਾ ਜ਼ਿਕਰ ਕੀਤਾ, ਵੈਸੇ ਤਾਂ ਉਹ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਆ। ਫੋਕਲੋਰ ਮਤਲਬ ਜਿਹੜਾ ਸਾਡੀ ਲੋਕ ਧਾਰਾ ਹੈ ਉਹ ਸਾਡੇ ਸਾਰੇ ਸਹਿਤ ਦੀ ਰੀੜ ਦੀ ਹੱਡੀ ਹੁੰਦੀ ਹੈ, ਉਹਦੀ ਬੁਨਿਆਦ 'ਤੇ ਸਭ ਕੁਝ ਉਹ ਸਾਰੇ ਆ ਜਾਂਦਾ। ਸਾਡੀ ਕੋਸ਼ਿਸ਼ ਇਹ ਜਿੰਨੇ ਕੁ ਸੰਭਵ ਹੈ ਇਹ ਸਾਰੇ ਵਰਤਾਰੇ 'ਚ ਕਿ ਆਉਣ ਵਾਲੀ ਪੀੜ੍ਹੀ ਨੂੰ ਜਿੰਨਾ ਸੰਭਵ ਹੋ ਸਕਦਾ ਹੈ ਇਸ ਨਵੇਂ ਜਿਹੜਾ ਸਾਰਾ ਭੰਬਲ ਭੂਸਾ ਹੈ ਇਸ ਨੈੱਟਵਰਕ ਦੀ ਦੁਨੀਆ ਦਾ, ਇਹਦੇ ਚੰਗੇ ਮਾੜੇ ਪੱਖਾਂ ਨੂੰ ਸਮਝਣ ਦੇ ਵੀ ਕਾਬਲ ਬਣਾਇਆ ਜਾਵੇ। ਅਤੇ ਉਹਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਕੂਲਾਂ ਕਾਲਜਾਂ ਤੱਕ ਪਹੁੰਚ ਕੀਤੀ ਜਾਵੇ ਜਿੰਨੀ ਕੁ ਸੰਭਵ ਹੈ। ਅਤੇ ਬਾਕੀ ਇਹ ਹੈ ਕਿ ਇਹ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੁਛ ਚੰਗਾ ਨਹੀਂ ਹੋ ਰਿਹਾ, ਬਹੁਤ ਚੰਗਾ ਹੋ ਰਿਹਾ। ਪੰਜਾਬ ਵਿੱਚ ਬਹੁਤ ਅੱਛਾ ਸਾਹਿਤ ਲਿਖਿਆ ਜਾ ਰਿਹਾ, ਪੰਜਾਬੀ ਅਖਬਾਰਾਂ ਮੈਗਜ਼ੀਨਾਂ ਦੀ ਗਿਣਤੀ ਵਿਕਣ ਦੀ ਪੜ੍ਹੇ ਜਾਣ ਦੀ ਵਧੀ ਆ ਪਹਿਲਾਂ ਨਾਲੋਂ, ਕਿਤਾਬਾਂ ਵਿਕਣ ਦੀ ਕਿਤਾਬਾਂ ਪੜ੍ਹੇ ਜਾਣ ਦੀ ਗਿਣਤੀ ਵੀ ਵਧੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਦੋਵੇਂ ਤਰ੍ਹਾਂ ਚੱਲਦੀਆਂ ਹੈ। ਬਾਕੀ ਕਦੇ ਵੀ ਨਹੀਂ ਹੁੰਦਾ ਕਿ ਬਹੁਤ ਵੱਡੀ ਗਿਣਤੀ ਲੋਕ ਜਿਹੜੇ ਆ ਉਹ ਇਹੋ ਜਿਹੀ ਲਹਿਰ ਨਾਲ ਇਹੋ ਜਿਹੀ ਚੇਤਨਾ ਨਾਲ ਜੁੜੇ ਹੁੰਦੇ, ਇੱਕ ਖੇਸਾ ਹੁੰਦਾ ਉਹਨਾਂ ਦਾ ਅਤੇ ਉਹ ਹੀ ਅੱਗੇ ਉਹਨਾਂ ਗੱਲਾਂ ਨੂੰ ਫੈਲਾਉਂਦੇ ਆ। ਅਤੇ ਇਹ ਸਾਰੀਆਂ ਲੇਖਕ ਸੁਭਾਵਾਂ ਲੇਖਕ ਇਹੀ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ।
1: ਮਾਨਖੇੜਾ ਸਾਹਿਬ, ਤੁਹਾਡਾ ਜਿਹੜਾ ਏਰੀਆ ਹੈ, ਖਿੱਤਾ ਹੈ ਮਾਲਵਾ, ਉਸ ਨੇ ਸਹਿਤ ਸੁਭਾਵਾਂ ਦੇ ਸੰਬੰਧ ਵਿੱਚ ਜਾਂ ਈਵਨ ਸਮੁੱਚੇ ਤੌਰ 'ਤੇ ਸਾਹਿਤ ਵਿੱਚ, ਪ੍ਰਗਤੀਸ਼ੀਲ ਸਾਹਿਤ ਵਿੱਚ, ਚਲੋ ਅਸੀਂ ਵਾਰ ਵਾਰ ਪ੍ਰਗਤੀਸ਼ੀਲ ਦੀ ਗੱਲ ਜੇ ਨਾ ਵੀ ਕਰੀਏ ਤਾਂ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੇ ਕੰਪੈਰੀਜ਼ਨ ਵਾਲੇ ਪਾਸੇ ਜਾਈਏ। ਅੱਜ ਦੇ ਯੁੱਗ ਵਿੱਚ ਮੈਂ ਖਾਸ ਤੌਰ 'ਤੇ ਇਹ ਵੀ ਜਾਣਨਾ ਚਾਹਾਂਗਾ ਕਿ ਨਾਟਕ ਵਿਧਾ ਇੱਕ ਐਸੀ ਹੈ ਜਿਹੜੀ ਵਿਧਾ ਇਹ ਸਮਝਿਆ ਜਾਂਦਾ ਕਿ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ, ਸਭ ਤੋਂ ਵੱਧ ਤਬਦੀਲੀ ਲਿਆਉਣ ਦੇ ਸਮਰੱਥ ਹੁੰਦੀ ਹੈ। ਮਾਲਵੇ ਵਿੱਚ ਇਸ ਵੇਲੇ ਜਿਹੜੀਆਂ ਸਹਿਤ ਸਭਾਵਾਂ ਕੰਮ ਕਰ ਰਹੀਆਂ ਉਹਨਾਂ ਦਾ ਪਹਿਲਾਂ ਜਿਹੜਾ ਪਾਸਟ ਆ ਉਹ ਤਾਂ ਬਹੁਤ ਕਮਾਲ ਦਾ ਸੀ, ਹੁਣ ਉਹਨਾਂ ਦੀ ਕੀ ਦਿਸ਼ਾ ਅਤੇ ਦਸ਼ਾ?
2: ਘੁੰਮਣ ਸਾਹਿਬ, ਤੁਹਾਡਾ ਜਿਹੜਾ ਸਵਾਲ ਹੈਗਾ ਇੱਕ ਤਾਂ ਸਹਿਤ ਸਭਾਵਾਂ ਬਾਰੇ, ਇੱਕ ਨਾਟਕਾਂ ਬਾਰੇ ਵੀ ਮਾਲਵੇ 'ਚ ਹੁਣ ਕੀ ਦਿਸ਼ਾ ਹੈ। ਜਿੱਥੋਂ ਤੱਕ ਨਾਟਕਾਂ ਦਾ ਸੰਬੰਧ ਹੈ, ਮਾਲਵਾ ਨਾਟਕਾਂ ਦੀ ਧਰਤੀ ਹੈ। ਮਾਲਵੇ ਵਿੱਚ ਜਿੰਨੀਆਂ ਵੀ ਲਹਿਰਾਂ ਉੱਠੀਆਂ ਨੇਗੀਆਂ, ਚਾਹੇ ਉਹ ਆਜ਼ਾਦੀ ਤੋਂ ਪਹਿਲਾਂ ਦੀਆਂ ਲਹਿਰਾਂ ਹਨ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਲਹਿਰਾਂ ਨੇ, ਉਹਨਾਂ ਵਿੱਚ ਮਾਲਵਾ ਅੱਗੇ ਹੋ ਕੇ ਲੜਿਆ ਹੈਗਾ, ਅੱਗੇ ਹੋ ਕੇ ਲੜਿਆ। ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਹਿਤ ਦਾ ਹੈਗਾ, ਕਿਉਂਕਿ ਮਾਲਵੇ ਵਿੱਚ ਜਿਹੜਾ ਸਾਹਿਤ ਹੈਗਾ ਉਹ ਅੱਜ ਦੇ ਦੌਰ ਵਿੱਚ ਵੱਧ ਰਚਿਆ ਜਾ ਰਿਹਾ। ਮਾਲਵੇ ਵਿੱਚ ਜੇ ਆਪਾਂ ਇੱਕ ਲੇਖਾ ਜੋਖਾ ਕਰੀਏ, ਗੁਰਸ਼ਰਨ ਭਾਅ ਜੀ ਅਤੇ ਪ੍ਰੋਫੈਸਰ ਅਜਮੇਰ ਔਲਖੋਰਾਂ ਦੇ ਜਿਹੜੇ ਨਾਟਕ ਨੇਗੇ ਉਹਨਾਂ ਦਾ ਜਿਹੜਾ ਮੰਚਣ ਹੈਗਾ ਉਹ ਮਾਲਵੇ 'ਚ ਵੱਧ ਹੁੰਦਾ ਰਹੇਗਾ। ਮਾਲਵੇ ਵਿੱਚ ਲੋਕ ਜਥੇਬੰਦੀਆਂ ਜਿਹਨੂੰ ਕਿਸਾਨ ਜਥੇਬੰਦੀਆਂ ਨੇਗੀਆਂ, ਉਹ ਉਹਨਾਂ ਦੋਨਾਂ ਨਾਟਕਕਾਰਾਂ ਨੂੰ ਬੁਲਾਉਂਦੀਆਂ ਨੇ, ਪਿੰਡਾਂ ਵਿੱਚ ਉਹਨਾਂ ਦੇ ਨਾਟਕ ਕਰਵਾਉਂਦੀਆਂ ਰਹੀਆਂ ਨੇਗੀਆਂ। ਅੱਜ ਦੀ ਜਿਹੜੀ ਸਥਿਤੀ ਹੈਗੀ, ਇਹ ਗੱਲ ਤਾਂ ਫਿਕਰ ਵਾਲੀ ਹੈ ਕਿ ਭਾਅ ਜੀ ਅਤੇ ਔਲਖ ਸਾਹਿਬ ਵਰਗੀ ਲਹਿਰ ਤਾਂ ਨਹੀਂ, ਪਰ ਫਿਰ ਵੀ ਬਹੁਤ ਸਾਰੀਆਂ ਕੁਛ ਨਿੱਜੀ ਤੌਰ ਦੀਆਂ ਅਤੇ ਕੁਛ ਸੰਸਥਾ ਦੇ ਰੂਪ ਵਿੱਚ ਜਿਹੜੀਆਂ ਕੋਸ਼ਿਸ਼ਾਂ ਉਹ ਮਾਲਵੇ 'ਚ ਅਕਸਰ ਹੁੰਦੀਆਂ ਰਹਿੰਦੀਆਂ ਨੇਗੀਆਂ। ਜਗਸੀਰ ਜੀਦੇ ਵਰਗੇ ਜਿਹੜੇ ਲੋਕ ਗਾਇਕ ਨੇਗੇ ਉਹ ਆਪਣੀ ਇੱਕ ਵੱਖਰੀ ਵਿਧਾ ਨਾਲ ਗਾਇਕੀ ਦੇ ਨਾਲ, ਲੋਕ ਪੱਖੀ ਗਾਇਕੀ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇਗੇ। ਨਾਲ ਦੀ ਨਾਲ ਜਿਹੜੀਆਂ ਸਹਿਤ ਸਭਾਵਾਂ ਨੇਗੀਆਂ ਉਹ ਵੀ ਇਹੋ ਜਿਹੇ ਆਯੋਜਨ ਕਰਦੀਆਂ ਰਹਿੰਦੀਆਂ ਨੇਗੀਆਂ, ਜਿਨ੍ਹਾਂ ਵਿੱਚ ਨਾਟਕ ਮੇਲੇ ਕਰਵਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਹੋਰ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਨੇ। ਪੀਪਲਜ਼ ਫੋਰਮ ਬਰਗਾੜੀ ਵੱਲੋਂ ਬਠਿੰਡੇ 'ਚ ਪਿਛਲੇ 10 ਸਾਲਾਂ ਤੋਂ ਇੱਕ ਵੱਡਾ ਮੇਲਾ ਕਰਵਾਇਆ ਜਾਂਦਾ, ਜਿਹਦੇ ਵਿੱਚ ਨਾਟਕ ਵੀ ਖੜਾਏ ਜਾਂਦੇ, ਨੁੱਕਰ ਨਾਟਕ ਵੀ ਖੜਾਏ ਜਾਂਦੇ ਨੇ। ਟੋਨੀ ਬਾਦਸ਼ਾਹ ਬਠਿੰਡੇ ਦੇ ਇੱਕ ਉਹ ਨਾਟਕਕਾਰ ਹੋਏ ਨੇ ਜਿਹੜੇ ਔਲਖੋਰਾਂ ਦੀ ਪੀੜ੍ਹੀ ਤੋਂ ਬਾਅਦ ਉਹਨਾਂ ਨੇ ਨਾਟਕ ਦੀ ਪਰੰਪਰਾ ਨੂੰ ਮਾਲਵੇ ਵਿੱਚ ਕਾਇਮ ਕੀਤਾ। ਇਹ ਗੱਲ ਫਿਕਰ ਵਾਲੀ ਤਾਂ ਹੈ ਕਿ ਨਾਟਕ ਨੂੰ ਜਿਹੜੀਆਂ

0: ਪਦਾਰਥਵਾਦੀ ਰੁਚੀਆਂ ਨੇ ਉਹਨਾਂ ਨੇ ਪ੍ਰਭਾਵਿਤ ਤਾਂ ਕੀਤਾ, ਅਸੀਂ ਇਹ ਕਹਿ ਨਹੀਂ ਸਕਦੇ ਕਿ ਨਾਟਕ ਨੂੰ ਪ੍ਰਭਾਵਿਤ ਨਹੀਂ ਕੀਤਾ, ਪਰ ਫਿਰ ਵੀ ਜਿਹੜੀ ਆਸ ਦੀ ਕਿਰਨ ਹੈਗੀ ਉਹ ਮਾਲ ਵਿੱਚ ਜਗਦੀ ਹੈਗੀ। ਨਾਟਕ ਮੇਲੇ ਵੀ ਹੁੰਦੇ ਨੇ, ਹੁਣ ਕਲਾ ਕਿਤਾਬ ਮੇਲਾ ਮਾਨਸਾ 'ਚ ਹੋ ਰਿਹਾ ਹੈਗਾ, ਕੁਲਦੀਪ ਦੀਪ ਹੋ ਰਹੇ, ਪਿਛਲੇ 20-28 ਸਾਲਾਂ ਤੋਂ ਲਗਾਤਾਰ ਨਾਟਕਾਂ ਦਾ ਮੇਲਾ ਕਰਾ ਰਹੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਜਗਦੀਆਂ ਮੋਮਬੱਤੀਆਂ ਮਾਲ ਵਿੱਚ ਅਜੇ ਵੀ ਨੇ, ਭਵਿੱਖ ਆਸਵੰਦ ਨੇ।
1: ਸਾਹਿਤ ਦਾ ਸਮਾਜ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਰਿਹਾ। ਉਹਦੀ ਇੱਕ ਐਗਜ਼ਾਮਪਲ ਮੇਰੇ ਕੋਲ ਹੈ ਕਿ ਗਾਲਜ਼ਵਰਦੀ ਨੇ ਜਦੋਂ ਨਾਟਕ ਲਿਖਿਆ ਜਸਟਿਸ, ਔਰ ਥਾਂ ਥਾਂ 'ਤੇ ਖੇਡਿਆ ਗਿਆ, ਅਤੇ ਉਹ ਕੈਪੀਟਲ ਪਨਿਸ਼ਮੈਂਟ ਬਾਰੇ ਸੀ, ਅਤੇ ਕੈਪੀਟਲ ਪਨਿਸ਼ਮੈਂਟ ਨੂੰ ਉਹਨੇ ਇਸ ਢੰਗ ਨਾਲ ਪੇਸ਼ ਕੀਤਾ ਉਸ ਨਾਟਕ ਦੇ ਵਿੱਚ ਕਿ ਉਸ ਵੇਲੇ ਇੱਕ ਲਹਿਰ ਉੱਠੀ ਔਰ ਸਮੇਂ ਦੀਆਂ ਸਰਕਾਰਾਂ ਨੂੰ ਕੈਪੀਟਲ ਪਨਿਸ਼ਮੈਂਟ ਜਿਹੜੀ ਹੈ ਉਹਦੇ ਖਿਲਾਫ ਐਕਟ ਪਾਸ ਕਰਨਾ ਪਿਆ। ਕੋਈ ਇੱਕ ਐਗਜ਼ਾਮਪਲ ਇਸ ਤਰ੍ਹਾਂ ਦੀ ਸਾਹਿਤ ਵਿੱਚ ਸਾਡੇ ਹੋਵੇ ਵੀ ਜਿਹੜੀ ਕੋਈ ਐ, ਜਿਵੇਂ ਮੈਂ ਗਾਲਜ਼ਵਰ ਦੀ ਜਸਟਿਸ ਦੀ ਕਰ ਰਿਹਾ, ਹੋ ਸਕਦਾ ਮੇਰੇ ਧਿਆਨ ਵਿੱਚ ਇਸ ਵੇਲੇ ਨਹੀਂ ਆਈ, ਤਾਂ ਕਿ ਅਸੀਂ ਇਹ ਦੱਸ ਸਕੀਏ ਵੀ ਸਾਹਿਤ ਬਹੁਤ ਵੱਡਾ ਯੋਗਦਾਨ ਪਾਉਂਦਾ ਸਮਾਜ ਦੇ ਉੱਤੇ, ਪ੍ਰਭਾਵ ਪਾਉਂਦਾ ਕਿ ਕੋਈ ਕਿਸੇ ਕਿਸਮ ਦੀ।
2: ਮੇਰੇ ਕੋਲ ਇਹਦੀ ਇੱਕ ਬਹੁਤ ਉਗਲਵੀਂ ਮਿਸਾਲ ਹੈ
1: ਜੀ
2: ਕਿ ਗੁਰਸ਼ਰਨ ਭਾਵਨਾ ਨੇ ਇੱਕ ਮਸਲਾ ਚੁੱਕਿਆ ਸੀ, ਜਿਹੜਾ ਐਜੂਕੇਸ਼ਨ ਬੋਰਡ ਆ ਉਹਦੇ ਉੱਪਰ ਬੱਚਿਆਂ ਦੇ ਜਦੋਂ ਸਰਟੀਫਿਕੇਟ ਬਣਦੇ ਯੂਨੀਵਰਸਿਟੀਆਂ ਬੋਰਡ 'ਚ ਤਾਂ ਸਿਰਫ ਬਾਪ ਦਾ ਨਾਂ ਲਿਖਿਆ ਜਾਂਦਾ ਸੀ। ਉਹਨਾਂ ਨੇ ਸਾਹਿਤਕ ਪੱਧਰ 'ਤੇ ਇੱਕ ਨਾਟਕ ਵਿੱਚ ਅਤੇ ਮੁੜ ਕੇ ਅਖਬਾਰਾਂ ਦੇ ਰਾਹੀਂ ਇਹ ਮਸਲਾ ਚੁੱਕਿਆ
1: ਅਤੇ
2: ਸਰਕਾਰ ਨੇ ਇਹ ਫੈਸਲਾ ਲੈਣਾ ਪਿਆ ਉਹਨਾਂ ਨੂੰ ਕਿ ਹੁਣ ਉਹ ਮਾਂ ਦਾ ਨਾਮ ਪਹਿਲਾਂ ਛਾਪਿਆ ਜਾਂਦਾ ਸਰਟੀਫਿਕੇਟ 'ਤੇ ਅਤੇ ਬਾਪ ਦਾ ਨਾਮ ਬਾਅਦ 'ਚ ਆਉਂਦਾ। ਇਹ ਐਜੂਕੇਸ਼ਨ ਬੋਰਡ ਦਾ ਫੈਸਲਾ ਹੋਇਆ ਅਤੇ ਗੁਰਸ਼ਰਨ ਭਾਜ ਦੇ ਯਤਨ ਸੀ ਸਾਰੇ।
1: ਬਹੁਤ ਵੱਡੀ ਗੱਲ ਹੈ, ਔਰ ਮੈਨੂੰ ਵੀ ਯਾਦ ਹੈ ਕਿ ਗੁਰਬਖਸ਼ ਭੰਡਾਲ ਦੀ ਇੱਕ ਕਿਤਾਬ ਨੇ ਕਿਸੇ ਡਿਪਰੈਸਡ ਔਰਤ ਨੂੰ ਉਸ ਡਿਪਰੈਸ਼ਨ ਦੇ ਵਿੱਚੋਂ ਕੱਢ ਦਿੱਤਾ ਸੀ, ਔਰ ਉਸ ਲੇਡੀ ਨੇ ਬਾਅਦ ਦੇ ਵਿੱਚ ਉਹਨਾਂ ਦੀਆਂ ਕਈ ਲਿਖਤਾਂ ਜਿਹੜੀਆਂ ਉਹਨਾਂ ਨੂੰ ਸਮੂਹਕ ਰੂਪ ਵਿੱਚ ਛਾਪਿਆ ਕਿ ਇਹ ਉਹ ਲਿਖਤਾਂ ਨੇ ਜਿਹੜੀਆਂ ਸਾਨੂੰ ਡਿਪਰੈਸ਼ਨ 'ਚੋਂ ਬਾਹਰ ਕੱਢਦੀਆਂ। ਸਾਡੇ ਕੋਲ ਮਾਨਕ ਸਾਹਿਬ ਜਿਹੜੇ ਨੇ ਉਹਨਾਂ ਦਾ ਬੜਾ ਵਸੀਹ ਦਾਇਰਾ ਹੈ। ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਧਿਆਨ 'ਚ ਵੀ ਇਸ ਤਰ੍ਹਾਂ ਦਾ ਕੋਈ ਆਇਆ ਹੋਵੇ ਕਿ ਜਿਹੜੀ ਸਿੱਧੇ ਤੌਰ 'ਤੇ ਅਸੀਂ ਕਹਿ ਸਕੀਏ ਵੀ ਇਸ ਤਰ੍ਹਾਂ ਸਾਹਿਤ ਨੇ ਸਮਾਜ ਨੂੰ ਪ੍ਰਭਾਵਿਤ ਕੀਤਾ ਜਾਂ ਵੱਡੀ ਤਬਦੀਲੀਆਂ ਦੀ।
3: ਕੁੰਮਣ ਜੀ, ਇਹਦੀ ਕੋਈ ਠੋਸ ਮਿਸਾਲ ਤਾਂ ਮੈਨੂੰ ਇਸ ਵੇਲੇ ਯਾਦ ਨਹੀਂ ਹੈ
1: ਜੀ,
3: ਪਰ ਇੱਕ ਮੈਂ ਸੁਝਾਅ ਦੇਣਾ ਚਾਹੁੰਦਾ ਅੱਜ ਦੀ ਚਰਚਾ ਦੇ ਅਖੀਰ 'ਚ ਕਿ ਜਿਹੜੀ ਅੱਜ ਦੀ ਸਾਡੀ ਸਿੱਖਿਆ ਇਹ ਜ਼ਿਆਦਾ ਟੈਕਨੀਕਲ ਹੋ ਗਈ ਹੈ। ਪਹਿਲਾਂ ਜ਼ਿਆਦਾ ਸਾਡੀ ਸਿੱਖਿਆ ਨੋਨ ਟੈਕਨੀਕਲ ਸੀ, ਬਿਨਾਂ ਸ਼ੱਕ ਜ਼ਿੰਦਗੀ ਦੀਆਂ ਲੋੜਾਂ ਵਿਕਾਸ ਦੇ ਨਾਲ ਐਜੂਕੇਸ਼ਨ ਟੈਕਨੀਕਲ ਹੋਣੀ ਚਾਹੀਦੀ ਹੈ, ਪਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਿੱਖਿਆ ਅਦਾਰੇ ਆ, ਸਾਡੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ, ਉਹਨਾਂ ਦੇ ਵਿੱਚ ਸਾਹਿਤ ਸਭਾਵਾਂ ਬਣਨੀਆਂ ਚਾਹੀਦੀਆਂ, ਔਰ ਉਹਦੇ 'ਚ ਨਵੀਂ ਪੀੜ੍ਹੀ ਦੇ ਜਿਹੜੇ ਨੌਜਵਾਨ ਲੇਖਕ ਆ ਉਹਨਾਂ ਨੂੰ ਆਪਣੀਆਂ ਵਿਧਾਵਾਂ, ਜਿਸ ਸਾਹਿਤ ਦੀਆਂ ਜਿਸ ਵੀ ਵਿਧਾਵਾਂ 'ਚੋਂ ਸਿਰਜਣਾ ਕਰਦੇ ਆ ਉਹਨਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਮੌਕੇ ਦੇਣੇ ਚਾਹੀਦੇ ਆ। ਇਹਦੇ ਨਾਲ ਅੱਜ ਦੀ ਪੜ੍ਹਾਈ 'ਚ ਜਿਹੜੇ ਬੱਚੇ ਬਹੁਤ ਸਾਰੇ ਡਿਪਰੈਸ਼ਨ 'ਚ, ਤਣਾਅ 'ਚ ਚਲ ਜਾਂਦੇ ਆ, ਉਹਨਾਂ ਨੂੰ ਵੀ ਕੈਥਾਰਸਿਸ ਉਹਨਾਂ ਦਾ ਹੋਏਗਾ, ਉਹ ਬਿਹਤਰ ਇਨਸਾਨ ਬਣਨਗੇ ਅਤੇ ਪੜ੍ਹਾਈ ਦਾ ਜਿਹੜਾ ਗੈਰ ਜ਼ਰੂਰੀ ਦਬਾਅ ਉਹ ਵੀ ਘਟੇਗਾ ਉਹਨਾਂ 'ਤੇ।
1: ਹਾਂ ਬਿਲਕੁਲ ਠੀਕ ਹੈ ਜੀ। ਸੋ ਇੱਕ ਗੱਲ ਜਿਹੜੀ ਅਸੀਂ ਮਹਿਸੂਸ ਕੀਤੀ, ਮਾਨ ਖੇੜਾ ਜੀ ਪਹਿਲਾਂ ਵੀ ਗੱਲ ਕਰ ਰਹੇ ਸਨ ਕਿ ਜਿਹੜੀ ਪਹਿਲੀ ਕਮਿਟਮੈਂਟ ਸੀ ਸਾਡੀ ਉਹ ਅੱਜ ਦੇ ਜਿਹੜੇ ਸਾਹਿਤ ਸੁਭਾਵਾਂ ਦੇ ਕਹਿ ਲਈਏ ਕਿ ਸਰਕਰਦਾ ਵਿਅਕਤੀ ਨੇ, ਸਰਕਰਦਾ ਸਾਹਿਤਕਾਰ ਨੇ ਜਾਂ ਮੁਖੀ ਨੇ, ਉਹਨਾਂ ਵਿੱਚ ਉਹ ਪਹਿਲੇ ਵਾਲੀ ਜਿਹੜੀ ਕਮਿਟਮੈਂਟ ਸੀ ਉਹਦੀ ਬਹੁਤ ਕਮੀ ਨਜ਼ਰ ਆ ਰਹੀ ਹੈ। ਸੋ ਜੇ ਉਸੇ ਤਰ੍ਹਾਂ ਹੀ ਜਿਵੇਂ ਪਹਿਲੇ ਸਾਡੇ ਜਿਨ੍ਹਾਂ ਦੀਆਂ ਮਿਸਾਲਾਂ ਤੁਸੀਂ ਦੇ ਰਹੇ ਹੋ, ਔਲਖ ਸਾਹਿਬ ਦੀਆਂ ਜਾਂ ਅਣਖੀ ਸਾਹਿਬ ਦੀਆਂ, ਔਰ ਆਪਾਂ ਯਾਦ ਕਰ ਰਹੇ ਸਾਂ ਭਾਅ ਜੀ ਗੁਰਸ਼ਰਨ ਜੀ ਨੂੰ, ਇਸ ਤਰ੍ਹਾਂ ਦੇ ਵਿਅਕਤੀ ਜੇ ਅੱਗੇ ਆਉਣ ਅਤੇ ਸਹਿਤ ਸੁਭਾਵਾਂ ਨੂੰ ਇਸ ਕਮਿਟਮੈਂਟ ਨਾਲ ਚਲਾ ਕੇ ਨੌਜਵਾਨਾਂ ਨੂੰ ਨਾਲ ਜੋੜਨ, ਔਰ ਪੰਜਾਬ ਪ੍ਰਤੀ, ਪੰਜਾਬੀ ਪ੍ਰਤੀ ਹੀ ਨਹੀਂ ਜਿਹੜਾ ਮਨੁੱਖੀ ਦਰਦ ਹੈ ਉਸ ਦਰਦ ਨੂੰ ਵੰਡਾਉਂਦੇ ਹੋਏ ਸਾਹਿਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਮਾਰਕੀਟ ਦੇ ਜਿਹੜੇ ਬਹੁਤ ਮਾਰੂ ਪ੍ਰਭਾਵ ਨੇ ਉਹਨਾਂ ਨੂੰ ਨੁਮਾਇਆ ਕਰਨ, ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਹਿਤ ਸੁਭਾਵਾਂ ਨੂੰ ਹੋਰ ਚੰਗੀ ਦਿਸ਼ਾ ਵਾਲੇ ਪਾਸੇ ਮੋੜ ਸਕੀਏ। ਇਹਨਾਂ ਹੀ ਲਫਜ਼ਾਂ ਨਾਲ ਇਸ ਵਿਚਾਰ ਚਰਚਾ ਨੂੰ ਅਸੀਂ ਸਮੇਟਦੇ ਹੋਏ ਉਮੀਦ ਕਰਨੇ ਹਾਂ ਕਿ ਜਿਹੜੇ ਸਾਡੇ ਸਰੋਤੇ ਨੇ ਉਹ ਇਸ 'ਤੇ ਵਿਚਾਰ ਕਰਨਗੇ ਔਰ ਹੋਰ ਕੋਸ਼ਿਸ਼ਾਂ ਕਰਨਗੇ ਕਿ ਅਸੀਂ ਸਾਹਿਤ ਨਾਲ ਜੁੜ ਸਕੀਏ, ਸਹਿਤ ਸੁਭਾਵਾਂ ਨਾਲ ਜੁੜ ਸਕੀਏ, ਔਰ ਜਿਹੜਾ ਅੱਛਾ ਸਾਹਿਤ ਲਿਖਿਆ ਜਾ ਰਿਹਾ ਹੈ ਉਸ ਨੂੰ ਆਪਣੇ ਘਰਾਂ ਵਿੱਚ ਥਾਂ ਦੇਈਏ। ਕੋਈ ਨਾ ਕੋਈ ਕੋਨਾ ਘੱਟੋ ਘੱਟ ਸਾਡਾ ਐਸਾ ਜ਼ਰੂਰ ਹੋਣਾ।

0: ਚਾਹੀਦਾ ਕਿ ਅਸੀਂ ਇਹ ਕਹਿ ਸਕੀਏ ਕਿ ਇਹ ਮੇਰੀ ਪਰਸਨਲ ਲਾਇਬ੍ਰੇਰੀ ਹੈ। ਸੋ ਅਖੀਰ ਵਿੱਚ ਆਪਣੇ ਵੱਲੋਂ ਆਲ ਇੰਡੀਆ ਰੇਡੀਓ ਜਲੰਧਰ ਵੱਲੋਂ ਮੈਂ ਡਾਕਟਰ ਆਸਾ ਸਿੰਘ ਘੁੰਮਣ ਬਹੁਤ ਧੰਨਵਾਦੀ ਹਾਂ, ਮਾਨਕ ਸਾਹਿਬ ਦਾ, ਮਾਨਖੇੜਾ ਜੀ ਦਾ, ਜੱਜ ਸਾਹਿਬ ਦਾ, ਕਿ ਅੱਜ ਉਚੇਚੇ ਤੌਰ 'ਤੇ ਉਹ ਆਪਣੇ ਸਮੇਂ ਵਿੱਚੋਂ ਇਹ ਸਮਾਂ ਕੱਢ ਕੇ ਪੰਜਾਬ ਦੇ ਹਿੱਤ ਵਿੱਚ, ਪੰਜਾਬੀ ਸਾਹਿਤ ਦੇ ਹਿੱਤ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੇ ਇਸ ਵਿਚਾਰ ਚਰਚਾ ਵਿੱਚ ਸਮੂਹਿਕ ਤੌਰ 'ਤੇ ਸ਼ਾਮਲ ਕੀਤੇ ਨੇ। ਬਹੁਤ ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚਾਰ ਚਰਚਾ, ਜਿਸਦਾ ਵਿਸ਼ਾ ਸੀ ਸਾਹਿਤ ਨੂੰ ਪ੍ਰਫੁੱਲਿਤ ਕਰਨ 'ਚ ਸਾਹਿਤਕ ਸੰਸਥਾਵਾਂ ਦੀ ਭੂਮਿਕਾ। ਭਾਗਲੇਰੇ ਸਨ ਸਤਨਾਮ ਸਿੰਘ, ਮਾਨਕ, ਜਸਪਾਲ ਮਾਨਖੇੜਾ ਅਤੇ ਪ੍ਰੋਫੈਸਰ ਸੁਰਜੀਤ ਜੱਜ, ਅਤੇ ਜਿਸਦੇ ਸੰਚਾਲਕ ਸਨ ਡਾਕਟਰ ਆਸਾ ਸਿੰਘ ਘੁੰਮਣ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 10 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ VVI ਏਸ਼ੀਆ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ।

0: 17 सिल्वर और 34 ब्रॉन्ज मेडल्स।
1: It's another exciting day of the Asian Games 2026 with the Indian athletes looking to improve their medal tally on day 7 in Aichi, Nagoya. In athletics, Savan Barwal and Karthik Arkera will try to go for gold in the men's marathon final. There was gold in shooting today, will there be one tomorrow? As the women's 50-meter 3B position, individual and team final will take place with Ashi Chaudhary, Tilutuma Sen and Vidarsa Vinod in action. Raju Nawat and Neha Devi will try to get India a medal in the canoe sprint mixed canoe double 500 final. There's also mixed doubles semi-final action with Josh Sachinappa and V. Senthil Kumar flying the Indian flag. Early morning at 9:30 a.m. it's a big women's kabaddi final between India and Iran. There's also women's single semi-final action in squash with Anahat Singh flying the Indian flag, while Abhay Singh will go for gold in his men's single squash semi-final versus Mohammad Irfan of Pakistan. For the Indian men's hockey team, it's a big pool encounter when they battle Japan. And as their female counterparts are doing, the Indian men will try to go for gold versus Iran in the kabaddi final. There are a lot of expectations from Tejinder Pal Singh Tor and Karamveer Singh in the men's short put final, while Praveen Chitrawal and Karthik Unnikrishnan will go for gold in the men's triple jump final. There's also the women's 400-meter final in athletics with Prachi and Kiran going for gold, while Vishal TK will hope to improve upon his impressive men's heat performance in the men's 400-meter final. And athletics action ends with the women's 1500-meter final with Pooja and Parul Chaudhary flying the Indian flag. Not to forget, India is also in action in surfing, archery, athletics, badminton with his men's and women's singles, fencing, table tennis and boxing, as well as esports. That's it from us at Akashwani, as we gave you all the latest updates from the Aichi Nagoya Asian Games 2026. Here's hoping the Indian contingent does the country proud again tomorrow. So from producer Shahnawaz Khan, editor Vishal Kumar and me Abhinav Punchi, it's goodbye and thank you so much for listening.
2: एशियन गेम्स 2026 आईची नगोया।
3: मीडियम वेव 343.6 मीटर यानी 873 किलोहर्ट्ज, डीआरएम 864 किलोहर्ट्ज, एफएम बैंड 100.8 मेगाहर्ट्ज, एफएम बैंड 100.9 मेगाहर्ट्ज, एफएम बैंड 103.6 मेगाहर्ट्ज, आकाशवाणी अमृतसर और डीटीएच दी आकाशवाणी पंजाब सेवा दा जलंधर केंद्र है। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਤੇ 10:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਰੇਡੀਓ ਦੀ ਖਾਸ ਰਿਪੋਰਟ।
4: ਅੱਜ ਜਲੰਧਰ ਦੇ ਇਤਿਹਾਸਿਕ ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਸਾਲਾਨਾ ਮੇਲਾ ਸ਼ੁਰੂ ਹੋ ਗਿਆ। 3 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਦਾ ਅੱਜ ਮੁੱਖ ਦਿਨ ਹੈ। ਸਵੇਰ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੂਰ ਦੂਰ ਤੋਂ ਆਏ ਸ਼ਰਧਾਲੂ ਬਾਬਾ ਸੋਢਲ ਜੀ ਦੇ ਦਰ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲੈ ਰਹੇ ਨੇ ਤੇ ਮੇਲੇ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਬਾਬਾ ਸੋਢਲ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਨੇ ਤੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਨੂੰ ਪਲਾਸਟਿਕ ਫ੍ਰੀ ਰੱਖਣ ਤੇ ਖਾਸ ਧਿਆਨ ਦਿੱਤਾ ਗਿਆ। ਇਸ ਦਿਹਾੜੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ
5: ਜੈ ਬਾਬਾ ਸੋਢਲ ਜੀ ਦੀ। ਮੈਂ ਤਰਸੇਮ ਕਪੂਰ, ਜਨਰਲ ਸੈਕਟਰੀ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਬੋਲ ਰਿਹਾ। ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਹਿੰਦੁਸਤਾਨ ਵਾਸੀਆਂ ਨੂੰ ਬਾਬਾ ਸੋਢਲ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ। ਇਹ ਜਿਹੜਾ ਸਾਰਾ ਇੰਤਜ਼ਾਮ ਹੈ ਇਹ ਸਿੱਧ ਬਾਬਾ ਸੋਢਲ ਟਰੱਸਟ ਹੀ ਕਰਦੀ ਹੈ। ਤੁਸੀਂ ਅੱਜ ਦੇਖਿਆ ਹੋਊਗਾ ਕਿ ਅਸੀਂ ਜਿਹੜੀ ਜਿਗ ਜੈਕ ਟਾਈਪ ਬਾਹਰ ਬੈਰੀਕੇਡਿੰਗ ਕੀਤੀ ਹੈ। ਅੱਗੇ ਲੋਕਾਂ ਨੂੰ ਬਹੁਤ ਧੱਕੇ ਪੈਂਦੇ ਸੀ, ਬਹੁਤ ਬੁਰਾ ਹਾਲ ਹੁੰਦਾ ਸੀ। ਲੇਡੀਜ਼ ਜਦੋਂ ਲੰਘਦੀਆਂ ਸੀ ਉਹਦੇ ਲਈ 4 ਫੁੱਟ ਜਗ੍ਹਾ ਸੀ, ਐਂ ਕਿ 23 ਫੁੱਟ ਜਗ੍ਹਾ ਕਰ ਦਿੱਤੀ ਹੈ ਲੈਂਡਰ ਪਾ ਕੇ। ਉਹ 50 ਲੱਖ ਰੁਪਈਆ ਲਾ ਕੇ ਸਾਰਾ ਸਿਸਟਮ ਬਣਾਇਆ। ਬਾਕੀ ਬਾਬਾ ਜੀ ਦੀ ਜਿਹੜੀ ਵਾਰਤਾ, ਅੱਗੇ ਤਾਂ ਚੜ੍ਹਾ ਪਰਿਵਾਰ ਔਰ ਅਨੰਦ ਪਰਿਵਾਰ 'ਚ ਹੁੰਦੀ ਸੀ, ਅੱਜ ਮੇਰਾ ਖਿਆਲ ਹੈ ਜਲੰਧਰ ਦਾ ਕੋਈ ਘਰ ਇੱਦਾਂ ਦਾ ਨਹੀਂ ਹੋਊਗਾ ਜਿਹਦੇ ਘਰ ਪ੍ਰਾਹੁਣੇ ਨਹੀਂ ਆਉਂਦੇ। ਦੇਸ਼ ਵਿਦੇਸ਼ ਤੋਂ ਹਰ ਆਦਮੀ ਜਿਹੜੇ ਬਾਬੇ ਦੀ ਬਰਾਤ ਜਿਹੜਾ ਮੰਗਦਾ ਉਹ ਬਾਬਾ ਜੀ ਉਹਦੀ ਬਰਾਤ ਪੂਰੀ ਕਰਦੇ ਆ। ਔਰ ਬਾਬਾ ਜੀ ਦਾ ਬਹੁਤ ਪੁਰਾਣਾ ਇਤਿਹਾਸ ਹੈ। ਆਨੰਦ ਪਰਿਵਾਰ ਦੀ ਜਿਹੜੀ ਲੜਕੀ ਸੀ ਉਹ ਬਾਬਾ ਚੰਡਿਆ 'ਚ ਵਿਆਹੀ ਹੋਈ ਸੀ, ਉਹ ਬਾਬਾ ਜੀ ਉਹਨਾਂ ਦੇ ਸਪੁੱਤਰ ਸੀ, ਬੜੀ ਤਪੱਸਿਆ ਨਾਲ ਵੇਲੇ ਸੀ ਉਹ ਬਾਬਾ ਜੀ। ਬੱਚੇ ਆ ਤੰਗ ਕਰਦੇ ਸੀ ਮਾਤਾ ਜੀ, ਮਾਤਾ ਜੀ ਕਿਹਨੂੰ ਕਹਿਣ ਲੱਗੇ ਜਾ ਡੁੱਬ ਮਰ, ਉਹ ਤਲਾਬ 'ਚ ਡੁੱਬ ਗਏ ਅਤੇ ਉਹ ਨਾਗ ਦੇਵਤਾ ਜੀ ਬਣ ਕੇ ਉੱਪਰੇ ਆ। ਅਤੇ ਉਹਨਾਂ ਨੇ ਕਿਹਾ ਸੀ ਜਿਹੜਾ ਮੇਰਾ ਇੱਦਾਂ ਪੂਜਾ ਕਰੂਗਾ ਉਹਦਾ ਹਰ ਕੰਮ ਸਫਲ ਹੋਊਗਾ। ਸੋ ਇਹ ਇਹਦਾ ਬਾਬਾ ਜੀ ਦਾ ਹੈਗਾ। ਔਰ ਮੈਂ ਇਹ ਕਹੂੰਗਾ ਅੱਜ ਸ਼ਹਿਰ ਵਾਸੀਆਂ ਨੂੰ ਅਪੀਲ ਕਰ

0: ਹੋਊਗਾ ਕਿ ਆਓ ਬਾਬਾ ਜੀ ਦਾ ਆਸ਼ੀਰਵਾਦ ਲਵੋ ਔਰ ਦੋ ਤੋਂ ਤੁਸੀਂ ਮੰਗੋਗੇ ਬਾਬਾ ਜੀ ਦਿੰਦੇ ਆ। ਦੇਖੋ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਨਗਰ ਨਿਗਮ ਦਾ ਠੀਕ ਸੀ ਸਾਰਾ ਕੰਮ, ਪਹਿਲਾਂ ਬਹੁਤ ਘੱਟ ਹੁੰਦਾ ਸੀ ਲੇਕਿਨ ਐਕ ਹੀ ਠੀਕ ਹੈ, ਐਕ ਹੀ ਠੀਕ ਹੈ। ਐਡਮਿਨਿਸਟ੍ਰੇਸ਼ਨ ਦਾ ਕਿਉਂ ਇਹ ਤਿੰਨ ਹੀ ਮਹਿਕਮੇ ਲੱਗਦੇ ਆ, ਉਹ ਲਾਅ ਐਂਡ ਆਰਡਰ ਮੇਨਟੇਨ ਕਰਨਾ, ਐਡਮਿਨਿਸਟ੍ਰੇਸ਼ਨ ਨੇ ਦੂਜਾ ਦੇਖਣਾ। ਹੁਣੇ 10 ਮਿੰਟ ਪਹਿਲਾਂ ਗਵਰਨਰ ਸਾਹਿਬ ਜਿਹੜੇ ਗੁਲਾਬ ਚੰਦ ਕਟਾਰੀਆ ਜੀ ਪੰਜਾਬ ਜੀ ਦੇ ਗਵਰਨਰ ਆ, ਉਹ ਸਾਡੇ ਮੱਥਾ ਟੇਕ ਕੇ ਗਏ ਆ, ਹੋਰ ਬੜੇ ਲੋਕ ਆ ਰਹੇ ਆ। ਬਾਬਾ ਜੀ ਦਾ ਦੇਖੋ ਇੱਥੇ ਜਿਹੜਾ ਆਇਆ ਉਹ ਡਾਊਟ ਵੀ ਆਈ ਪੀ, ਇਹ ਦੇਖੋ ਜਿਹੜਾ ਵੀ ਇਹ ਮੇਲਾ 20 ਤਰੀਕ ਨੂੰ ਸ਼ੁਰੂ ਹੋ ਗਿਆ ਸੀ ਔਰ 27 ਤਰੀਕ ਤੱਕ ਚੱਲਣਾ ਹੈ।
1: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਿਕ ਔਰ ਪਵਿੱਤਰ ਤਿਉਹਾਰ ਸਿੱਧ ਬਾਬਾ ਸੁਰਜ ਜੀ ਦੇ ਮੇਲੇ ਦੇ ਉੱਪਰ ਆਏ ਹੋਏ ਸਾਰੇ ਹੀ ਸਾਥੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚੱਡਾ ਬਰਾਦਰੀ ਵੱਲੋਂ ਇਹ ਪ੍ਰਾਚੀਨ ਕਾਲ ਤੋਂ ਜੋ ਮੇਲਾ ਲਗਾਇਆ ਜਾ ਰਿਹਾ ਹੈ, ਇੱਥੇ ਜੋ ਵੀ ਇਨਸਾਨ ਆਉਂਦਾ ਹੈ ਉਹਦੀ ਮਨੋਕਾਮਨਾ

0: ਸਾਥੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚੱਡਾ ਬਰਾਦਰੀ ਵੱਲੋਂ ਇਹ ਪ੍ਰਾਚੀਨ ਕਾਲ ਤੋਂ ਜੋ ਮੇਲਾ ਲਗਾਇਆ ਜਾ ਰਿਹਾ ਹੈ, ਇੱਥੇ ਜੋ ਵੀ ਇਨਸਾਨ ਆਉਂਦਾ ਹੈ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਕਰਕੇ ਹੀ ਪੰਜਾਬ 'ਚੋਂ ਨਹੀਂ, ਦੇਸ਼ 'ਚੋਂ ਨਹੀਂ, ਸਾਰੀ ਦੁਨੀਆ ਦੇ ਉੱਪਰੋਂ ਇੱਥੇ ਇਸ ਦਿਨ ਲੋਕ ਬਾਹਰੋਂ ਵੀ ਵਿਦੇਸ਼ਾਂ 'ਚੋਂ ਆਉਂਦੇ ਨੇ, ਕਿਉਂਕਿ ਇਹ ਵਿਸ਼ਵ ਪ੍ਰਸਿੱਧ ਜੋ ਮੇਲਾ ਹੈ ਸਿੱਧ ਬਾਬਾ ਸੋਢਲ ਜੀ ਦਾ, ਇੱਥੇ ਸਾਰਿਆਂ ਨੂੰ ਹਮੇਸ਼ਾ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਔਰ ਇਹ ਸਾਰਾ ਚੱਡਾ ਬਰਾਦਰੀ ਸਾਰੇ ਹੀ ਸਾਥੀ ਪ੍ਰਧਾਨ ਸਾਹਿਬ ਔਰ ਸਾਰੇ ਹੀ ਮੈਂਬਰ ਸਾਹਿਬਾਨ ਜਨਰਲ ਸੈਕਟਰੀ, ਮੈਂ ਜਿੱਥੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਸੋ ਮੈਂ ਪਹਿਲੇ ਹੀ ਕਿਹਾ ਹੈਗਾ ਹੈ ਕਿ ਚੱਡਾ ਬਰਾਦਰੀ ਦਾ ਜੋ ਇੱਕ ਦੁਨੀਆ ਨੂੰ ਬੜੀ ਵੱਡੀ ਦੇਣ ਹੈ ਕਿ ਅਸੀਂ ਸਾਰੇ ਦੇਖੋ ਬਾਹਰ ਅੱਜ ਇਤਨਾ ਵੱਡਾ ਜ਼ਿਆਦਾ ਰਸ਼ ਹੈਗਾ, ਸੰਗਤਾਂ ਹੁੰਮ ਹੁਮਾ ਕੇ ਆਈਆਂ ਨੇ। ਇਹੋ ਹੀ ਇਸ ਜਗ੍ਹਾ ਦੀ ਇੱਕ ਮਹਾਨਤਾ ਹੈ, ਸ਼ਰਧਾ ਹੈ ਕਿ ਇੱਥੇ ਜਿਹੜਾ ਵੀ ਆਉਂਦਾ ਹੈ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ। ਸੋ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੀਤਲ ਵਿੱਜ ਜੀ, ਜੋ ਕਿ ਹਮੇਸ਼ਾ ਇੱਥੇ ਆ ਕੇ ਝੰਡੇ ਦੀ ਰਸਮ ਅਦਾ ਕਰਦੇ ਨੇ ਔਰ ਮੇਲੇ ਦੇ ਵਿੱਚ ਆਪਣੀ ਸਟੇਜ ਲਗਾ ਕੇ ਆਪਣੀ ਹਾਜ਼ਰੀ ਲਗਾਉਂਦੇ ਨੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ। ਔਰ ਸਾਡੇ ਸਾਰਿਆਂ ਉੱਪਰ ਆਖਰ ਦੇ ਵਿੱਚ ਸਿੱਧ ਬਾਬਾ ਸੋਢਲ ਜੀ ਦੀ ਸਾਡੇ 'ਤੇ ਹਮੇਸ਼ਾ ਆਸ਼ੀਰਵਾਦ ਬਣਿਆ ਰਹੇ, ਅਸੀਂ ਇੱਦਾਂ ਹੀ ਸਮਾਜ ਦੀ ਸੇਵਾ ਕਰਦੇ ਰਹੀਏ, ਕਿਉਂਕਿ ਸਾਡਾ ਇੱਕ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਨਾਤਾ ਹੈ। ਅੱਜ ਜਿੰਨੇ ਵੀ ਇੱਥੇ ਅੱਜ ਮੰਦਰ ਦੇ ਵਿੱਚ ਮੱਥਾ ਟੇਕਣ ਲਈ ਆਏ ਨੇ, ਇਹ ਸਾਰੇ ਹੀ ਇੱਕ ਪਰਿਵਾਰ ਬਣ ਕੇ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ, ਮੁਬਾਰਕਬਾਦ ਦਿੰਦਾ। ਧੰਨਵਾਦ ਇੱਕ ਵਾਰੀ ਫਿਰ, ਜੈਕਾਰ ਹੈ ਸਿੱਧ ਬਾਬਾ ਸੋਢਲ ਜੀ ਕਾ,
1: ਬਹੁਤ
0: ਬਹੁਤ ਧੰਨਵਾਦ।
2: ਅੱਜ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਜਯੰਤੀ ਮੌਕੇ ਦੇਸ਼ ਭਰ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। 25 ਸਤੰਬਰ 1916 ਨੂੰ ਜਨਮੇ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਨੂੰ ਇੱਕ ਚਿੰਤਕ, ਲੇਖਕ, ਪੱਤਰਕਾਰ ਤੇ ਰਾਜਨੀਤਿਕ ਵਿਚਾਰਕ ਵਜੋਂ ਯਾਦ ਕੀਤਾ ਜਾਂਦਾ ਹੈ। ਜਲੰਧਰ ਵਿੱਚ ਵੀ ਉਹਨਾਂ ਦੀ ਜਯੰਤੀ ਮੌਕੇ ਵੱਖ ਵੱਖ ਸਮਾਗਮ ਕਰਵਾਏ ਗਏ। ਇਸ ਮੌਕੇ ਉਹਨਾਂ ਦੇ ਚਿੱਤਰ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਹਨਾਂ ਦੇ ਜੀਵਨ ਦੇ ਵਿਚਾਰਾਂ ਨੂੰ ਯਾਦ ਕੀਤਾ ਗਿਆ।
3: ਅੱਜ ਭਾਰਤੀ ਜਨਤਾ ਪਾਰਟੀ ਦੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦਾ ਜਨਮ ਦਿਹਾੜਾ ਹੈ, ਉਸ ਨੂੰ ਲੈ ਕੇ ਜਿੱਥੇ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਸਾਰੇ ਕਾਰਜਕਰਤਾ ਹਰ ਮੰਡਲ 'ਚ ਕਾਰਜਕ੍ਰਮ ਕਰ ਰਿਹਾ ਹੈ। ਔਰ ਕਿਉਂਕਿ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਨੇ ਪੂਰੇ ਦੇਸ਼ ਦੇ ਅੰਦਰ ਅੰਤੋਦੇ ਦੀ ਸੋਚ ਦੇ ਨਾਲ ਮਾਨਵ ਦਰਸ਼ਨ ਦਾ ਜਿਹੜਾ ਵਿਚਾਰ ਸੀ ਉਹਨੂੰ ਲੈ ਕੇ ਦੇਸ਼ ਦੇ ਅੰਦਰ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਕਿਉਂਕਿ ਜਿਹੜੇ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਸੀਗੇ ਉਹਨਾਂ ਦੇ ਇੱਕ ਵਿਚਾਰ ਸੀ ਕਿ ਲਾਈਨ 'ਚ ਅਖੀਰ ਵਾਲੇ ਵਿਅਕਤੀ ਨੂੰ ਅੱਗੇ ਲਿਆਉਣ ਦੇ ਲਈ ਕੰਮ ਕਰੀਏ, ਹਰ ਹੱਥ ਨੂੰ ਕੰਮ ਮਿਲੇ, ਜਿਸ ਨੂੰ ਕੰਮ ਕਰਨ ਦੇ ਲਈ ਮੌਕਾ ਮਿਲਣਾ ਚਾਹੀਦਾ, ਇਹੋ ਜਿਹਾ ਵਿਉਂਤਬੰਦੀ, ਇਹੋ ਜਿਹਾ ਸਿਸਟਮ ਸੈਟਅਪ ਬਣਨਾ ਚਾਹੀਦਾ ਤਾਂ ਕਿ ਕੋਈ ਵੀ ਵਿਅਕਤੀ ਬੇਰੁਜ਼ਗਾਰ ਨਾ ਰਹੇ, ਹਰ ਵਿਅਕਤੀ ਨੂੰ ਕੰਮ ਮਿਲੇ। ਉਸ ਸਾਰੇ ਵਿਚਾਰ ਨੂੰ ਲਾਗੂ ਕਰਨ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਲੱਗ ਅਲੱਗ ਯੋਜਨਾਵਾਂ ਬਣਾ ਕੇ, ਜੋ ਉਹਨਾਂ ਦਾ ਮੂਲ ਵਿਚਾਰ ਸੀ, ਉਹਨਾਂ ਦੀ ਸੋਚ ਸੀ ਕਿ ਸਮਾਜਿਕ ਸਮਰਸਤਾ ਕਾਇਮ ਹੋਵੇ, ਸਮਾਜਿਕ ਆਪਸੀ ਭੇਦਭਾਵ ਖਤਮ ਹੋਵੇ, ਹਰ ਵਿਅਕਤੀ 'ਚ ਜਿਹੜਾ ਹੈ ਜੋ ਦੇਸ਼ ਦੇ ਪ੍ਰਤੀ ਕੰਮ ਕਰਨ ਦਾ ਜਜ਼ਬਾ ਹੈ ਹੋਰ ਅੱਗੇ ਵੱਧ ਚੜ੍ਹ ਕੇ ਉਹ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕਰੇ। ਉਹ ਸਾਰੇ ਕੰਮ ਜਿਹੜੇ ਹੈ ਨਰਿੰਦਰ ਮੋਦੀ ਜੀ ਦੇ ਸਰਕਾਰ ਦੀ ਯੋਜਨਾਵਾਂ ਦੇ ਵਿੱਚ ਨਜ਼ਰ ਆ ਰਹੇ ਹੈ, ਚਾਹੇ ਉਹ ਆਪਣੀਆਂ FPO ਬਣਾ ਕੇ ਮਹਿਲਾਵਾਂ ਨੂੰ ਸਟਾਰਟਅਪ ਯੋਜਨਾ ਜਿਹੜੀ ਆਪਣੀ ਚਲਾਈ, ਜਿਹੜਾ ਡਿਜੀਟਲ ਇੰਡੀਆ ਹੈ, ਜਿਹੜਾ ਆਪਣਾ ਮੁਦਰਾ ਯੋਜਨਾ, ਇਹ ਸਾਰੀਆਂ ਯੋਜਨਾਵਾਂ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੇ ਵਿਚਾਰ ਨੂੰ ਲਾਗੂ ਕਰਦਿਆਂ ਹੋਇਆ ਇਸ ਸਰਕਾਰ ਨੇ ਸ਼ੁਰੂ ਕੀਤੀਆਂ। ਅੱਜ ਜਲੰਧਰ ਸ਼ਹਿਰੀ ਜਿਹੜਾ ਸਾਡਾ ਸ਼ਹਿਰ ਹੈ ਉਸਦੇ 3 ਵਿਧਾਨ ਸਭਾ ਹਲਕਿਆਂ 'ਚ ਹਰ ਮੰਡਲ 'ਚ ਮੰਡਲ ਪ੍ਰਧਾਨ ਸ਼ਕਤੀ ਕੇਂਦਰ ਸਾਡੇ ਪ੍ਰਮੁੱਖ ਨੇਤਾ ਜਿਹੜੇ ਹੈ ਪੁਸ਼ਪ ਅਰਪਿਤ ਕਰਕੇ ਆਪਣੇ ਵਿਚਾਰਾਂ ਦੇ ਨਾਲ ਉਹਨਾਂ ਦੇ ਜਿਹੜੇ ਵਿਚਾਰ ਹੈ ਕਾਰਜਕਰਤਾਵਾਂ ਨੂੰ ਦੱਸ ਕੇ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹੈ। ਅੱਜ ਸਾਡੇ ਲਈ ਜਿੱਥੇ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦਾ ਜਨਮ ਦਿਹਾੜਾ ਹੈ, ਉੱਥੇ ਹੀ ਅੱਜ ਜਲੰਧਰ ਦੇ ਵਿੱਚ ਬਾਬਾ ਸੋਢਲ ਜੀ ਦਾ ਮੇਲਾ ਹੈ, ਉਸ ਨੂੰ ਲੈ ਕੇ ਵੀ ਸਾਰੇ ਲੋਕ ਜਿਹੜੇ ਹੈ ਆਪਣਾ ਧਰਮ ਭਾਵ ਦੇ ਨਾਲ, ਸ਼ਰਧਾ ਆਸਥਾ ਦੇ ਨਾਲ ਬਾਬਾ ਸੋਢਲ ਜਾ ਰਿਹਾ ਹੈ। ਉੱਥੇ ਵੀ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਾਬਾ ਸੋਢਲ ਦੀ ਵੀ ਵਧਾਈ ਹੈ। ਆਪਣੀ 30 ਸਤੰਬਰ ਨੂੰ ਜਿਹੜੀ ਯਾਤਰਾ ਨਸ਼ੇ ਦੇ ਖਿਲਾਫ਼ ਹੋ ਰਹੀ ਹੈ ਪੂਰੇ ਪੰਜਾਬ 'ਚ, ਉਹਦੇ 'ਚ ਜਲੰਧਰ ਦੇ ਵਿੱਚ ਜਿੱਥੇ ਆਪਣੇ ਅਮਿਤ ਸ਼ਾਹ ਜੀ ਕੇਂਦਰੀ ਗ੍ਰਹਿ ਮੰਤਰੀ ਆ ਰਹੇ ਹੈ, ਉਹਨਾਂ ਦੇ ਕਾਰਜਕ੍ਰਮਾਂ ਦਾ ਵੀ ਜਿਹੜਾ ਸਾਰੀ ਰੂਪ ਰੇਖਾ ਤਿਆਰ ਕਰ ਰਹੇ ਹੈ। ਅਤੇ ਮੈਂ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ

0: ਸਾਡੇ ਪੰਡਿਤ ਦੀਨ ਦਿਆਲ ਉਪਾਧਿਆ ਜੀ ਦੇ ਪ੍ਰਤੀ ਆਪਣੀ ਸ਼ਰਧਾ ਭਾਵਨਾ ਰੱਖਦੇ ਹੋਏ ਇਹ ਸਾਰਿਆਂ ਨੂੰ ਉਹਨਾਂ ਦੀ ਜਨਮ ਦਿਹਾੜੇ 'ਤੇ ਮੈਂ ਵਧਾਈ ਦੇਣਾ ਹੈ ਔਰ ਬਾਬਾ ਸੋਢਲ ਮੇਲੇ ਦੀ ਵਧਾਈ ਦੇਣਾ ਔਰ ਅਸੀਂ ਸਾਰੇ ਮਿਲ ਕੇ ਜੋ ਸੰਗਠਨ ਦਾ ਆਪਣਾ ਵਿਚਾਰ ਹੈ ਅੰਤ ਉਦੇ ਦੀ ਸੋਚ 'ਤੇ ਅਸੀਂ ਸਾਰੇ ਕੰਮ ਕਰੀਏ। ਮੇਰਾ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਵੀ ਹੈ ਜਿਨ੍ਹਾਂ ਨੇ ਸਾਰੇ ਮੰਡਲਾਂ ਦੇ ਵਿੱਚ ਹਰ ਬੂਥ ਦੇ ਸਤਰ ਦੇ ਕਾਰਜਕਰਤਾ ਨੂੰ ਇਸ ਕਾਰਜਕ੍ਰਮਾਂ ਦੇ ਵਿੱਚ ਇਨਵੋਲਵ ਕੀਤਾ ਔਰ ਜੋ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਮੂਲ ਵਿਚਾਰ ਸੀ ਉਹਨੂੰ ਘਰ ਘਰ ਪਹੁੰਚਾਉਣ ਦਾ ਪ੍ਰਯਾਸ ਕੀਤਾ।
1: ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਤੁਹਾਡਾ ਸੰਨੀ ਸ਼ਰਮਾ, ਪ੍ਰਧਾਨ ਭਾਜਪਾ ਸਪੋਰਟਸ ਸੈੱਲ ਪੰਜਾਬ। ਅੱਜ 25 ਸਤੰਬਰ ਨੂੰ ਅਸੀਂ ਮਹਾਨ ਵਿਚਾਰਕ, ਰਚੇਤਾ ਅਤੇ ਸਾਡੇ ਰਾਹ ਦਸੇਰਾ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ। ਪੰਡਿਤ ਦੀਨ ਦਿਆਲ ਜੀ ਇੱਕ ਅਜਿਹੇ ਦੂਰ ਦੇਸ਼ ਨੇਤਾ ਸਨ ਜਿਨ੍ਹਾਂ ਨੇ ਦੇਸ਼ ਨੂੰ ਅੰਤੋਦੇ ਦਾ ਸੁਨੇਹਾ ਦਿੱਤਾ। ਅੰਤੋਦੇ ਦਾ ਸੁਨੇਹਾ ਮਤਲਬ ਹੈ ਸਮਾਨ, ਸਮਾਜ ਦੇ ਆਖਰੀ ਲਾਈਨ ਵਿੱਚ ਖੜ੍ਹੇ ਆਖਰੀ ਵਿਅਕਤੀ ਦਾ ਵਿਕਾਸ ਅਤੇ ਉਤਥਾਨ। ਉਹਨਾਂ ਦਾ ਮੰਨਣਾ ਸੀ ਕਿ ਦੇਸ਼ ਦੀ ਤਰੱਕੀ ਅਸਲੀ ਪੈਮਾਨਾ ਇਹ ਨਹੀਂ ਕਿ ਸਭ ਤੋਂ ਉੱਪਰ ਵਾਲਾ ਵਿਅਕਤੀ ਕਿੰਨਾ ਅਮੀਰ ਹੈ, ਬਲਕਿ ਇਹ ਹੈ ਕਿ ਸਭ ਤੋਂ ਹੇਠ ਖੜ੍ਹੇ ਵਿਅਕਤੀ ਤੱਕ ਸੁਵਿਧਾਵਾਂ ਕਿਵੇਂ ਪਹੁੰਚ ਰਹੀਆਂ ਹਨ। ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਨ ਦਿਆਲ ਜੀ ਦੇ ਇਸੇ ਅੰਤੋਦੇ ਦੇ ਸੁਪਨੇ ਨੂੰ ਜ਼ਮੀਨੀ ਪੱਧਰ 'ਤੇ ਸਾਕਾਰ ਕਰ ਰਹੀ ਹੈ। ਚਾਹੇ ਗਰੀਬਾਂ ਨੂੰ ਪੱਕੇ ਮਕਾਨ ਦੇਣ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ, ਮੁਫਤ ਰਾਸ਼ਨ ਯੋਜਨਾ ਹੋਵੇ, ਹਰ ਘਰ ਨਲ ਨਾਲ ਜਲ ਪਹੁੰਚਾਉਣ ਹੋਵੇ, ਜਾਂ ਦੀਨ ਦਿਆਲ ਅੰਤੋਦੇ ਯੋਜਨਾ ਰਾਹੀਂ ਨੌਜਵਾਨਾਂ ਅਤੇ ਔਰਤਾਂ ਨੂੰ ਰੋਜ਼ਗਾਰ ਨਾਲ ਜੋੜਨਾ ਹੋਵੇ, ਹਰ ਨੀਤੀ ਦੇ ਕੇਂਦਰ ਵਿੱਚ ਦੇਸ਼ ਦਾ ਗਰੀਬ ਅਤੇ ਲੋੜਵੰਦ ਵਰਗ ਹੈ। ਅੱਜ ਦੇਸ਼ ਦੇ ਹਰ ਜ਼ਿਲ੍ਹੇ, ਹਰ ਮੰਡਲ ਬੂਥ ਸਤਰ 'ਤੇ ਪੰਡਿਤ ਦੀਨ ਦਿਆਲ ਜੀ ਦਾ ਜਨਮ ਦਿਹਾੜਾ ਮਨਾ ਰਹੇ ਹੈ। ਇਹ ਸਿਰਫ ਇੱਕ ਸਮਾਗਮ ਨਹੀਂ ਬਲਕਿ ਉਹਨਾਂ ਦੇ ਵਿਚਾਰਾਂ 'ਤੇ ਚੱਲਣ ਅਤੇ ਗਰੀਬ ਤੱਕ ਵਿਕਾਸ ਦਾ ਲਾਭ ਪਹੁੰਚਾਉਣ ਦਾ ਸਾਡਾ ਅਟਲ ਸੰਕਲਪ ਹੈ। ਆਓ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਅਸੀਂ ਸਾਰੇ ਮਿਲ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਅੰਤੋਦੇ ਅਤੇ ਇਕਾਤਮਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਦਾ ਸੰਕਲਪ ਲਈਏ। ਪੰਡਿਤ ਦੀਨ ਦਿਆਲ ਉਪਾਧਿਆਏ ਜੀ ਅਮਰ ਰਹੇ, ਭਾਰਤ ਮਾਤਾ ਕੀ ਜੈ।
2: ਇਹ ਸੀ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਸੰਬੰਧੀ ਤੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਜਯੰਤੀ ਮੌਕੇ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ,
3: ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ 10:30 ਹੋ ਰਹੇ ਨੇ। ਲਾਉਣ ਪੇਸ਼ ਹੈ ਪ੍ਰੋਗਰਾਮ ਸਰਗਮ। ਦੋਸਤੋ, ਪ੍ਰੋਗਰਾਮ ਸਰਗਮ ਲੈ ਕੇ ਤੁਹਾਡਾ ਦੋਸਤ ਯਾਨੀ ਕਿ ਗਗਨ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਔਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਨੀਆਂ ਔਰ ਉਸ ਦੇ ਨਾਲ ਗੀਤ ਸੰਗੀਤ ਦਾ ਇਹ ਸਿਲਸਿਲਾ ਵੀ ਜਾਰੀ ਰੱਖਣਾ। ਦੋਸਤੋ, ਕਹਿੰਦੇ ਨੇ ਨਾ, ਸੰਗੀਤ ਉਹ ਭਾਸ਼ਾ ਹੈ ਜਿਸ ਨੂੰ ਸੁਣਨ ਲਈ ਕਿਸੇ ਅਨੁਵਾਦ ਦੀ ਵੀ ਲੋੜ ਨਹੀਂ ਪੈਂਦੀ। ਕਈ ਵਾਰ ਕੋਈ ਗੀਤ ਸਾਨੂੰ ਹਸਾ ਦਿੰਦਾ ਹੈ ਅਤੇ ਕੋਈ ਪੁਰਾਣੀ ਯਾਦ ਵਾਪਸ ਆ ਜਾਂਦੀ ਹੈ। ਬਸ ਇੱਕ ਸੰਗੀਤ ਦੀ ਵਾਰੀ ਹੁੰਦੀ ਹੈ, ਸੰਗੀਤ ਸੁਣਨ ਦੀ ਵਾਰੀ ਹੁੰਦੀ ਹੈ। ਪਿਛਲੀ ਕੋਈ ਯਾਦ ਇਹੋ ਜਿਹੀ ਆ ਜਾਂਦੀ ਹੈ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹੋਈਏ ਰੁਕ ਜਾਂਦੇ ਹਾਂ, ਉਹਨੂੰ ਮਹਿਸੂਸ ਕਰਨ ਲੱਗ ਪੈਂਦੇ ਹਾਂ, ਅਤੇ ਕੋਈ ਗੀਤ ਦਿਲ ਦੀ ਉਹ ਗੱਲ ਕਹਿ ਜਾਂਦਾ ਹੈ ਜੋ ਸ਼ਾਇਦ ਅਸੀਂ ਖੁਦ ਵੀ ਨਹੀਂ ਕਹਿ ਸਕਦੇ। ਤਾਓ ਜੀ, ਅੱਜ ਦੀ ਇਸ ਸੰਗੀਤਮਈ ਸ਼ਾਮ ਨੂੰ ਹੋਰ ਵਧੀਆ ਬਣਾਉਣ ਲਈ ਇੱਕ ਗੀਤ ਸੁਣਦੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ।

ਇਹ ਗੀਤ ਉਹਨਾਂ ਸਰੋਤਿਆਂ ਲਈ ਹੈ ਜੋ ਇਸ ਵੇਲੇ ਆਪਣੇ ਘਰਾਂ ਵਿੱਚ ਬੈਠ ਕੇ ਸੁਣ ਰਹੇ ਨੇ, ਕੋਈ ਸਫ਼ਰ ਕਰ ਰਿਹਾ ਹੈ, ਕੋਈ ਕੰਮ ਕਰ ਰਿਹਾ ਹੈ, ਜਾਂ ਕੋਈ ਇਹ ਪ੍ਰੋਗਰਾਮ ਸੁਣ ਰਿਹਾ, ਜਾਂ ਸ਼ਾਇਦ ਕੋਈ ਚੁੱਪ ਚਾਪ ਗੀਤਾਂ ਦਾ ਆਨੰਦ ਲੈ ਰਿਹਾ। ਤੁਹਾਡੀ ਹਰ ਮੁਸਕੁਰਾਨ, ਹਰ ਇੱਕ ਐਕਸ਼ਨ ਤੁਹਾਡਾ ਜ਼ਿੰਦਗੀ ਦਾ ਮੈਟਰ ਕਰਦਾ ਹੈ। ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਗੀਤ ਸੰਗੀਤ ਦੀ, ਉਹਦੇ ਇੰਪੋਰਟੈਂਸ ਦੀ। ਚਲੋ ਜੀ, ਹੁਣ ਵਾਰੀ ਹੈ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਦੀ, ਆਨੰਦ ਮਾਣੋ ਜੀ।

ਜੀ ਹਾਂ, ਹੁਣ ਤੁਸੀਂ ਸੁਣ ਰਹੇ ਸੀ ਅਗਲਾ ਗੀਤ ਸਾਡੇ ਪ੍ਰੋਗਰਾਮ ਦੇ। ਗੀਤਾਂ ਦੀ ਜੇ ਗੱਲ ਕਰੀਏ ਤਾਂ ਆਨੰਦ ਤਾਂ ਆ ਹੀ ਰਿਹਾ ਤੁਹਾਨੂੰ ਸਾਰਿਆਂ ਨੂੰ, ਮੈਂ ਹੋਪ ਕਰ ਦੇਵਾਂ, ਕਿਉਂਕਿ ਇਹ ਦਿਲਾਂ ਦੀ ਖੇਲ ਹੈ। ਜ਼ਰੂਰੀ ਨਹੀਂ ਕਿ ਜਿਸਮ ਲਾਗੇ ਲਾਗੇ ਹੋਣ, ਰੂਹ ਮਿਲੀ ਹੋਣੀ ਚਾਹੀਦੀ ਹੈ। ਰੇਡੀਓ ਇੱਕ ਮਾਧਿਅਮ ਹੈ ਜਿਸ ਨਾਲ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਔਰ ਤੁਹਾਡਾ ਜਿਹੜਾ ਰਿਸਪੋਂਸ ਹੈ ਸਾਨੂੰ ਕਈ ਪ੍ਰੋਗਰਾਮਾਂ ਦੇ ਵਿੱਚ ਵਟਸਐਪ ਰਾਹੀਂ ਮਿਲ ਜਾਂਦਾ, ਕਦੀ ਵਟਸਐਪ 'ਤੇ ਕਾਲ ਹੋ ਜਾਂਦੀ ਹੈ, ਨੋਰਮਲ ਕਾਲ ਹੋ ਜਾਂਦੀ ਹੈ। ਪਰ ਜਿਹੜੀ ਆਦਾਨ ਪ੍ਰਦਾਨ ਵਾਲੀ ਖੇਲ ਹੈ, ਇਹ ਅਹਿਸਾਸ ਦੀ ਗੱਲ ਹੈ ਜੋ ਗੀਤ ਨਾਲ ਪੂਰੀ ਹੁੰਦੀ ਹੈ, ਜਾਂ ਤੁਹਾਡੀਆਂ ਚਿੱਠੀਆਂ ਜਾਂ ਤੁਹਾਡੇ ਮੈਸੇਜ ਸਾਨੂੰ ਮਿਲਦੇ ਹੈ। ਲਓ ਜੀ, ਪ੍ਰੋਗਰਾਮ ਸਰਗਮ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ, ਅਤੇ ਮੈਂ ਹਾਂ ਤੁਹਾਡਾ ਦੋਸਤ ਕਗਨ। ਤੁਹਾਡੇ ਨਾਲ ਨਾਲ ਮੈਂ ਵੀ ਬਹੁਤ ਆਨੰਦ ਮਾਣਦਾ ਵਾਂ ਪ੍ਰੋਗਰਾਮਾਂ ਦਾ। ਦੋਸਤੋ, ਜ਼ਿੰਦਗੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਵੇਰ ਤੋਂ ਸ਼ਾਮ ਤੱਕ ਪਤਾ ਹੀ ਨਹੀਂ ਲੱਗਦਾ ਅਸੀਂ ਕੰਮਾਂ ਵਿੱਚ ਕਿੰਨੇ ਰੁੱਝੇ ਰਹਿੰਦੇ ਹਾਂ, ਅਤੇ ਪਤਾ ਨਹੀਂ ਲੱਗਦਾ ਕਦੋਂ ਸ਼ਾਮ ਹੋ ਜਾਂਦੀ ਹੈ। ਪਰ ਕਦੇ ਕਦੇ ਆਪਣੇ ਲਈ ਵੀ ਕੁਝ ਪਲ ਕੱਢਣੇ ਚਾਹੀਦੇ ਨੇ। ਇੱਕ ਕੱਪ ਚਾਹ, ਆਪਣੇ ਮਨ ਪਸੰਦੀਦਾ ਗੀਤ, ਅਤੇ ਕਿਸੇ ਆਪਣੇ ਨਾਲ ਦੋ ਗੱਲਾਂ, ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਤਾਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਨੇ। ਲੋ ਸ਼ਾਇਰੀ ਕਰਦੇ ਹਾਂ, ਥੋੜ੍ਹੀ ਜਿਹੀ ਮੈਨੂੰ ਆਉਂਦੀ ਵੀ ਆ, ਕਰ ਲਈ ਦੀ ਅਸੀਂ, ਔਰ ਜੇ ਤੁਹਾਡਾ ਪਿਆਰ ਮਿਲ ਜਾਵੇ ਤਾਂ ਹੋਰ ਹੀ ਕਮਾਲ ਹੋ ਜਾਵੇ। ਦੋਸਤੋ, ਕੁਝ ਪਲ ਸੰਗੀਤ ਦੇ ਨਾਮ ਕਰ ਲਿਆ ਕਰੋ, ਜ਼ਿੰਦਗੀ ਨੂੰ ਥੋੜ੍ਹਾ ਆਰਾਮ ਕਰ ਲਿਆ ਕਰੋ। ਹਰ ਵੇਲੇ ਦੌੜਨਾ ਹੀ ਜ਼ਰੂਰੀ ਨਹੀਂ, ਕਦੇ ਆਪਣੇ ਨਾਲ ਵੀ ਮੁਲਾਕਾਤ ਕਰ ਲਿਆ ਕਰੋ। ਹੈ ਨਾ ਸੋਹਣੀ, ਕਈ ਵਾਰੀ ਲਿਖ ਲੈਂਦੀ ਹੈ। ਅਤੇ ਹੁਣ ਇਸੇ ਖੂਬਸੂਰਤ ਅਹਿਸਾਸ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ। ਲਓ ਜੀ, ਆਨੰਦ ਮਾਣੋ।

ਅੱਜ ਸੋਹਣੇ ਸੋਹਣੇ ਗੀਤਾਂ ਤੋਂ ਬਾਅਦ ਅਸੀਂ ਮੁੜ ਆ ਗਏ ਹਾਂ ਤੁਹਾਡੇ ਵਿਚਕਾਰ, ਤੁਹਾਡੇ ਦਿਲਾਂ ਦੇ ਵਿਚਕਾਰ। ਤੇ ਜੇ ਤੁਸੀਂ ਹੁਣੇ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਤੁਹਾਡਾ ਫਿਰ ਤੋਂ ਸਵਾਗਤ ਕਰਦਾ। ਸਰਗਮ ਸਿਰਫ ਗੀਤਾਂ ਦਾ ਪ੍ਰੋਗਰਾਮ ਨਹੀਂ ਹੁੰਦਾ, ਇਹ ਤੁਹਾਡੇ ਤੇ ਸਾਡੇ ਵਿਚਕਾਰ ਦਾ ਇੱਕ ਪਿਆਰ ਦਾ ਰਿਸ਼ਤਾ ਹੁੰਦਾ। ਤੁਸੀਂ ਸਾਡੀ ਆਵਾਜ਼ ਸੁਣਦੇ ਹੋ, ਅਸੀਂ ਤੁਹਾਡੇ ਪਿਆਰ ਨੂੰ ਮਹਿਸੂਸ ਕਰਦੇ ਹਾਂ। ਬਸ ਇੰਨੀ ਜੀ ਗੱਲ ਹੈ, ਇਹ ਤਾਂ ਰੇਡੀਓ ਦੀ ਖੂਬਸੂਰਤੀ ਹੈ, ਨਾ ਕੋਈ ਸਕਰੀਨ ਨਾ ਕੋਈ ਦੂਰੀ। ਇੰਝ ਲੱਗਦਾ ਕਿ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਔਰ ਤੁਹਾਡੀਆਂ ਸੁਣ ਰਹੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਨ ਲਈ ਤਾਂ ਬਹੁਤ ਸਮਾਂ ਨਹੀਂ ਹੈ, ਚੰਨ ਪਲ ਰਹਿ ਗਏ ਨੇ। ਸੋ ਕਿਉਂ ਨਾ ਅਗਲਾ ਗੀਤ ਸੁਣਿਆ ਜਾਵੇ। ਤੇ ਲਓ ਜੀ, ਹੁਣ ਆਨੰਦ ਮਾਣਦੇ ਹਾਂ ਇਸ ਪ੍ਰੋਗਰਾਮ ਦੇ ਅਗਲੇ ਗੀਤ।

ਲਓ ਜੀ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸਰਗਮ ਤੋਂ ਇਜਾਜ਼ਤ ਲੈਣ ਦਾ ਤੁਹਾਡੇ ਤੋਂ। ਅਤੇ ਉਮੀਦ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਗੀਤ, ਸਾਰੀਆਂ ਗੱਲਾਂ ਤੁਹਾਡੇ ਦਿਲ ਤੱਕ ਪਹੁੰਚ ਗਈਆਂ ਹੋਣਗੀਆਂ। ਅਤੇ ਹੁਣ ਇਜਾਜ਼ਤ ਦਿਓ ਤੁਹਾਡੇ ਆਪਣੇ ਦੋਸਤ ਨੂੰ, ਫਿਰ ਮੁਲਾਕਾਤ ਕਰਦੇ ਹਾਂ ਇਸੇ ਜੋਸ਼ ਦੇ ਨਾਲ। ਨਮਸਕਾਰ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਸੋ ਬਿਲਕੁਲ ਜੀ, ਕਾਲੀਆਂ ਵਾਂਗਾਂ ਗੀਤਾਂ ਚੱਕ ਰਹੇ ਹਰਭਜਨ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਤਰੁਣ ਤੁਹਾਡੇ ਨਾਲ ਬਣਿਆ ਹੋਇਆ ਇਸ ਵੇਲੇ. ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਫੋਨ ਕਾਲ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ. ਸਾਡਾ ਫੋਨ ਨੰਬਰ ਹੈ 0181 88 13 074, ਯਾਨੀ ਕਿ 0182 81 3074. ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ. ਅਤੇ ਕਾਲਰ ਦੋਸਤ ਦੀਆਂ ਕਾਲਸ 'ਤੇ ਉਡੀਕ ਮੈਂ ਕਰ ਰਿਹਾ ਜੀ ਬਿਲਕੁਲ. ਅਤੇ ਦੇਖਦੇ ਹਾਂ ਕਾਲਰ ਦੋਸਤ ਸਾਡੇ ਨਾਲ ਕੌਣ ਜੁੜਨਗੇ ਪਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ.

0: ਬਿਲਕੁਲ ਜੀ, ਜੀ ਨੇ ਮੇਰਾ ਦਿਲ ਲੁੱਟਿਆ। ਕੀ ਤਾਂ ਚਾਹੇਗਾ ਜੋਤਿਕਾ ਟਾਂਗਰੀ ਔਰ ਜੈਜ਼ੀ ਪੀ ਹੁਣਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕਿਆ ਔਰ ਪਹਿਲੇ ਕਾਲਰ ਦੋਸਤ ਵੀ ਪਹੁੰਚ ਗਏ ਨੇ ਜੀ। ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਸੁਰੇਸ਼ ਗਗਨੇਜਾ, ਜਲਾਲਾਬਾਦ ਪੱਛਮੀ ਤੋਂ ਜੀ।
0: ਹਾਂ ਜੀ, ਗਗਨੇਜਾ ਸਾਹਿਬ ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਹੁਤ ਵਧੀਆ, ਠੀਕ ਹੈ ਜੀ।
0: ਚਲੋ ਵਧੀਆ ਹੋਣੇ ਚਾਹੀਦੇ ਨੇ, ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੌਗਾਤ ਵਿੱਚ। ਸੋ ਅੱਗੇ ਮੈਸੇਜਸ ਤੁਹਾਡੇ ਮਿਲਦੇ ਰਹਿੰਦੇ ਨੇ, ਅੱਜ ਗੱਲਬਾਤ ਮੇਰੇ ਨਾਲ ਪਹਿਲੀ ਵਾਰੀ ਹੋ ਰਹੀ ਹੈ ਤੁਹਾਡੀ।
1: ਜੀ ਜੀ, ਔਰ ਅੱਜ ਮੇਰੀ ਪਹਿਲੀ ਕਾਲ ਮਿਲੀ, ਬੜਾ ਖੁਸ਼ ਕਿਸਮਤ ਆ। 2-3 ਮਹੀਨੇ ਹੋ ਗਿਆ ਮੈਂ ਕਾਲ ਨਹੀਂ ਕੀਤੀ।
0: ਅੱਛਾ, ਮੈਂ ਇਹੀ ਗੱਲ ਪੁੱਛਣ ਲੱਗਾ ਸੀ ਵੀ ਤੁਸੀਂ ਪਹਿਲਾਂ ਵੀ ਕਾਲ ਕਰਦੇ ਰਹਿੰਦੇ ਹੋ ਜਾਂ ਨਹੀਂ ਕੀਤੀ ਕਦੇ?
1: ਨਹੀਂ, ਕਾਲ ਤਾਂ ਮੈਂ ਪਹਿਲਾਂ ਕਰਦਾ।
0: ਅੱਛਾ, ਕਾਲ ਕਰਦੇ ਰਹਿੰਦੇ ਹੋ, ਮੇਰੇ ਨਾਲ ਗੱਲਬਾਤ ਪਹਿਲੀ ਵਾਰੀ ਹੋਈ।
1: ਹਾਂਜੀ ਜੀ, ਬਾਕੀ ਕੁਛ ਅਰਥ ਸਰੋਤਾ ਨੇ ਜਿਹੜੇ ਰੋਜ਼ ਕਾਲ ਕਰਦੇ ਨੇ,
0: ਜੀ ਜੀ ਜੀ,
1: ਉਹਨਾਂ ਨੂੰ ਕੁਛ ਸੋਚਣਾ ਚਾਹੀਦਾ ਜੀ।
0: ਬਿਲਕੁਲ ਜੀ, ਦੇਖੋ ਇਹ ਪਿਆਰ ਹੈ, ਕਈ ਵਾਰੀ ਕੁਝ ਆਪਾਂ ਬਿਨਾਂ ਸੋਚੇ ਵੀ ਕਰ ਲੈਂਦੇ ਹਾਂ ਅਤੇ ਬਸ ਇੱਦਾਂ ਦਾ ਹੀ ਸਾਡੇ ਨਾਲ ਪਿਆਰ ਚੱਲ ਰਿਹਾ ਵਾ। ਸੋ ਕਾਲ ਕਰਨ ਦੇ ਲਈ ਤਾਂ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਹੈ ਜੀ, ਹਕਮ ਸੂਫੀ ਦਾ, ਪਾਣੀ ਵਿੱਚ ਮਾਰਾਂ ਵਿੱਚ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਜੀ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181-88-1374, ਯਾਨੀ ਕਿ 0181-281-3074 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ, ਅਤੇ ਨਾਲੇ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਆਪਣੇ ਮਨ ਦੀਆਂ, ਦਿਲ ਦੀਆਂ ਜਿੱਦਾਂ ਦੀਆਂ ਮਰਜ਼ੀ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਜਦ ਤੱਕ ਅਗਲੇ ਕਾਲਰ ਦੋਸਤ ਫਿਰ ਸਾਡੇ ਨਾਲ ਜੁੜਦੇ ਨੇ, ਉਸ ਤੋਂ ਪਹਿਲਾਂ ਆਪਾਂ ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ ਹਾਕਮ ਸੂਫੀ ਸਾਹਿਬ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਪਾਣੀ ਵਿੱਚ ਮਾਰਾਂ ਉਡੀਕਾਂ ਕਰਦੀ ਪਈ ਫਿਰ ਉਡੀਕਾਂ ਗੀਤਾਂ ਜਗ੍ਹਾ ਸੀ। ਹਾਕਮ ਸੂਫੀ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਮੈਂ ਤੁਹਾਡੇ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਦੋਸਤਾਂ ਦੀਆਂ ਕਾਲਸ ਜਿਹੜੀਆਂ ਸਾਡੇ ਤਾਈਂ ਆਉਣੀਆਂ ਸ਼ੁਰੂ ਹੋ ਗਈਆਂ ਜੀ। ਨੰਬਰ ਸਾਡਾ 0181 01812814, ਅਤੇ ਜੇਕਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਹੀ ਨੰਬਰ ਤੁਸੀਂ ਵੀ ਡਾਇਲ ਕਰਨਾ, ਔਰ ਬਿਲਕੁਲ ਹੌਸਲਾ ਨਹੀਂ ਛੱਡਣਾ ਜੇਕਰ ਇੱਕ ਵਾਰੀ ਕਾਲ ਨਹੀਂ ਲੱਗੀ। 5-7-10 ਵਾਰੀ ਕਰੋਗੇ ਤੁਹਾਡੀ ਕਾਲ ਜ਼ਰੂਰ ਲੱਗੇਗੀ। ਔਰ ਤੁਹਾਨੂੰ ਮੈਂ ਇੱਥੇ ਵੀ ਦੱਸ ਦਿਆਂ ਵੀ ਹਜੇ ਆਪਣਾ ਜਿਹੜਾ ਸਾਥ ਹੈ ਰਾਤ ਦੇ 1 ਵਜੇ ਤੱਕ ਬਣਿਆ ਹੋਇਆ, ਸੋ ਬਿਲਕੁਲ ਵੀ ਉਮੀਦ ਨਹੀਂ ਛੱਡਣੀ, ਆਪਾਂ ਕਾਲਸ ਕਰਦੇ ਰਹਿਣਾ। ਸੋ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਜਿੰਦਰ ਸਿੰਘ ਵਾਰਵਲ, ਪਿੰਡ ਮੋਹਣੀ।
0: ਹਾਂਜੀ ਜਿੰਦਰ ਸਿੰਘ ਜੀ, ਕੀ ਹਾਲ ਚਾਲ ਜੀ?
1: ਬਹੁਤ ਹੀ ਵਧੀਆ।
0: ਚਲੋ ਵਧੀਆ, ਹੋਣੇ ਚਾਹੀਦੇ ਨੇ। ਅਤੇ ਕਿੰਨੀ ਦੇਰ ਤੋਂ ਕਾਲ ਟਰਾਈ ਕਰ ਰਹੇ ਸੀ? ਅੱਛਾ, ਕਾਫੀ ਟਾਈਮ ਤੋਂ ਕਰ ਰਹੇ ਤੇ ਨਾਲ ਹੀ, ਮਤਲਬ ਚਲੋ ਫਿਰ ਵੀ ਤੁਹਾਡੀ ਜਿਹੜੀ ਹੈ ਪ੍ਰੋਗਰਾਮ ਦੀ ਦੂਜੀ ਕਾਲ ਹੈ, ਲੱਗ ਗਈ ਹੈ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ,
0: ਥੈਂਕ ਯੂ ਜੀ।
2: ਲਓ ਜੀ, ਨਜ਼ਮ ਸੁਣੋ, ਰਮਤੇ ਦਾ ਦੂਸਰਾ ਵਿਆਹ। ਇਹਦੇ ਦੱਸਿਆ ਦੋ ਜਨਾਨੀਆਂ ਵਾਲਿਆਂ ਦਾ

ਬਿਲਕੁਲ ਜੀ, ਬੋਲੀ ਉੱਤੇ ਬੋਲੀ ਮੁੰਡਾ ਪਾਓ ਕੁੜੀ, ਯਾਨੀ ਕਿਹੜਾ ਕਿਤੇ ਵਿੱਚ ਨੱਚ ਕੇ ਦਿਖਾ ਦੇ, ਕਿਤੇ ਜਗ੍ਹਾ ਭਗਵਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ। ਸੋ ਗਾਂ ਤੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੋ ਗਾਂ ਦੇ ਵਿੱਚ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਵਧੀਆ ਹੀ ਹੋਣੇ ਚਾਹੀਦੇ ਆ। ਤੇ ਕਿਹੜਾ ਗੀਤ ਸੁਣੋਗੇ? ਬਿਲਕੁਲ ਠੀਕ ਹੈ ਜੀ, ਸਤਵਿੰਦਰ ਬੁੱਗਾ ਸਾਹਿਬ ਦਾ ਕਿਹੜਾ ਗੀਤ ਸੁਣੇਗੇ? ਹਾਂਜੀ ਚਲੋ ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗਾ ਜੀ। ਹੁਣ ਤੋਂ ਕੁਝ ਪਲਾਂ ਦੇ ਬਾਅਦ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਜੀ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ ਨੰਬਰ ਮੈਂ ਜਿਵੇਂ ਪਹਿਲਾਂ ਦੱਸਿਆ ਉਹੀ ਨੰਬਰ ਹੈ ਜੀ, 0188 2813074, ਯਾਨੀ ਕਿ 01812817 4। ਇਹ ਨੰਬਰ ਤੁਸੀਂ ਡਾਇਲ ਕਰਨਾ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣਾ, ਅਤੇ ਗੱਲਾਂ ਬਾਤਾਂ ਵੀ ਕਰਨੀਆਂ ਨੇ, ਅਤੇ ਨਾਲ ਦੀ ਨਾਲ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰਨੀਆਂ। ਸੋ ਕਾਲ ਕਰੋ ਫਟਾਫਟ ਅਤੇ ਫਿਰ ਆ ਜਾਓ ਇਸ ਪ੍ਰੋਗਰਾਮ ਦੇ ਵਿੱਚ। ਜਦ ਤੱਕ ਤੁਸੀਂ ਪਹੁੰਚਦੇ ਹੋ ਸਾਡੇ ਤਾਈਂ, ਅਸੀਂ ਸੁਣਦੇ ਹਾਂ ਅਗਲਾ ਫੈਰਾ ਜਿਹਾ ਗੀਤ।

0: ਬਿਲਕੁਲ ਜੀ, ਇਹਨੇ ਖੱਤ ਲਿਖਦੀ ਨਾ ਕਿ ਤਾਂ ਜੇਕਰ ਸਤਵਿੰਦਰ ਬੱਗਾ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਔਰ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ ਮਨਜੀਤ ਕੋਲ ਬੋਲ ਰਹੀ ਹਾਂ, ਦਿੱਲੀ ਤੋਂ ਤਰਨ ਜੀ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਬਿਲਕੁਲ ਬਿਲਕੁਲ, ਵੈਸੇ ਵੀ ਕਿਉਂਕਿ ਹੁਣ ਤਿਉਹਾਰਾਂ ਵਾਲਾ ਜਿਹੜਾ ਸੀਜ਼ਨ ਹੈ ਸ਼ੁਰੂ ਹੋਣ ਵਾਲਾ ਤੇ ਮੌਸਮ ਠੰਡਾ ਹੀ ਹੋ ਜਾਏਗਾ ਹੁਣ।
1: ਬਿਲਕੁਲ
0: ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਦੋਸਤੋ, ਇੱਥੇ ਇੱਕ ਛੋਟਾ ਜਿਹਾ ਬਦਲਾਵ ਮੈਂ ਦੱਸ ਦਿਆਂ ਵੀ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਨੰਬਰ ਹੈ ਉਹ ਤੁਸੀਂ ਡਾਇਲ ਕਰਨਾ 0181 2342 1 7 1, ਯਾਨੀ ਕਿ 0181 2342 1 7 1, ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ 'ਚ ਆ ਸਕਦੇ ਹੋ ਅਤੇ ਕਰ ਸਕਦੇ ਹੋ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਅਤੇ ਨਾਂ ਦੇ ਨਾਲ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ। ਸੋ ਕਾਲਰ ਦੋਸਤ ਦੀ ਕਾਲ ਦੀ ਉਡੀਕ ਕਰਦੇ ਹੋਏ ਆਓ ਸੁਣਦੇ ਹਾਂ ਅਗਲਾ ਪਹਿਲਾ ਜਿਹਾ ਗੀਤ।

0: ਸੋ ਬਿਲਕੁਲ ਦੋਸਤੋ, ਗੀਤਾਂ ਚਾਹ ਰਹੇ ਸੀ ਵੀਪਰਾ ਖੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਕਾਲਰ ਦੋਸਤ ਵੀ ਪਹੁੰਚ ਗਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ। ਆਵਾਜ਼ ਤੁਹਾਡੀ ਕੱਟ ਗਈ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਜੀ, ਹੁਣ ਠੀਕ ਆ ਰਹੀ ਹੈ ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹੈਲੋ, ਸਭ ਠੀਕ ਹੈ ਜੀ? ਕੌਣ ਗੱਲ ਕਰ ਰਹੇ ਹੋ?
1: ਹਾਂਜੀ, ਬਿੱਟੂ ਬੋਲ ਰਿਹਾ। ਤੁਸੀਂ ਦੱਸੋ ਕਿ ਬੈਠਿਆ ਕਿ ਲੰਗੂ ਸੀ?
0: ਹਾਂਜੀ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡਾ ਪ੍ਰੋਗਰਾਮ ਆਨੰਦ ਲੈ ਰਹੇ
0: ਹਾਂ। ਬਹੁਤ ਬਹੁਤ ਸ਼ੁਕਰੀਆ ਸਰ,
1: ਪੂਰਾ ਪਰਿਵਾਰ ਸੁਣ ਲਿਆ ਤੁਹਾਨੂੰ ਅਸੀਂ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਅਤੇ ਕਿਹੜਾ ਗੀਤ ਸੁਣਾ ਦਈਏ ਫਿਰ ਅੱਜ?

0: ਬਿਲਕੁਲ ਜੀ ਅੰਬਰੋਂ ਪਾਰ ਹੋਈ ਹੈ ਤੇਰੇ ਵਿਚਕਾਰ ਹੋਈ ਹੈ ਗੀਤਾਂ ਜਗ੍ਹਾ ਰਹੇ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਸਾਡਾ ਨੰਬਰ ਹੈ ਜੀ 0181 4241 0181 2341 1 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਸੋ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਬਹੁਤ
0: ਸ਼ੁਕਰੀਆ ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸਰ ਜੀ ਪਿੰਡ ਮੌੜ ਕੁਰਦ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ।

0: ਚਾਹੁੰਦਾ ਜੀ।
1: ਹਾਂਜੀ ਮਿੱਟੂ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
0: ਧੰਨਵਾਦ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਤੁਹਾਡੇ ਪ੍ਰੋਗਰਾਮ ਇੰਨੇ ਚੰਗੇ ਲੱਗਦੇ ਜੀ। ਧੰਨਵਾਦ ਜੀ, 5 ਮਿੰਟ ਤੁਹਾਡੀ ਗੁਰਬਾਣੀ ਲਾਵਾਂਗੇ ਜੀ, ਬਾਬੇ ਨਾਨਕ ਦੀ
1: ਜੀ
0: ਗੁਰਬਾਣੀ
1: ਬਿਲਕੁਲ ਜੀ
0: ਸੁਣਾਂਗੇ
1: ਬਿਲਕੁਲ।
0: ਜੀ, ਅੰਮ੍ਰਿਤਸਰ ਤੋਂ ਸੁਣਾਂਗੇ ਜੀ।
1: ਬਿਲਕੁਲ ਠੀਕ ਹੈ ਜੀ, ਅਤੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਜਦੋਂ ਦੋਸਤ ਪਿਆਰ ਦਿੰਦੇ ਨੇ। ਅਤੇ ਕਾਲ ਤੁਸੀਂ ਕਦੇ ਕਦੇ ਕਰਦੇ ਹੋ?
0: ਕਾਲ ਸਰ ਜੀ ਅਸੀਂ ਵੀ ਜਦੋਂ ਸਾਡਾ ਟਾਈਮ ਲੱਗਦਾ ਉਦੋਂ ਹੀ ਕਰ ਲੈਂਦੇ ਹਾਂ, ਕਿਉਂ ਜੀ ਅਸੀਂ ਮਜ਼ਦੂਰੀ ਕਰਦੇ ਹਾਂ ਜੀ,
1: ਅੱਛਾ
0: ਫਿਰ ਕਈ ਵਾਰੀ ਹਾਂਜੀ ਫਿਰ ਆਏ ਹੁੰਦਾ ਜੀ, ਹੋਰਾਂ ਨੂੰ ਵੀ ਟਾਈਮ ਲੈ ਲੈਂਦੇ, ਕਰ ਕੇ ਜ਼ਰੂਰ ਲੈਂਦੇ ਹਾਂ ਜੀ।
1: ਬਹੁਤ ਵਧੀਆ ਗੱਲ ਹੈ ਜੀ, ਰੈਸਟ ਵੀ ਕਰਨਾ ਬਹੁਤ ਜ਼ਰੂਰੀ ਹੈ ਸਰੀਰ ਦੇ ਲਈ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
0: ਗੀਤ ਸ਼ਾਹ ਜੀ, ਲੋਕ ਕਥਾਵਾਂ ਦੇ ਬਾਦਸ਼ਾਹ ਸ਼੍ਰੀ ਕਵੀ ਮਾਨਕ ਸਾਹਿਬ ਦਾ ਸੁਣਾ, ਚੰਨਾ ਮੱਤੇ ਦੀ ਖੈਰ ਵੰਗ ਵੀ ਇਹ ਸੁਣਾ।
1: ਕੀ ਬਾਤ ਹੈ, ਗਾ ਕੇ ਸੁਣਾ ਦਿਓ ਫਿਰ ਥੋੜ੍ਹਾ ਜਿਹਾ।
0: ਹਾਂ ਸੁਣ ਲਓ ਜੀ,
1: ਸੁਣਾਓ ਜੀ ਫਿਰ।
0: ਚੰਨਾ ਮੱਤੇ ਦੀ ਖੈਰ ਵੰਗ ਦੀ, ਪੱਤਣਾ ਤੋਂ ਨੰਗੇ ਪਾਣੀ ਪਿੱਛੇ ਨਹੀਂ ਮੋੜਦੇ, ਟੁੱਟੇ ਹੋਏ ਦਿਲ ਕਵੀ ਮੋੜ ਕੇ ਨਾ ਜੋੜਦੇ,
1: ਵਾਹ ਜੀ ਵਾਹ।
0: ਰੋਗ ਜਾਂਦਾ ਤਾਂ ਰੋਗ ਪਿਆਰ ਦਾ ਹੈ ਜਾਂਦਾ ਵੇ ਅਵੱਲਾ, ਚੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਚੰਨਾ ਮੈਂ ਤੇਰੀ ਖੈਰ ਮੰਗ। ਸਰ ਜੀ ਕਵੀ ਮਾਨ ਸਾਹਿਬ ਜੀ ਮੈਨੂੰ ਸਾਰੇ ਗੀਤ ਆਉਂਦੇ ਜੀ, ਵਾਢੇ ਲਾ ਜੀ।
1: ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਗੀਤ ਸੁਣਾਉਣ ਦੇ ਲਈ, ਅਤੇ ਮੈਂ ਹੁਣ ਤੁਹਾਡੀ ਫਰਮਾਇਸ਼ ਬਿਲਕੁਲ ਪੂਰੀ ਕਰਨ ਜਾ ਰਿਹਾ ਜੀ ਕਾਲ ਕਰਨ ਦੇ ਲਈ, ਬਹੁਤ ਸ਼ੁਕਰੀਆ।
0: ਧੰਨਵਾਦ ਜੀ, ਬਾਬਾ ਨਾਮ ਸੁਣ ਚੜ੍ਹਦੀ ਕਲਾ ਚ ਰੱਖੀ, ਸਤਿ
1: ਬਹੁਤ
0: ਸ਼੍ਰੀ
1: ਬਹੁਤ
0: ਅਕਾਲ,
1: ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ,
0: ਜੀ ਆਉਂਦੇ ਰਹੋ, ਵਾਹਿਗੁਰੂ,
1: ਥੈਂਕ ਯੂ ਜੀ।

0: ਬਿਲਕੁਲ ਜੀ ਚੰਨਾ, ਮੈਂ ਤੇਰੀ ਖੈਰ ਮੰਗਦੀ ਗੀਤ ਜੇ ਕਰ ਤੁਸੀਂ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਦੋਸਤ ਵੀ ਪਹੁੰਚ ਗਏ ਨੇ ਜੀ। ਹੈਲੋ ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਨਮਸਕਾਰ ਜੀ, ਮੈਂ ਤਰਸੇਮ ਬੋਲ ਰਿਹਾ ਤੁਸੀਂ।
0: ਹਾਂਜੀ ਤਰਸੇਮ ਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਜੀ ਸਾਡੇ ਬਹੁਤ ਵਧੀਆ ਨੇ, ਅਤੇ ਅੱਜ ਕਾਲ ਕਰਦੇ ਕਰਦੇ ਥੋੜ੍ਹਾ ਲੇਟ ਹੋ ਗਏ।
1: ਹਾਂਜੀ ਹਾਂਜੀ
0: ਜੀ, ਹੋਰ ਸੁਣਾਓ ਕੀ ਕਰ ਰਹੇ ਸੀ ਇਸ ਵੇਲੇ?
1: ਬਸ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਜੀ। ਇੱਕ ਤੁਹਾਡਾ ਨੰਬਰ ਦਾ ਬੜੇ ਕਨਫਿਊਜ਼ ਜਿਹਾ ਹੋਇਆ, ਕਦੀ ਝੁੱਸਰ ਪਾਉਣਾ ਪੈਂਦਾ ਕਦੇ ਝੁੱਸਰ, ਇਹ ਨੰਬਰ ਚੇਂਜ ਕੀਤਾ ਜੀ?
0: ਨੰਬਰ ਕਿਸੇ ਵੇਲੇ ਪਿੱਛੋਂ ਜਿਹੜਾ ਸਾਨੂੰ ਅਲਾਟ ਹੁੰਦਾ ਨਾ ਜੀ, ਉਸ ਹਿਸਾਬ ਨਾਲ ਪ੍ਰੋਗਰਾਮ ਚੱਲਦਾ ਹੈ। ਇਸ ਵੇਲੇ ਜਿਹੜਾ ਨੰਬਰ ਚੱਲ ਰਿਹਾ ਉਹ ਹੈ ਜੀ 0141-2341-71। ਯਾਨੀ ਕਿ 0181-2342-171। ਤਾਂ ਮੈਂ ਸਾਰੇ ਦੋਸਤਾਂ ਨੂੰ ਦੱਸਦਿਆਂ ਵੀ ਇਹੀ ਨੰਬਰ ਇਸ ਵੇਲੇ ਚੱਲ ਰਿਹਾ।
1: ਸੋ
0: ਹਾਂਜੀ ਹਾਂਜੀ, ਉਹ ਕਿਸੇ ਕਿਸੇ ਦਿਨ 28-13-074 ਵੀ ਚੱਲਦਾ ਹੁੰਦਾ ਜੀ। ਉਹ ਵੀ ਕਿਸੇ ਵੇਲੇ ਸਾਡੇ ਸਟੂਡੀਓ ਦੇ ਵਿੱਚ ਇੱਧਰ ਲਾਈਨ ਮਿਲ ਜਾਂਦੀ ਹੈ ਅਤੇ 28-13-074 ਚੱਲ ਰਿਹਾ ਹੁੰਦਾ। ਸੋ ਗੀਤ ਕਿਹੜਾ ਸੁਣੋਗੇ? ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।
0: ਥੈਂਕ ਯੂ ਜੀ।

0: ਬਿਲਕੁਲ ਜੀ, ਮੈਨੂੰ ਇੰਨੇ ਹੀ ਸਾਥ ਚਾਹੀਦੇ ਜੋ ਤੇਰੇ ਨਾਲ ਗੁਜ਼ਾਰੇ ਜਾਣ। ਗੀਤਾਂ ਜੋ ਕਹਿ ਰਹੇ ਸੀ ਕੰਠ ਕਲੇਰ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਦੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ
1: ਹਾਂਜੀ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ
1: ਰਹੇ? ਧਰਮਿੰਦਰ ਸਿੰਘ ਆ।
0: ਧਰਮਿੰਦਰ ਜੀ ਕਿੱਥੋਂ ਗੱਲ ਕਰ ਰਹੇ ਹੋ?
1: ਹਾਂਜੀ ਸਰ ਜੀ, ਮੈਂ ਭੋਗਪੁਰ ਤੋਂ ਬੋਲ ਰਿਹਾ।
0: ਹਾਂਜੀ ਧਰਮਿੰਦਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂਜੀ ਵਧੀਆ ਸਰ ਜੀ।
0: ਇਹ ਪਹਿਲੀ ਵਾਰੀ ਕਾਲ ਕੀਤੀ ਹੈ ਤੁਸੀਂ ਜਾਂ ਅੱਗੇ ਵੀ ਕਾਲ ਕਰਦੇ ਰਹਿੰਦੇ ਹੋ?
1: ਨਹੀਂ, ਪਹਿਲੀ ਵਾਰੀ ਕਾਲ।
0: ਅੱਛਾ, ਪਹਿਲੀ ਵਾਰੀ ਕਾਲ ਕੀਤੀ। ਮੈਂ ਵੀ ਉਹੀ ਸੋਚਦਾ, ਮੇਰੀ ਪਹਿਲੀ ਵਾਰੀ ਗੱਲ ਹੋਈ ਹੈ ਅਤੇ ਭੋਗਪੁਰ ਤੋਂ ਮੇਰੇ ਖਿਆਲ ਨਾਲ ਪਹਿਲੀ ਵਾਰੀ ਕਾਲ ਆਈ ਹੈ ਤੁਹਾਡੀ।
1: ਹਾਂਜੀ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਇਹ ਬੱਬੂ ਮਾਨ ਦਾ ਛੱਲਾ ਇੰਡੀਆ ਤੋਂ ਆਇਆ।
0: ਛੱਲਾ ਇੰਡੀਆ ਤੋਂ ਆਇਆ, ਬਿਲਕੁਲ ਠੀਕ ਹੈ ਜੀ। ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਸਰ,
0: ਥੈਂਕ ਯੂ ਜੀ।

ਚਲਾਉਂਦਾ

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਸਮਾਂ ਹੈ ਔਰ ਰਾਤ 1 ਵਜੇ ਵੱਲ ਨੂੰ ਵੱਧ ਰਿਹਾ ਔਰ ਮੈਨੂੰ ਇਸ਼ਾਰਾ ਕਰ ਰਿਹਾ ਕਿ ਇਸ ਪ੍ਰੋਗਰਾਮ ਨੂੰ ਮੈਂ ਇੱਥੇ ਖਤਮ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਲੈ ਲਵਾਂ। ਸੋ ਤੁਸੀਂ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਕਿਉਂਕਿ ਇਸ ਪ੍ਰੋਗਰਾਮ ਨੂੰ ਮੈਂ ਅੱਗੇ ਨਹੀਂ ਲੈ ਕੇ ਜਾ ਸਕਦਾ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਏ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ 1 ਵੱਜ ਗਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ 'ਤੇ। ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਇਹ ਅਕਾਲ ਪੁਰਖ ਦਾ ਬਿਰਧ ਹੀ ਹੈ, ਕਿਉਂਕਿ ਉਹ ਮਿਹਰ ਕਰਨ ਵਾਲਾ ਹੈ, ਸਭਨਾ ਦਾ ਸਾਹਿਬ ਹੈ, ਦਿਆਲੂ ਹੈ, ਸਭਨਾ ਜੀਵਾਂ ਨੂੰ ਪ੍ਰਾਣ ਉਸੇ ਨੇ ਹੀ ਬਖਸ਼ੇ ਹਨ। ਤਾਂ ਫਿਰ ਇਹ ਜੀਵ ਤੂੰ ਕਿਉਂ ਡੋਲਦਾ ਹੈ? ਤੇਰੀ ਰੱਖਿਆ ਕਰਨ ਵਾਲਾ ਉਹੀ ਹੈ ਜਿਸਨੇ ਤੈਨੂੰ ਸਾਜਿਆ ਹੈ, ਜਿਸਨੇ ਤੈਨੂੰ ਪੈਦਾ ਕੀਤਾ ਹੈ, ਉਹੀ ਤੈਨੂੰ ਆਸਰਾ ਵੀ ਦਿੰਦਾ ਹੈ। ਜਿਸਨੇ ਇਸ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਉਸਨੇ ਹੀ ਤੇਰੀ ਸਾਰ ਲੈਣੀ ਹੈ। ਉਹ ਪਰਵਰਦਿਗਾਰ ਪ੍ਰਭੂ ਹਰ ਹਿਰਦੇ ਵਿੱਚ ਵਿਆਪਕ ਹੈ, ਉਸਦੀ ਸਿਰਜਣ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ। ਉਹ ਸਭ ਤੋਂ ਵੱਡਾ ਹੈ ਅਤੇ ਬੇਪਰਵਾਹ ਹੈ। ਇਸੇ ਕਰਕੇ ਇਹ ਬੰਦੇ ਜਿੰਨਾ ਚਿਰ ਤੇਰੇ ਸਵਾਸ ਹਨ ਉਸੇ ਦੀ ਹੀ ਬੰਦਗੀ ਕਰ। ਹੇ ਪ੍ਰਭੂ, ਤੂੰ ਸਰਬ ਕਲਾ ਸਮਰੱਥ ਹੈ, ਕਥਨੀ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇਹ ਜਿੰਦ ਪ੍ਰਾਣ ਤੇਰੀ ਹੀ ਦਿੱਤੀ ਹੋਈ ਰਾਸ ਪੂੰਜੀ ਹੈ। ਹੇ ਪ੍ਰਭੂ, ਤੇਰੇ ਅੱਗੇ ਇਹੀ ਅਰਦਾਸ ਹੈ ਕਿ ਤੇਰੀ ਰਹਿਮਤ ਸਦਕਾ ਹੀ ਮੈਨੂੰ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 724 'ਤੇ ਤਿਲੰਗ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਮਹਿਤਾਬ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਆਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ ਕਾਂਸੀ, ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ, ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ। ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉੱਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾ ਕੀ ਹਰ ਜੀਉ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜੀਉੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਤਦੇ ਤਾਂ ਭਗਤ ਲੋਕਾਂ ਦਾ ਸਭ ਤਨ, ਮਨ, ਹਿਰਦਾ, ਲਿਵ, ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ ਭਗਤ ਜਨ ਹਮੇਸ਼ਾ ਉਸਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਹ ਸਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁੱਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ ਪੂਰਨ ਭਰੋਸਾ ਦਿਵਾਉਂਦੇ ਹਨ ਅਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ।

0: ਤੁਹਾਡੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀ ਟੀ ਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਚਲਤ ਨਾ ਅੰਤ

0: ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ।

ਲਟਕਿਆਂ ਕੇ ਮੁੰਦੜੇ ਲਟਕਿਆਂ ਕੇ ਹਾਰ ਜਿਤ ਤਨ ਪਈਏ ਨਾਨਕਾ ਸੇ ਤਨ ਹੋਵੇ ਚਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ।

ਆਪਣੀ ਤਨ ਦੀ ਸਤਿਗੁਰ ਪਾਇਆ। ਦੇਵ ਜੀ ਉਹ ਬੋਧੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ

0: ਸਗਲੀ ਧਰਤੀ ਮਾਲ ਧਨ ਵਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਚਾਟੈ ਪਾਏ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਗਾ ਕੀ ਅਸਗ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ

ਨਰਕ ਨਾ ਜਾਈਏ ਜਿਉ ਆਪਣੇ ਸਭ ਇਸਦਾ ਦੇਖਾਂ ਜੇ ਅਗਵਾਈਏ ਜੇ ਲੋੜੇ ਚੰਗਾ ਆਪਣਾ ਕਟਪ ਨੂੰ ਨਹੀਂ ਸਦਾਈਏ ਜੇ ਜੜਵਾਣਾ ਪਰ ਹਰੇ ਜਰ ਵੇਸ ਕਿਨੇ ਦੀ ਆਈਏ ਕੋ ਰਹਿਣਾ ਭਰੀਏ ਪਾਈਏ ਕੋ ਰਹਿਣਾ।

ਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਪਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖੈ

0: ਚਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕੇ ਨਾ

ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਿਉਂ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਪਲਾਇਆ।

ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਸੈ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਕ ਮੁਗਦ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ ਬੁਝੇ ਤਾਂ ਦਰ ਸੁਰਜੇ ਗਿਆਨ ਵਿਹੋਣਾ ਕਤ ਕਤ ਲੂਜੇ ਨਾ

ਸੇਵ ਕੀਤੇ ਸੰਤੋਖ ਕੇ ਸੱਚੋ ਸੱਚ ਤੇ ਆਇਆ। ਉਹਨੇ ਮੰਦੇ ਪੈ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ।

0: ਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ।

ਕੌੜੇ ਸੱਚਾ ਸਾਹਿਬ ਏਕੂ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤੇ ਸੋ ਮਿਲਿਆ ਸੱਚ ਦਾ ਤਿੰਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਵੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਸੋਹਣ ਕੀਰਤ ਗਾਵਦੇ ਨਾਨਕਰਮਾ ਬਾਹਰੇ ਦਾ ਢੋ ਨਾ ਲੈਣੀ ਧਾਵਦੇ ਇੱਕ ਮੂਲ ਲੱਭਣ ਆਪਣਾ ਅਣਹੋਂਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿਨ ਮੰਗਾ ਜਿਤ ਜਿਤ ਆਏ ਦੇ ਤਿਨ ਮੰਗਾ।

0: ਕੂੜ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹੱਸੀਏ ਤਾਂ ਪਾਏ ਮੂਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਐ।

ਹੰਗਾ ਕਲੀ ਖਾ ਜੇ ਮਲੇ ਤਮਸਤਕ ਲਾਈ ਹੈ ਕੁੜਾ ਲਾਲ ਛੱਡੀ ਹੈ ਹੋ ਇੱਕ ਮਨ ਲਖ ਧਿਆਈ ਹੈ ਫਲ ਦੇਵੇ ਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਨਾ ਦੀ ਪਾਈ ਹੈ ਮਤ ਥੋੜ੍ਹੀ ਸੇਵ ਗਵਾਈ ਹੈ ਮਤ ਥੋੜ੍ਹੀ ਸੇਵ ਗਵਾਈ ਹੈ।

0: ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਭ ਪਾਪ ਦੋਇ ਰਾਜਾ ਮੈਂ ਤਾਂ ਕੂੜ ਹੋਆ ਸਿੱਖਦਾਰ ਕਾਮਨੇ ਬਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵਿਹੂਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੈ ਗਾਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ।

ਔਰ ਤੁਰ ਫਿਰ ਮੈਂ ਜਿੰਨਾ ਕੁਛ ਪਾਇਆ ਤਾਂ ਤੈਨੂੰ ਖਸਮ ਤੇ ਆਇਆ ਇੰਨਾ ਜਨਤਾ ਕਹਿ ਬਸ ਕਿਸ਼ਨਾ ਹੈ ਤੂੰ ਵੇਖੀ ਜਗ ਤੂੰ ਪਾਇਆ ਦੇਖਣਾ ਨੂੰ ਤੂੰ ਮੇਲ ਲੈ ਤੇ ਕੱਪ ਤੂੰ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ।

ਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜੇ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਚਲੈ ਸੋਕੇ ਮਾਰੀਐ ਚਲੈ ਸੋਕੇ ਮਾਰੀ।

हार सिंहासन दिया, श्री गुर तह बैठाया। रहस्य किया सुर दे तोहे जा।

ਬਾਰਜ ਕਰ ਦਾਹਿਨੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੇ ਬਵਾਂਗ ਜੋ ਤੀਨ ਲੁਕਾਂਤਰ ਮੋਹੈ ਹਿਰਦੇ ਬਸੇ ਕਹੀਓ ਸੋਇ ਰਸ ਨਹੀਂ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਤੰਗਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸੋ ਗੁਰੂ ਸਤਿਗੁਰੂ ਤਿਲਕ ਸਰਬ ਇਚ ਤਿੰਨ ਪਾਇਓ ਜਪ ਤਪ ਸਤ ਸੰਤੋਖ ਭਿਖ ਦਰਸ਼ਨ।

0: ਗੁਰੂ ਗੋਰ ਦਰੀਆਓ ਪਰਗੁਡਵੰਤੇ ਤਾਰੇ ਨਾਨਕ ਕੁੱਲ ਨਿਮਲ ਅਵਤਰਿਓ ਗੁਣ ਕਰਤਾ ਰਹਿ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ
1: ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ

0: ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬੇਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਏ ਪਹੁ ਮੁਕਹਿ। ਗੁਰ ਅਮਰਦਾਸ ਪਰਸੀਐ ਭਉ ਲੱਭੇ ਗਉ ਚੁਕਹਿ। ਇੱਕ ਬਿਨ ਦੁਗਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹਿ। ਜਾਲ ਪਾ ਪਦਾਰਥ ਇਤੜੈ ਗੁਰ ਅਮਰਦਾਸ ਡਿੱਠ ਹੈ ਮਿਲਹਿ। ਸੱਚ ਨਾਮ ਕਰਤਾਰ ਸੋਦੜ ਨਾਨਕ ਸੰਗ ਰਹਿਓ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਜੋ ਗੁਣ ਲੱਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ। ਬੋਹਿਥੋ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਦਰਨ। ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਣ।
1: ਤੈ ਪੜਿਓ ਇੱਕ ਮਨ ਤਰਿਓ ਇੱਕ ਕਰ

सो कहो टल गुर सेविया अहनिस सहज सुभाय दर्शन परसया गुरु का जन्म।

ਨਾਮ ਸਭ ਅਰਥਾਂ।

ਸਤਸੰਗ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ।

ਸਤਿਗੁਰ ਸੰਤੋ ਕਾ ਧਰਮ ਗੈਰਤ ਵਾਓ, ਤ੍ਰੇਤੈ ਰਤ ਜਤੈ ਕਾ ਜੋਰ ਗੈਰਤ ਵਾਓ, ਦੁਆਪਰ ਰਤ ਤਪੈ ਕਾ

ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਿਸਮ ਸੰਭਾਲਿਆ, ਜਿਨ ਘਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੂੰ ਨੇਤਰੀ ਜਗ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬਹੁਤ ਥਾ ਵਿਰਲੈ ਕਿ ਨਾ ਵਿਚਾਰਿਆ, ਕਰ ਕਿਰਪਾ ਪਾਰ।

ਪ੍ਰਲੋਕ ਸੁਹਾਵਣਾ ਸਰ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਲ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਰੋਜ ਚੱਲਿਆ ਤਾਂ ਦਿਸਹਿ ਖਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ।